ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਸੋਮਵਾਰ, ਸ਼ਕ ਸਮਾਂ 1948 ਦੇ ਸਾਉਣ ਮਹੀਨੇ ਦੀ 24 ਤੇ ਈਸਵੀ ਸਨ 2026 ਦੇ ਅਗਸਤ ਮਹੀਨੇ ਦੀ ਅੱਜ 17 ਤਾਰੀਖ ਏ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਕ 5:58 ਤੇ 32 ਸਕਿੰਟ ਹੋ ਰਹੇ ਨੇ ਤੇ ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਏ। ਅੱਜ ਦੀ ਪਹਿਲੀ ਸਭਾ ਦੇ ਪ੍ਰਸਾਰਣ ਲੈ ਕੇ ਮੈਂ ਹਾਜ਼ਰ ਹਾਂ ਸੁਖਜੀਤ ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਅੱਜ ਦੀ ਇਸ ਸਭਾ ਦੇ ਵਿੱਚ ਸਾਡੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਏ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 5:59 ਤੇ 32 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

0: and seed, PV Sindhu will be up against Sophia Noble of Ireland, while the women's doubles duo of Teresa Jolly and Gayatri Gopichand will face Paula Lopez and Lucia Rodriguez of Spain in the first round. In the evening, Indian debutant Ayush Shetty will face world number 1 and defending champion Shi Yuqi of China in the men's singles category. In the men's doubles discipline, the ace Indian duo and fifth seeds Sattvic Sairaj Ranki Reddy and Chirag Shetty have already proceeded to the second round after receiving a bye. Meanwhile, the Indian duo of M.R. Arjun and Hariharan Amsakarunan will take on the Irish duo of Scott Gilley and Paul Reynolds. In the mixed doubles category, 15th seed pair of Dhruv Kapila and Tanisha Krasto have also proceeded to the round of 32 after a bye. In men's cricket, India will resume their first innings at the overnight score of 460-9 on day 3 of the first test match of the series, the Gal International Stadium in Sri Lanka today. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਮਾਂ ਹੋ ਰਿਹਾ ਜੀ ਠੀਕ 6:10 ਅਤੇ 21 ਸੈਕਿੰਡ ਆਓ ਹੁਣ ਜਾਣਦੇ ਹਾਂ ਅੱਜ ਦੇ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ ਠੀਕ 7 ਵਜੇ ਸਮਾਂ ਰਹੇਗਾ ਪ੍ਰੋਗਰਾਮ ਸਜਰੀ ਸਵੇਰ ਦਾ ਅੱਜ ਦਾ ਸਿਲਸਿਲਾ ਰਹੇਗਾ ਵਿਗਿਆਨ ਅਤੇ ਤਕਨਾਲੋਜੀ ਲੈ ਕੇ ਹਾਜ਼ਰ ਹੋਣਗੇ ਸੁਖਜੀਤ ਕੌਰ 8 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਸਮਾਚਾਰ ਪ੍ਰਭਾਤ 8:15 ਅੰਗਰੇਜ਼ੀ ਵਿੱਚ ਖਬਰਾਂ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 8:30 ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅੱਠ ਵੱਜ ਕੇ 40 ਮਿੰਟ 'ਤੇ ਪ੍ਰੋਗਰਾਮ ਹੋਵੇਗਾ ਮਹਿਕ ਪੰਜਾਬ ਦੀ 9 ਵਜੇ ਤੁਸੀਂ ਆਨੰਦ ਮਾਣੋਗੇ ਵਿਵੇਦ ਭਾਰਤੀ ਦੇ ਪ੍ਰਸਾਰਣਾਂ ਦਾ 10 ਵਜੇ ਪ੍ਰੋਗਰਾਮ ਹੋਵੇਗਾ ਗੀਤ ਪਿਟਾਰਾ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 11:05 'ਤੇ ਰਿਲੇਅ ਕਰਾਂਗੇ FM ਰੇਨਬੋ ਦਿੱਲੀ ਦੇ ਪ੍ਰਸਾਰਣ 12 ਵਜੇ ਹੋਵੇਗਾ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 12:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਬਾਰਾਂ ਵੱਜ ਕੇ 10 ਮਿੰਟ 'ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ ਸੰਚਾਲਕ ਹੋਣਗੇ ਆਕਾਂਕਸ਼ਾ ਅਰੋੜਾ ਬਾਰਾਂ ਵਜੇ ਸਮਾਂ ਰਹੇਗਾ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ ਸਿਲਸਿਲਾ ਹੋਵੇਗਾ ਸਿਹਤ ਸੰਭਾਲ ਵਿਸ਼ਾ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀ ਬਿਮਾਰੀਆਂ ਦਾ ਇਲਾਜ ਜਾਣਕਾਰੀ ਦੇਣਗੇ ਸੌਰਵ ਗੁਪਤਾ 1:10 'ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 1:15 'ਤੇ ਤੁਹਾਡੇ ਨਾਲ ਸਾਂਝ ਪਾਵਾਂਗੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਵਿੱਚ 2 ਵਜੇ ਤੁਸੀਂ ਸੁਣੋਗੇ ਮਿਡ ਡੇ ਨਿਊਜ਼ ਯਾਨੀ ਅੰਗਰੇਜ਼ੀ ਵਿੱਚ ਖਬਰਾਂ ਅਤੇ 2:15 'ਤੇ ਦੁਪਹਿਰ ਸਮਾਚਾਰ ਯਾਨੀ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 2:30 'ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ ਤਿੰਨ ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ 5 ਵਜੇ ਆਕਾਸ਼ਵਾਣੀ ਬਠਿੰਡਾ ਫਿਰ ਤੋਂ ਹਾਜ਼ਰ ਹੋਏਗਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ ਅੱਜ ਦਾ ਵਿਸ਼ਾ ਹੋਏਗਾ ਨਰਮੇ ਅਤੇ ਕਪਾਹ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਅਤੇ ਇਹ ਖੇਤੀਬਾੜੀ ਮਾਹਰਾਂ ਨਾਲ ਲਾਈਵ ਇੰਟਰਵਿਊ ਹੋਏਗਾ ਮਹਿਮਾਨ ਹੋਣਗੇ ਡਾਕਟਰ ਜਸਰੀਤ ਕੌਰ ਮੇਜ਼ਬਾਨ ਹੋਣਗੇ ਮਨਦੀਪ ਸਿੰਘ ਕੋਟਲੀ ਅਤੇ ਸੰਚਾਲਨ ਕਰਨਗੇ ਸੰਦੀਪ ਸਿੰਘ ਨਿਰਮਾਤਾ ਅਤੇ ਨਿਰਦੇਸ਼ਕ ਬਲਜੀਤ ਸ਼ਰਮਾ 5:30 ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਵਿਸ਼ਾ ਹੋਏਗਾ ਮਹਾਨ ਕਵੀ ਪੀਲੂ ਦੀ ਰਚਨਾ ਕਿੱਸਾ ਮਿਰਜ਼ਾ ਸਾਹਿਬਾ ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਸੰਪਾਦਨ ਸੀਮਾ ਮਹਿਰਾ ਛੇ ਵੱਜ ਕੇ 20 ਮਿੰਟ 'ਤੇ ਰਿਲੇਅ ਕਰਾਂਗੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 6:30 'ਤੇ ਪ੍ਰੋਗਰਾਮ ਰਹੇਗਾ ਯੋਗ ਵਾਣੀ 7 ਵਜੇ ਸੁਣਾਵਾਂਗੇ ਤੁਹਾਡਾ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਣੀ 7:30 ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 7:40 'ਤੇ ਜਾਰੀ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਣੀ

ਇਹ ਸੀ ਸ਼ਬਦ ਭਾਈ ਹਰਜਿੰਦਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ। ਆਓ ਹੁਣ ਸਰਵਣ ਕਰਦੇ ਹਾਂ ਭਾਈ ਜੋਗਿੰਦਰ ਸਿੰਘ ਰਿਆੜ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਸ਼ਬਦ।

ਇਹ ਸੀ ਸ਼ਬਦ ਭਾਈ ਜੋਗਿੰਦਰ ਸਿੰਘ ਰਿਆੜ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ। ਹੁਣ ਸਰਵਣ ਕਰਦੇ ਹਾਂ ਭਾਈ ਰਵਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ ਸ਼ਬਦ।

ਇਹ ਸੀ ਸ਼ਬਦ ਭਾਈ ਰਵਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ। ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ। ਸਮਾਂ ਹੋ ਰਿਹਾ ਜੀ ਠੀਕ 6:43 ਅਤੇ 17 ਸੈਕਿੰਡ। ਆਓ ਹੁਣ ਸਰਵਣ ਕਰਦੇ ਹਾਂ ਇੱਕ ਭਗਤੀ ਰਚਨਾ ਅਨੂਪ ਜਲੋਟਾ ਅਤੇ ਉਹਨਾਂ ਦੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ।

ਇਹ ਸੀ ਭਗਤੀ ਰਚਨਾ ਅਨੂਪ ਜਲੋਟਾ ਅਤੇ ਉਹਨਾਂ ਦੀਆਂ ਸਾਥੀਆਂ ਦੀਆਂ ਆਵਾਜ਼ਾਂ ਵਿੱਚ। ਹੁਣ ਅਗਲੀ ਭਗਤੀ ਰਚਨਾ ਹੈ ਪਿਊਸ਼ ਕੈਲਾਸ਼ ਅਤੇ ਉਹਨਾਂ ਦੀਆਂ ਸਾਥੀਆਂ ਦੀਆਂ ਆਵਾਜ਼ਾਂ ਵਿੱਚ। ਆਓ ਸਰਵਣ ਕਰਦੇ ਹਾਂ।

ਇਹ ਸੀ ਪਿਊਸ਼ਾ ਕੈਲਾਸ਼ ਅਤੇ ਸਾਥੀਆਂ ਦੀ ਆਵਾਜ਼ਾਂ ਵਿੱਚ ਇੱਕ ਭਗਤੀ ਰਚਨਾ। ਅਗਲੀ ਭਗਤੀ ਰਚਨਾ ਹੈ ਰੌਸ਼ਨ ਪ੍ਰਿੰਸ ਦੀ ਆਵਾਜ਼ ਵਿੱਚ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ ਜੀ ਠੀਕ 7:15 ਦਾ ਤੇ ਹੁਣ ਸਮਾਂ ਹੈ ਜੀ ਪ੍ਰੋਗਰਾਮ ਸਜਰੀ ਸਵੇਰ ਦਾ ਤੇ ਲੈ ਕੇ ਹਾਜ਼ਰ ਨੇ ਪ੍ਰੋਗਰਾਮ ਸਜਰੀ ਸਵੇਰ ਸੁਖਜੀਤ ਕੌਰ।

0: ਦੋਸਤ ਹੈ।
1: ਜੀ ਸਰੋਤਿਓ, ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੇ ਆਪਣੇ ਰੇਡੀਓ ਦੋਸਤ ਦੇ ਪ੍ਰੋਗਰਾਮ ਦੇ ਹੋਸਟ ਸੁਖਜੀਤ, ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਇਸ ਪਿਆਰੀ ਤੇ ਖੂਬਸੂਰਤ ਦੀ ਸਵੇਰ ਦੇ ਵਿੱਚ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਐਂਡ ਗੁੱਡ ਮਾਰਨਿੰਗ। ਜੀ, ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਹੀ ਸਰੋਤੇ ਆਪਣੀ ਮਿੱਠੀ ਜੀ ਨੀਂਦ ਚੋਂ ਜਾਗ ਕੇ ਚਾਹ ਦੀਆਂ ਚੁਸਕੀਆਂ ਦੇ ਨਾਲ ਆਨੰਦ ਮਾਣ ਰਹੇ ਹੋਣਗੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਤੇ ਅੱਜ ਸੋਮਵਾਰ ਹੈ ਜੀ, ਤੇ ਸੋਮਵਾਰ ਨੂੰ ਵਰਕਿੰਗ ਡੇ ਹੁੰਦਾ ਹੈ, ਤੇ ਸਾਡੇ ਕੁਝ ਸਰੋਤੇ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਕੰਮ ਕਾਰ ਤੇ ਜਾਣਾ ਹੁੰਦਾ ਹੈ। ਤੇ ਜਿਹੜੇ ਸਾਡੇ ਸਰੋਤੇ ਕੰਮ ਕਾਰ ਤੇ ਜਾਣ ਵਾਲੇ ਨੇ, ਉਮੀਦ ਕਰਦੀ ਹਾਂ ਕਿ ਉਹ ਵੀ ਤਿਆਰ ਹੁੰਦੇ ਹੁੰਦੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ ਜ਼ਰੂਰ ਸੁਣ ਰਹੇ ਹੋਣਗੇ।

ਜੀ ਸਰੋਤਿਓ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਅੱਜ ਦਾ ਵਿਚਾਰ, ਇੱਕ ਛੋਟੀ ਜੀ ਕਹਾਣੀ, ਗੀਤ ਸੰਗੀਤ, ਅਖਬਾਰੀ ਸੁਰਖੀਆਂ ਤੇ ਸਾਡਾ ਸਿਲਸਿਲਾ

ਸਾਇੰਸ ਐਂਡ ਟੈਕਨੋਲੋਜੀ। ਸੋ ਸਰੋਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਵਿਚਾਰ ਦੇ ਨਾਲ। ਜੀ, ਮੁਸ਼ਕਿਲਾਂ ਸਾਡੀ ਜ਼ਿੰਦਗੀ ਨੂੰ ਰੋਕਣ ਲਈ ਨਹੀਂ, ਸਗੋਂ ਸਾਨੂੰ ਹੋਰ ਮਜ਼ਬੂਤ ਬਣਾਉਣ ਲਈ ਆਉਂਦੀਆਂ ਨੇ। ਬਿਲਕੁਲ ਸਰੋਤਿਓ, ਜ਼ਿੰਦਗੀ ਵਿੱਚ ਹਰ ਵਿਅਕਤੀ ਦੇ ਸਾਹਮਣੇ ਮੁਸ਼ਕਿਲ ਸਮਾਂ ਆਉਂਦਾ ਹੈ, ਪਰ ਸਾਨੂੰ ਮੁਸ਼ਕਿਲਾਂ ਤੋਂ ਘਬਰਾਉਣ ਦੀ ਬਜਾਏ ਉਹਨਾਂ ਤੋਂ ਸਿੱਖਣਾ ਚਾਹੀਦਾ ਹੈ। ਜਿਵੇਂ ਸੋਨਾ ਅੱਗ ਵਿੱਚ ਤਪ ਕੇ ਹੋਰ ਨਿਖਰਦਾ ਹੈ, ਉਸੇ ਤਰ੍ਹਾਂ ਹੀ ਇਨਸਾਨ ਵੀ ਔਖੇ ਸਮੇਂ ਵਿੱਚੋਂ ਲੰਘ ਕੇ ਹੋਰ ਤਜਰਬੇਕਾਰ ਤੇ ਮਜ਼ਬੂਤ ਬਣਦਾ ਹੈ। ਇਸ ਲਈ ਅੱਜ ਜੇ ਰਸਤਾ ਔਖਾ ਹੈ ਤਾਂ ਹੌਸਲਾ ਨਾ ਹਾਰੋ। ਕਦਮ ਛੋਟੇ ਹੋ ਸਕਦੇ ਨੇ, ਪਰ ਮੰਜ਼ਿਲ ਵੱਲ ਵੱਧਦੇ ਰਹੋ। ਉਮੀਦ ਦਾ ਦੀਵਾ ਜਗਦਾ ਰੱਖੋ। ਹਨੇਰਾ ਕਿੰਨਾ ਵੀ ਗਹਿਰਾ ਹੋਵੇ, ਸਵੇਰ ਜ਼ਰੂਰ ਆਉਂਦੀ ਹੈ।

ਤੇ ਹੁਣ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇੱਕ ਛੋਟੀ ਜੀ ਪ੍ਰੇਰਣਾਦਾਇਕ ਕਹਾਣੀ। ਛੋਟਾ ਕਦਮ। ਇੱਕ ਪਿੰਡ ਵਿੱਚ ਰਾਜੂ ਨਾਮ ਦਾ ਇੱਕ ਮੁੰਡਾ ਰਹਿੰਦਾ ਸੀ। ਉਹ ਬਹੁਤ ਸੁਪਨੇ ਦੇਖਦਾ ਸੀ ਪਰ ਹਰ ਵਾਰ ਆਪਣੇ ਆਪ ਨੂੰ ਕਹਿੰਦਾ, ਮੈਂ ਤਾਂ ਇਕੱਲਾ ਹਾਂ, ਮੇਰੇ ਕੋਲ ਸਾਧਨ ਵੀ ਨਹੀਂ, ਮੈਂ ਕੀ ਕਰ ਸਕਦਾ ਹਾਂ। ਇੱਕ ਦਿਨ ਉਹ ਆਪਣੇ ਦਾਦਾ ਜੀ ਕੋਲ ਗਿਆ ਤੇ ਆਪਣੀ ਪਰੇਸ਼ਾਨੀ ਦੱਸੀ। ਦਾਦਾ ਜੀ ਨੇ ਉਸਦੇ ਹੱਥ ਵਿੱਚ ਇੱਕ ਛੋਟਾ ਜਿਹਾ ਬੀਜ ਰੱਖਿਆ ਤੇ ਕਿਹਾ, ਇਹ ਬੀਜ ਅੱਜ ਦਰਖਤ ਨਹੀਂ ਬਣ ਸਕਦਾ, ਪਰ ਜੇ ਤੂੰ ਇਸ ਨੂੰ ਮਿੱਟੀ ਵਿੱਚ ਪਾ ਕੇ ਹਰ ਰੋਜ਼ ਥੋੜਾ ਥੋੜਾ ਪਾਣੀ ਦੇਵੇਂਗਾ ਤਾਂ ਇੱਕ ਦਿਨ ਇਹ ਵੱਡਾ ਦਰਖਤ ਬਣ ਜਾਏਗਾ। ਰਾਜੂ ਨੇ ਬੀਜ ਜਿਹੜਾ ਸੀਗਾ ਉਹ ਬੀਜ ਦਿੱਤਾ। ਉਹ ਹਰ ਰੋਜ਼ ਉਸਨੂੰ ਪਾਣੀ ਦਿੰਦਾ ਰਿਹਾ। ਕਈ ਦਿਨਾਂ ਤੱਕ ਉਸਨੂੰ ਕੁਝ ਨਜ਼ਰ ਨਾ ਆਇਆ ਪਰ ਉਸਨੇ ਹਿੰਮਤ ਨਾ ਛੱਡੀ। ਕੁਝ ਸਮੇਂ ਬਾਅਦ ਮਿੱਟੀ ਵਿੱਚੋਂ ਇੱਕ ਨਿੱਕਾ ਜਿਹਾ ਪੌਦਾ ਬਾਹਰ ਆਇਆ। ਸਾਲਾਂ ਬਾਅਦ ਉਹੀ ਪੌਦਾ ਇੱਕ ਵਿਸ਼ਾਲ ਦਰਖਤ ਬਣ ਗਿਆ। ਇਹ ਦੇਖ ਕੇ ਦਾਦਾ ਜੀ ਨੇ ਉਸਨੂੰ ਮੁਸਕਰਾ ਕੇ ਕਿਹਾ, ਪੁੱਤਰ, ਵੱਡੀ ਸਫਲਤਾ ਵੀ ਇਸੇ ਤਰ੍ਹਾਂ ਹੀ ਮਿਲਦੀ ਹੈ। ਇੱਕ ਵੱਡਾ ਕੰਮ ਇੱਕੋ ਦਿਨ ਵਿੱਚ ਨਹੀਂ ਹੁੰਦਾ, ਹਰ ਰੋਜ਼ ਚੁੱਕਿਆ ਗਿਆ ਇੱਕ ਛੋਟਾ ਕਦਮ ਹੀ ਇੱਕ ਦਿਨ ਵੱਡੀ ਮੰਜ਼ਿਲ ਤੱਕ ਲੈ ਜਾਂਦਾ ਹੈ। ਸੋ ਸਰੋਤਿਓ, ਜੇ ਮੰਜ਼ਿਲ ਵੱਡੀ ਹੈ ਤਾਂ ਘਬਰਾਉਣਾ ਨਹੀਂ, ਅੱਜ ਸਿਰਫ ਇੱਕ ਛੋਟਾ ਕਦਮ ਚੁੱਕੋ। ਹੋ ਸਕਦਾ ਹੈ ਤੁਹਾਡਾ ਇਹ ਨਿੱਕਾ ਜਿਹਾ ਕਦਮ ਹੀ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਬਦਲਾਅ ਬਣ ਜਾਵੇ। ਰਫ਼ਤਾਰ ਭਾਵੇਂ ਹੌਲੀ ਹੋਵੇ ਪਰ ਕਦਮ ਰੁਕਣੇ ਨਹੀਂ ਚਾਹੀਦੇ।

ਪ੍ਰੀਤੀ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸਜਰੀ ਸਵੇਰ ਦਾ, ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡੇ ਆਪਣੇ ਰੇਡੀਓ ਦੋਸਤ ਦੇ ਪ੍ਰੋਗਰਾਮ ਦੇ ਹੋਸਟ ਸੁਖਜੀਤ। ਤੇ ਅੱਜ ਦੇ ਸਾਇੰਸ ਐਂਡ ਟੈਕਨੋਲੋਜੀ ਸਿਲਸਿਲੇ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਵਿਸ਼ੇ ਦੀ ਜੋ ਕੁਝ ਸਾਲ ਪਹਿਲਾਂ ਤੱਕ ਸਿਰਫ ਵਿਗਿਆਨਕ ਕਲਪਨਾ ਜਿਹਾ ਲੱਗਦਾ ਸੀ, ਪਰ ਅੱਜ ਹਕੀਕਤ ਬਣ ਚੁੱਕਾ ਹੈ। ਸਰੋਤਿਓ, ਸਾਡਾ ਅੱਜ ਦਾ ਵਿਸ਼ਾ ਹੈ ਰੋਬੋਟਿਕ ਸਰਜਰੀ। ਕੀ ਰੋਬੋਟ ਕਰ ਸਕਦੇ ਨੇ ਉਹ

ਜਦੋਂ ਵੀ ਅਸੀਂ ਰੋਬੋਟ ਸ਼ਬਦ ਸੁਣਦੇ ਹਾਂ ਤਾਂ ਸਾਡੇ ਮਨ ਵਿੱਚ ਇੱਕ ਮਸ਼ੀਨ ਦੀ ਤਸਵੀਰ ਆਉਂਦੀ ਹੈ ਜੋ ਆਪਣੇ ਆਪ ਕੰਮ ਕਰਦੀ ਹੈ। ਪਰ ਕੀ ਅਸਲ ਵਿੱਚ ਰੋਬੋਟ ਇਕੱਲਾ ਓਪਰੇਸ਼ਨ ਕਰ ਸਕਦਾ ਹੈ? ਕੀ ਭਵਿੱਖ ਵਿੱਚ ਡਾਕਟਰਾਂ ਦੀ ਥਾਂ ਰੋਬੋਟ ਲੈ ਲੈਣਗੇ? ਜਾਂ ਫਿਰ ਇਹ ਸਿਰਫ ਡਾਕਟਰਾਂ ਦੀ ਮਦਦ ਕਰਨ ਵਾਲੀ ਇੱਕ ਆਧੁਨਿਕ ਤਕਨਾਲੋਜੀ ਹੈ? ਇਸ ਤਰ੍ਹਾਂ ਦੇ ਕਈ ਸਵਾਲ ਸਾਡੇ ਦਿਮਾਗ ਦੇ ਵਿੱਚ ਹਮੇਸ਼ਾ ਹੀ ਚੱਲਦੇ ਰਹਿੰਦੇ ਨੇ।

ਸਰੋਤਿਓ, ਹਜ਼ਾਰਾਂ ਸਾਲ ਪਹਿਲਾਂ ਜਦੋਂ ਨਾ ਐਕਸਰੇ ਸੀ, ਨਾ ਸਕੈਨ ਸੀ ਤੇ ਨਾ ਹੀ ਆਧੁਨਿਕ ਹਸਪਤਾਲ, ਉਸ ਵੇਲੇ ਲੋਕਾਂ ਦਾ ਇਲਾਜ ਮੁੱਖ ਤੌਰ ਤੇ ਜੜੀ ਬੂਟੀਆਂ, ਆਯੁਰਵੇਦ ਤੇ ਕੁਦਰਤੀ ਤਰੀਕਿਆਂ ਨਾਲ ਕੀਤਾ ਜਾਂਦਾ ਸੀ। ਭਾਰਤ ਵਿਚ ਮਹਾਨ ਵੇਦਾਂ ਨੇ ਸਰਜਰੀ ਦੀ ਸ਼ੁਰੂਆਤ ਕੀਤੀ। ਉਸ ਸਮੇਂ ਵਿਚ ਵੀ ਕਈ ਜਟਿਲ ਆਪਰੇਸ਼ਨ ਕੀਤੇ ਜਾਂਦੇ ਸੀ, ਪਰ ਉਸ ਸਮੇਂ ਦੇ ਵਿਚ ਸਾਜ਼ੋ ਸਮਾਨ ਸੀਮਿਤ ਸਨ। ਬੇਹੋਸ਼ੀ ਦੀਆਂ ਆਧੁਨਿਕ ਦਵਾਈਆਂ ਨਹੀਂ ਸਨ ਤੇ ਇਨਫੈਕਸ਼ਨ ਦਾ ਖਤਰਾ ਵੀ ਕਾਫੀ ਵੱਧ ਹੁੰਦਾ ਸੀ। ਸਮੇਂ ਦੇ ਨਾਲ ਵਿਗਿਆਨ ਨੇ ਤਰੱਕੀ ਕੀਤੀ। ਸਭ ਤੋਂ ਪਹਿਲਾਂ ਸਟੈਥੋਸਕੋਪ ਆਇਆ, ਫਿਰ ਐਕਸਰੇ ਦੀ ਖੋਜ ਹੋਈ। ਇਸ ਤੋਂ ਬਾਅਦ ਸੀਟੀ ਸਕੈਨ, MRI, ਅਲਟਰਾਸਾਊਂਡ ਤੇ ਲੇਜ਼ਰ ਵਰਗੀਆਂ ਤਕਨੀਕਾਂ ਨੇ ਡਾਕਟਰਾਂ ਲਈ ਸਰੀਰ ਦੇ ਅੰਦਰ ਦੀਆਂ ਬਿਮਾਰੀਆਂ ਨੂੰ ਦੇਖਣਾ ਬਹੁਤ ਆਸਾਨ ਬਣਾ ਦਿੱਤਾ। ਅੱਜ ਜੇਕਰ ਕਿਸੇ ਵਿਅਕਤੀ ਨੂੰ ਕੋਈ ਅੰਦਰੂਨੀ ਸਮੱਸਿਆ ਹੋਵੇ ਤਾਂ ਡਾਕਟਰ ਬਿਨਾਂ ਵੱਡਾ ਚੀਰਾ ਲਗਾਏ ਕਈ ਟੈਸਟਾਂ ਰਾਹੀਂ ਬਿਮਾਰੀ ਦੀ ਸਹੀ ਪਛਾਣ ਕਰ ਲੈਂਦੇ ਨੇ ਤੇ ਇਸ ਨਾਲ ਇਲਾਜ ਤੇਜ਼, ਸੁਰੱਖਿਅਤ ਤੇ ਜ਼ਿਆਦਾ ਪ੍ਰਭਾਵਸ਼ਾਲੀ ਹੋ ਗਿਆ ਹੈ।

ਤੇ ਸਰੋਤਿਓ ਹੁਣ ਗੱਲ ਕਰਦੇ ਹਾਂ ਆਪਾਂ ਰੋਬੋਟਿਕ ਸਰਜਰੀ ਦੀ। ਸਰੋਤਿਓ ਸਭ ਤੋਂ ਪਹਿਲਾਂ ਤਾਂ ਸਾਡੇ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਰੋਬੋਟ ਆਪਣੇ ਆਪ ਕੋਈ

ਨਹੀਂ ਕਰਦਾ। ਰੋਬੋਟ ਹਮੇਸ਼ਾ ਇੱਕ ਮਾਹਰ ਸਰਜਨ ਦੇ ਕੰਟਰੋਲ ਹੇਠ ਕੰਮ ਕਰਦਾ ਹੈ। ਡਾਕਟਰ ਇੱਕ ਵਿਸ਼ੇਸ਼ ਕੰਸੋਲ ਤੇ ਬੈਠ ਕੇ ਰੋਬੋਟ ਦੀਆਂ ਬਾਹਾਂ ਨੂੰ ਬਹੁਤ ਹੀ ਬਾਰੀਕੀ ਨਾਲ ਚਲਾਉਂਦਾ ਹੈ। ਰੋਬੋਟ ਡਾਕਟਰ ਦੇ ਹੱਥਾਂ ਦੀ ਹਰ ਹਰਕਤ ਨੂੰ ਹੋਰ ਵੀ ਜ਼ਿਆਦਾ ਸਟੀਕਤਾ ਨਾਲ ਮਰੀਜ਼ ਦੇ ਸਰੀਰ ਤੱਕ ਪਹੁੰਚਾਉਂਦਾ ਹੈ ਤੇ ਇਸ ਤਕਨੀਕ ਦੀ ਮਦਦ ਨਾਲ ਛੋਟੇ ਚੀਰੇ ਲਗਾ ਕੇ ਵੀ ਵੱਡੇ ਤੇ ਜਟਿਲ ਆਪਰੇਸ਼ਨ ਕੀਤੇ ਜਾ ਸਕਦੇ ਨੇ। ਇਸ ਨਾਲ ਖੂਨ ਘੱਟ ਨਿਕਲਦਾ ਹੈ, ਦਰਦ ਘੱਟ ਹੁੰਦਾ ਹੈ ਤੇ ਮਰੀਜ਼ ਜਲਦੀ ਠੀਕ ਹੋ ਕੇ ਘਰ ਵਾਪਸ ਜਾ ਸਕਦਾ ਹੈ। ਸਰੋਤੇ, ਵੈਸੇ ਜੇ ਇਹ ਸਾਰਾ ਕੁਝ ਡਾਕਟਰੀ ਕਰ ਰਿਹਾ ਹੁੰਦਾ ਹੈ ਤਾਂ ਫਿਰ ਰੋਬੋਟਿਕ ਸਰਜਰੀ ਦੀ ਲੋੜ ਕਿਉਂ ਪਈ? ਕਲਪਨਾ ਕਰੋ ਕਿ ਮਨੁੱਖ ਦੇ ਸਰੀਰ ਦੇ ਕਿਸੇ ਅਜਿਹੇ ਹਿੱਸੇ ਵਿੱਚ ਆਪਰੇਸ਼ਨ ਕਰਨਾ ਹੈ ਜਿੱਥੇ ਪਹੁੰਚਣਾ ਬਹੁਤ ਔਖਾ ਹੈ ਤੇ ਉੱਥੇ ਜੇ ਡਾਕਟਰ ਦੇ ਹੱਥ ਦਾ ਹਲਕਾ ਜਿਹਾ ਕੰਬਣਾ ਵੀ ਹੋ ਜਾਏ ਨਾ ਤਾਂ ਨੇੜੇ ਦੀ ਨਸ ਜਾਂ ਟਿਸ਼ੂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਜਿਹੀ ਸਥਿਤੀ ਦੇ ਵਿੱਚ ਰੋਬੋਟਿਕ ਟੈਕਨੋਲੋਜੀ ਡਾਕਟਰ ਦੀ ਮਦਦ ਕਰਦੀ ਹੈ। ਰੋਬੋਟ ਦੀਆਂ ਬਾਹਾਂ ਬਹੁਤ ਹੀ ਬਾਰੀਕੀ ਨਾਲ ਹਿਲਦੀਆਂ ਨੇ, ਇਹ ਹੱਥ ਨਹੀਂ ਕੰਬਾਉਂਦੀਆਂ ਤੇ ਛੋਟੀ ਤੋਂ ਛੋਟੀ ਹਰਕਤ ਨੂੰ ਵੀ ਬਹੁਤ ਸਟੀਕ ਢੰਗ ਨਾਲ ਕਰ ਸਕਦੀਆਂ ਨੇ। ਇਸ ਨਾਲ ਸਰਜਰੀ ਹੋਰ ਸੁਰੱਖਿਅਤ ਤੇ ਸਹੀ ਬਣਦੀ ਹੈ। ਅੱਜ ਕੱਲ ਇਸ ਦੀ ਵਰਤੋਂ ਦਿਲ ਦੀ ਸਰਜਰੀ, ਕੈਂਸਰ ਦੇ ਕੁਝ ਆਪਰੇਸ਼ਨ, ਕਿਡਨੀ, ਗਾਇਨੇਕੋਲੋਜੀ ਤੇ ਕਈ ਹੋਰ ਜਟਿਲ ਸਰਜਰੀਆਂ ਵਿੱਚ ਕੀਤੀ ਜਾ ਰਹੀ ਹੈ। ਹਰ ਮਰੀਜ਼ ਲਈ ਇਹ ਤਕਨੀਕ ਢੁਕਵੀਂ ਹੋਵੇ ਇਹ ਵੀ ਜ਼ਰੂਰੀ ਨਹੀਂ। ਇਹ ਫੈਸਲਾ ਡਾਕਟਰ ਮਰੀਜ਼ ਦੀ ਸਿਹਤ ਤੇ ਬਿਮਾਰੀ ਨੂੰ ਦੇਖ ਕੇ ਕਰਦੇ ਨੇ।

ਸਰੋਤਿਓ, ਰੋਬੋਟਿਕ ਸਰਜਰੀ ਦੇ ਜੇ ਫਾਇਦਿਆਂ ਦੀ ਗੱਲ ਕਰੀਏ, ਸਰੋਤਿਓ, ਸਭ ਤੋਂ ਪਹਿਲਾ ਫਾਇਦਾ ਇਸਦਾ ਇਹੀ ਹੈ ਕਿ ਜਿੱਥੇ ਪਹਿਲਾਂ ਵੱਡਾ ਚੀਰਾ ਲਗਾਉਣਾ ਪੈਂਦਾ ਸੀ, ਉੱਥੇ ਹੁਣ ਬਹੁਤ ਛੋਟੇ ਚੀਰਿਆਂ ਦੇ ਨਾਲ ਓਪਰੇਸ਼ਨ ਹੋ ਜਾਂਦੇ ਨੇ। ਦੂਸਰਾ ਫਾਇਦਾ ਇਸਦਾ, ਇਸ ਦੇ ਨਾਲ ਖੂਨ ਦਾ ਘੱਟ ਨੁਕਸਾਨ ਹੁੰਦਾ ਹੈ। ਤੇ ਤੀਜਾ, ਇਨਫੈਕਸ਼ਨ ਦਾ ਖਤਰਾ ਕਈ ਮਾਮਲਿਆਂ ਦੇ ਵਿੱਚ ਘੱਟ ਹੋ ਸਕਦਾ ਹੈ। ਤੇ ਇਸਦਾ ਚੌਥਾ ਫਾਇਦਾ, ਮਰੀਜ਼ ਨੂੰ ਦਰਦ ਘੱਟ ਹੁੰਦਾ ਹੈ ਤੇ ਉਹ ਪਹਿਲਾਂ ਨਾਲੋਂ ਜਲਦੀ ਆਪਣੀ ਆਮ ਜ਼ਿੰਦਗੀ ਵੱਲ ਵਾਪਸ ਆ ਸਕਦਾ ਹੈ। ਪਰ ਇਸ ਟੈਕਨੋਲੋਜੀ ਦੀਆਂ ਕੁਝ ਸੀਮਾਵਾਂ ਵੀ ਨੇ। ਸਭ ਤੋਂ ਵੱਡੀ ਚੁਣੌਤੀ ਹੈ ਇਸ ਦੀ ਲਾਗਤ। ਸਰੋਤਿਓ, ਰੋਬੋਟਿਕ ਸਰਜਰੀ ਲਈ ਬਹੁਤ ਮਹਿੰਗੇ ਉਪਕਰਨ ਤੇ ਵਿਸ਼ੇਸ਼ ਤਰ੍ਹਾਂ ਦੀ ਸਿਖਲਾਈ ਦੀ ਲੋੜ ਹੁੰਦੀ ਹੈ। ਇਸ ਕਰਕੇ ਹਰ ਹਸਪਤਾਲ ਦੇ ਵਿੱਚ ਇਹ ਸਹੂਲਤ ਉਪਲਬਧ ਨਹੀਂ ਹੈ। ਇਸ ਤੋਂ ਇਲਾਵਾ ਜੇ ਬਿਜਲੀ ਜਾਂ ਤਕਨੀਕੀ ਪ੍ਰਣਾਲੀ ਵਿੱਚ ਕੋਈ ਸਮੱਸਿਆ ਆ ਜਾਏ ਤਾਂ ਪੂਰੀ ਮੈਡੀਕਲ ਟੀਮ ਨੂੰ ਤੁਰੰਤ ਦੂਜੇ ਤਰੀਕੇ ਨਾਲ ਸਰਜਰੀ ਜਾਰੀ ਰੱਖਣ ਲਈ ਤਿਆਰ ਰਹਿਣਾ ਪੈਂਦਾ ਹੈ। ਇੱਕ ਹੋਰ ਗੱਲ ਵੀ ਸਮਝਣ ਵਾਲੀ ਹੈ। ਕਈ ਲੋਕ ਸੋਚਦੇ ਨੇ ਕਿ ਰੋਬੋਟ ਆਪਣੇ ਆਪ ਫੈਸਲਾ ਲੈਂਦਾ ਹੈ, ਪਰ ਅਸਲ ਵਿੱਚ ਐਸਾ ਕੁਝ ਵੀ ਨਹੀਂ ਹੈ। ਰੋਬੋਟ ਸਿਰਫ ਉਹੀ ਕਰਦਾ ਹੈ ਜੋ ਮਾਹਰ ਸਰਜਨ ਉਸਨੂੰ ਕਰਨ ਲਈ ਕਹਿੰਦਾ ਹੈ। ਇਸ ਲਈ ਡਾਕਟਰ ਦੀ ਸੂਝ ਬੂਝ, ਤਜਰਬਾ ਤੇ ਫੈਸਲਾ ਅੱਜ ਵੀ ਸਭ ਤੋਂ ਮਹੱਤਵਪੂਰਨ ਹੈ।

ਜੀ ਸਰੋਤਿਓ, ਬਿਲਕੁਲ ਇਹ ਵੀ ਗੱਲ ਸਹੀ ਹੈ ਕਿ ਜੇ ਟੈਕਨੋਲੋਜੀ ਸਾਨੂੰ ਫਾਇਦੇ ਦਿੰਦੀ ਹੈ ਤਾਂ ਉਹ ਚੁਣੌਤੀਆਂ ਵੀ ਨਾਲ ਲੈ ਕੇ ਆਉਂਦੀ ਹੈ। ਤੇ ਇਸ ਦੇ ਵਿੱਚ ਸਾਡੀ ਪਹਿਲੀ ਚੁਣੌਤੀ ਤਾਂ ਹੈਗੀ ਹੈ ਜੀ ਖਰਚਾ। ਨਵੀਆਂ ਮਸ਼ੀਨਾਂ ਤੇ ਉਪਕਰਨ ਮਹਿੰਗੇ ਹੁੰਦੇ ਨੇ, ਇਸ ਲਈ ਹਰ ਹਸਪਤਾਲ ਦੇ ਵਿੱਚ ਇਹ ਸਹੂਲਤ ਉਪਲਬਧ ਨਹੀਂ ਹੋ ਸਕਦੀ। ਦੂਸਰੀ ਗੱਲ ਸਿਖਲਾਈ, ਡਾਕਟਰਾਂ, ਨਰਸਾਂ ਤੇ ਤਕਨੀਕੀ ਕਰਮਚਾਰੀਆਂ ਨੂੰ ਨਵੀਆਂ ਮਸ਼ੀਨਾਂ ਵਰਤਣ ਦੀ ਸਹੀ ਵਰਤੋਂ ਸਿੱਖਣੀ ਪੈਂਦੀ ਹੈ। ਤੇ ਤੀਸਰੀ ਗੱਲ ਹੈ ਜੀ ਡਾਟਾ ਦੀ ਸੁਰੱਖਿਆ। ਅੱਜ ਕੱਲ ਮਰੀਜ਼ਾਂ ਦੀਆਂ ਮੈਡੀਕਲ ਰਿਪੋਰਟਾਂ ਡਿਜੀਟਲ ਰੂਪ ਵਿੱਚ ਸੰਭਾਲੀਆਂ ਜਾਂਦੀਆਂ ਨੇ, ਇਸ ਲਈ ਉਹਨਾਂ ਦੀ ਗੋਪਨੀਯਤਾ ਤੇ ਸੁਰੱਖਿਆ ਯਕੀਨੀ ਬਣਾਉਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਸਰੋਤਿਓ, ਇਸ ਲਈ ਇਹ ਕਹਿਣਾ ਸਹੀ ਨਹੀਂ ਹੋਏਗਾ ਕਿ ਭਵਿੱਖ ਵਿੱਚ ਰੋਬੋਟ ਡਾਕਟਰਾਂ ਦੀ ਥਾਂ ਲੈ ਲੈਣਗੇ। ਅਸਲ ਵਿੱਚ ਟੈਕਨੋਲੋਜੀ ਦਾ ਮਕਸਦ ਡਾਕਟਰਾਂ ਦੀ ਮਦਦ ਕਰਨਾ ਹੈ ਤਾਂ ਜੋ ਮਰੀਜ਼ ਨੂੰ ਹੋਰ ਸੁਰੱਖਿਅਤ, ਸਟੀਕ ਤੇ ਪ੍ਰਭਾਵਸ਼ਾਲੀ ਇਲਾਜ

ਮਿਲ ਸਕੇ। ਵਿਗਿਆਨ ਤੇ ਟੈਕਨੋਲੋਜੀ ਨੇ ਮੈਡੀਕਲ ਖੇਤਰ ਨੂੰ ਨਵੀਂ ਦਿਸ਼ਾ ਦਿੱਤੀ ਹੈ। ਜਿੱਥੇ ਪਹਿਲਾਂ ਕਈ ਬਿਮਾਰੀਆਂ ਦਾ ਇਲਾਜ ਮੁਸ਼ਕਿਲ ਸੀ, ਉੱਥੇ ਅੱਜ ਆਧੁਨਿਕ ਤਕਨੀਕ ਕਾਰਨ ਇਲਾਜ ਦੀਆਂ ਸੰਭਾਵਨਾਵਾਂ ਕਾਫੀ ਵੱਧ ਗਈਆਂ ਨੇ।

ਜੀ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸੰਜਰੀ ਸਵੇਰ ਦਾ, ਤੇ ਅੱਜ ਦੇ ਪ੍ਰੋਗਰਾਮ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ ਅਸੀਂ ਗੱਲ ਕੀਤੀ ਰੋਬੋਟਿਕ ਸਰਜਰੀ ਦੀ, ਕਿ ਕਿਸ ਤਰ੍ਹਾਂ ਇਲਾਜ ਦਾ ਸਫ਼ਰ ਜੜੀ ਬੂਟੀਆਂ ਰਵਾਇਤੀ ਤਰੀਕਿਆਂ ਤੋਂ ਸ਼ੁਰੂ ਹੋ ਕੇ ਐਕਸਰੇ, MRI, ਲੇਜ਼ਰ, ਆਰਟੀਫਿਸ਼ਲ ਇੰਟੈਲੀਜੈਂਸ ਤੇ ਰੋਬੋਟਿਕ ਸਰਜਰੀ ਤੱਕ ਪਹੁੰਚ ਗਿਆ। ਸਰੋਤਿਓ, ਰੋਬੋਟਿਕ ਸਰਜਰੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜਦੋਂ ਵਿਗਿਆਨ ਤੇ ਮਨੁੱਖੀ ਹੁਨਰ ਇਕੱਠੇ ਕੰਮ ਕਰਦੇ ਨੇ ਤਾਂ ਇਲਾਜ ਹੋਰ ਵੀ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਬਣ ਸਕਦਾ ਹੈ। ਪਰ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਰੋਬੋਟ ਕੋਈ ਜਾਦੂਈ ਮਸ਼ੀਨ ਨਹੀਂ, ਇਹ ਆਪਣੇ ਆਪ ਫੈਸਲੇ ਨਹੀਂ ਲੈਂਦਾ। ਹਰ ਕਦਮ ਇੱਕ ਤਜਰਬੇਕਾਰ ਸਰਜਨ ਦੀ ਨਿਗਰਾਨੀ ਤੇ ਕੰਟਰੋਲ ਹੇਠ ਹੀ ਹੁੰਦਾ ਹੈ। ਭਵਿੱਖ ਦੀ ਗੱਲ ਕਰੀਏ ਤਾਂ ਸੰਭਵ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ AI ਬਿਮਾਰੀਆਂ ਦੀ ਪਛਾਣ ਹੋਰ ਤੇਜ਼ ਕਰਨ ਵਿੱਚ ਸਹਾਇਤਾ ਕਰੇ, ਰੋਬੋਟਿਕ ਤਕਨੀਕ ਹੋਰ ਸੁਧਰੇ ਅਤੇ ਇਲਾਜ ਪਹਿਲਾਂ ਨਾਲੋਂ ਵਧੇਰੇ ਸਟੀਕ ਬਣੇ। ਸਰੋਤਿਓ, ਵਿਗਿਆਨ ਦਾ ਅਸਲ ਮਕਸਦ ਹੁੰਦਾ ਹੈ ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣਾ। ਹਰ ਨਵੀਂ ਖੋਜ ਸਾਡੇ ਲਈ ਇੱਕ ਨਵਾਂ ਮੌਕਾ ਲਿਆਉਂਦੀ ਹੈ, ਪਰ ਨਾਲ ਹੀ ਇਹ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਉਸ ਦੀ ਸਹੀ ਜਾਣਕਾਰੀ ਰੱਖੀਏ ਤੇ ਸਮਝਦਾਰੀ ਦੇ ਨਾਲ ਉਸ ਦਾ ਲਾਭ ਉਠਾਈਏ। ਤੇ ਇਸੇ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਾਇੰਸ ਐਂਡ ਟੈਕਨੋਲੋਜੀ ਮੈਨੂੰ ਯਾਨੀ ਕਿ ਸੁਖਜੀਤ ਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਧੰਨਵਾਦ, ਫੇਰ ਮਿਲਾਂਗੇ ਇੱਕ ਨਵੇਂ ਵਿਸ਼ੇ ਨਵੀਂ ਜਾਣਕਾਰੀ ਦੇ ਨਾਲ। ਉਦੋਂ ਤੱਕ ਆਪਣਾ ਤੇ ਆਪਣੇ ਪਰਿਵਾਰ ਦੀ ਸਿਹਤ ਦਾ ਖਿਆਲ ਰੱਖੋ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

0: ਜੀ ਪ੍ਰੋਗਰਾਮ ਚੱਲ ਰਿਹਾ ਹੈ ਸਜਰੀ ਸਵੇਰ ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਇਸ ਵਕਤ ਹੋ ਰਿਹਾ 7:41 ਤੇ 44 ਸਕਿੰਟ ਦਾ। ਬਸ ਹੁਣ ਤੋਂ ਕੁਝ ਹੀ ਸਮੇਂ ਬਾਅਦ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਰਹੇ ਹਾਂ ਅੱਜ ਦੀਆਂ ਅਖਬਾਰੀ ਸੁਰਖੀਆਂ। ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਕੁਝ ਸੰਦੇਸ਼।
1: ਘਰ ਤੋਂ ਕੰਮ ਕਰੋ, ਵਾਧੂ ਤਨਖਾਹ, ਬਸ ਇੱਕ ਕਲਿੱਕ ਤੇ, ਵਾਹ ਜੀ ਵਾਹ।
2: ਫਸੀ
3: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ
4: ਜਾਣਕਾਰ ਬਣੋ, ਸੁਚੇਤ ਰਹੋ।

0: ਪ੍ਰੋਗਰਾਮ ਸੰਬੰਧੀ ਸੂਚਨਾ। ਮਿਤੀ 17 ਅਗਸਤ 2026 ਨੂੰ ਸ਼ਾਮ 5 ਵਜੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਤਹਿਤ ਵਿਸ਼ਾ ਰਹੇਗਾ ਨਰਮੇ ਅਤੇ ਕਪਾਹ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ। ਮਾਹਿਰ ਹੋਣਗੇ ਡਾਕਟਰ ਜਸਰੀਤ ਕੌਰ। ਤਾਂ ਸੁਣਨਾ ਨਾ ਭੁੱਲਣਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਮਿਤੀ 17 ਅਗਸਤ 2026, ਸਮਾਂ ਸ਼ਾਮ 5 ਵਜੇ।
1: ਜੀ, ਪ੍ਰੋਗਰਾਮ ਸੱਜਰੀ ਸਵੇਰ ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਇਸ ਵਕਤ ਹੋ ਰਿਹਾ 7:46 ਦਾ ਤੇ ਲੈ ਕੇ ਹਾਜ਼ਰ ਹਾਂ ਜੀ ਅੱਜ ਦੀਆਂ ਅਖਬਾਰੀ ਸੁਰਖੀਆਂ ਤੇ ਅਖਬਾਰੀ ਸੁਰਖੀਆਂ ਦੇ ਵਿੱਚ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਮੌਜੂਦ ਹਨ ਮਹਾਂਵੀਰ ਸੰਧੂ ਜੀ। ਮਹਾਂਵੀਰ ਜੀ, ਆਪਾਂ ਜਿਹੜੀਆਂ ਖਬਰਾਂ ਦੀ ਸ਼ੁਰੂਆਤ ਕਰਾਂਗੇ ਅੱਜ ਨਾ ਅੰਤਰਰਾਸ਼ਟਰੀ ਸੁਰਖੀਆਂ ਤੋਂ ਕਰਾਂਗੇ ਤੇ ਅਜੀਤ ਅਖਬਾਰ ਦਾ ਸਫ਼ਾ ਹੈ ਜੀ ਮੇਰੇ ਕੋਲ, ਰਾਸ਼ਟਰੀ ਅੰਤਰਰਾਸ਼ਟਰੀ ਤੇ ਖਬਰ ਲੱਗੀ ਹੈ ਲੰਡਨ ਤੋਂ
2: ਜੀ। ਸੁਰਜੀਤ,
1: ਭਾਰਤੀ ਹਾਈ ਕਮਿਸ਼ਨ ਲੰਡਨ ਵਿਖੇ ਮਨਾਇਆ ਭਾਰਤ ਦਾ 80ਵਾਂ ਆਜ਼ਾਦੀ ਦਿਹਾੜਾ ਤੇ ਬਰਮਿੰਘਮ ਵਿਖੇ ਰਾਸ਼ਟਰੀ ਗੀਤ ਵੰਦੇ ਮਾਤਰਮ ਨਾਲ ਸਮਾਗਮ ਦੀ ਸ਼ੁਰੂਆਤ ਜਿਹੜੀ ਉਹ ਕੀਤੀ ਗਈ ਹੈ।
2: ਇਸੇ ਖਬਰ ਦੇ ਵਿੱਚ ਸੁਖਜੀਤ, ਜੇ ਮੈਂ ਇਹਨੂੰ ਥੋੜਾ ਜਿਹਾ ਤਫਸੀਲ ਨਾਲ ਲਵਾਂ ਤਾਂ ਇਹ ਉਹ ਲੰਡਨ ਦੇ ਵਿੱਚ ਸਾਡੇ ਦੇਸ਼ ਦਾ ਆਜ਼ਾਦੀ ਦਿਹਾੜਾ ਮਨਾਇਆ ਗਿਆ, ਜਿਹੜੇ ਸਾਡੇ ਭਾਰਤੀਆਂ ਨੇ ਜਾ ਕੇ ਲੰਡਨ ਦੇ ਵਿੱਚ ਮਾਰ ਕੇ ਮਾਰੇ ਨੇ। ਇਹ ਉਹੀ ਦੇਸ਼ ਹੈ ਸੁਖਜੀਤ ਜਿਹਦੀ ਗੱਲ ਕਰਾਂ, ਜਿਹੜੇ ਦੇਸ਼ ਤੋਂ ਅਸੀਂ ਆਜ਼ਾਦੀ ਪਾਈ ਸੀ, ਅੱਜ ਜਾ ਕੇ ਸਾਡੇ ਭਾਰਤੀ ਲੋਕਾਂ ਨੇ ਉੱਥੇ ਵੀ ਆਪਦੀ ਜਿੱਤ ਦਾ ਜਸ਼ਨ ਮਨਾਇਆ।
1: ਬਿਲਕੁਲ ਜੀ, ਤੇ ਨਾਲ ਹੀ ਜਿਹੜਾ ਹੈਗਾ ਉੱਥੇ ਆਜ਼ਾਦੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਤੇ ਭਾਰਤੀ ਸੱਭਿਆਚਾਰ ਦੀ ਜਿਹੜੀ ਝਲਕੀਆਂ ਨੇ ਉਹ ਵੀ ਇੱਥੇ ਜਿਹੜੀਆਂ ਪੇਸ਼ ਕੀਤੀਆਂ ਗਈਆਂ ਨੇ।
2: ਇੱਥੇ ਸੁਖਜੀਤ ਇੱਕ ਨਾਲ ਗੱਲ ਹੋਰ ਲੱਗੀ ਹੋਈ ਹੈ ਇਸੇ ਅਜੀਤ ਅਖਬਾਰ ਦੇ ਅਗਲੇ ਨਾਲ ਹੀ ਪੰਨੇ ਤੇ, ਅਮਰੀਕਾ ਦੇ ਵਿੱਚ ਵੀ
1: ਜੀ
2: ਇਸੇ ਦਿਨ ਦੀਆਂ ਜਿਹੜੀਆਂ ਖੁਸ਼ੀਆਂ ਨੇ ਸਾਡੀਆਂ ਉੱਥੇ ਮਨਾਈਆਂ ਗਈਆਂ ਨੇ। ਨਿਊਯਾਰਕ, ਨਿਊ ਜਰਸੀ, ਸਿਆਟਲ, ਟੈਕਸਾਸ ਵਰਗੀਆਂ ਸਟੇਟਾਂ ਦੇ ਵਿੱਚ ਵੀ ਉੱਥੇ ਸਾਡੇ ਭਾਰਤੀਆਂ ਨੇ ਬੜੀ ਧੂਮਧਾਮ ਨਾਲ ਤਿਰੰਗੇ ਦੇ ਜਿਹੜੇ ਰੰਗ ਹੈ ਉਹ ਉੱਥੇ ਬਖੇਰੇ ਹੈ।
1: ਬਿਲਕੁਲ ਜੀ, ਸੁਰਖੀ ਇਹ ਬਣੀ ਹੈ ਅਮਰੀਕਾ ਦੇ ਕਈ ਸ਼ਹਿਰ ਤਿਰੰਗੇ ਦੇ ਰੰਗਾਂ 'ਚ ਰੰਗੇ।

0: ਜੀ ਸੁਖਜੀਤ, ਅੱਗੇ ਸਾਡੇ ਕੋਲ ਪੰਜਾਬੀ ਟ੍ਰਿਬਿਊਨ ਦੇ ਅੱਜ ਪਹਿਲੇ ਪੰਨੇ ਤੇ UGC ਨੈਟ ਦੇ 3 ਪੇਪਰਾਂ ਲਈ ਮੁੜ ਪ੍ਰੀਖਿਆ ਦਾ ਐਲਾਨ ਕਰ ਦਿੱਤਾ ਗਿਆ।
1: ਜੀ
0: ਇੱਥੇ ਇਹ ਦੱਸਣਯੋਗ ਹੈ ਕਿ ਪਿਛਲੇ ਦਿਨੀ ਇਹਨਾਂ 3 ਪੇਪਰਾਂ ਦਾ ਕੁਛ ਦੁਬਾਰਾ ਟੈਸਟਿੰਗ ਹੋਣ ਦਾ ਰੌਲਾ ਚੱਲ ਰਿਹਾ ਸੀਗਾ। ਕੌਮੀ ਟੈਸਟਿੰਗ ਏਜੰਸੀ ਹੈ ਜਿਹੜੀ ਸਾਡੀ UGC ਨੈਟ, ਉਹਨੇ ਅੰਗਰੇਜ਼ੀ, ਕਮਰਸ ਅਤੇ ਸਮਾਜ ਸ਼ਾਸਤਰ ਹੈ ਇਹਦੇ ਜਿਹੜੇ ਪੇਪਰ ਨੇ ਉਹ ਦੁਬਾਰਾ ਲੈਣ ਦੀ ਸਹਿਮਤੀ ਦੇ ਦਿੱਤੀ ਹੈ। ਇਹਨਾਂ ਪੇਪਰ ਦੇ ਵਿੱਚ ਪਿਛਲੇ ਦਿਨੀ ਕਾਫੀ ਗਲਤੀਆਂ ਮਿਲੀਆਂ ਸੀ ਅਤੇ ਅੰਗਰੇਜ਼ੀ ਦਾ ਪੇਪਰ ਅਤੇ ਇਸ ਦੇ ਨਾਲ ਹੀ ਜਿਹੜਾ ਕਮਰਸ ਦਾ ਪੇਪਰ ਹੈ ਇਹ 9 ਸਤੰਬਰ ਨੂੰ ਅਤੇ ਸਮਾਜ ਸ਼ਾਸਤਰ ਦਾ ਜਿਹੜਾ ਪੇਪਰ ਹੈ ਇਹ ਹੋਵੇਗਾ 10 ਸਤੰਬਰ ਨੂੰ।
1: ਜੀ, ਤੇ ਨਾਲ ਹੀ ਅੱਗੇ ਇੱਕ ਹੋਰ ਖਬਰ ਲੱਗੀ ਹੋਈ ਹੈ, UGC ਨੈਟ ਪ੍ਰੀਖਿਆ ਦੀਆਂ ਉੱਤਰ ਕੁੰਜੀਆਂ ਜਾਰੀ। ਇਹ ਵੀ ਪੰਜਾਬੀ ਟ੍ਰਿਬਿਊਨ ਦੇ ਮੁੱਖ ਸਫ਼ੇ ਦੀ ਹੀ ਸੁਰਖੀ ਹੈ ਜੀ।
0: ਇਸ ਦੀਆਂ ਕੁੰਜੀਆਂ ਜਿਹੜੀਆਂ ਨੇ ਸੂਜੀ ਤੇ ਦੂਸਰੇ ਜਿਹੜੇ ਵਿਸ਼ੇ ਨੇ ਉਹਨਾਂ ਸਾਰਿਆਂ ਦੀਆਂ ਜਿਹੜੀਆਂ ਆਨਸਰ ਕੀਜ਼ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ
1: ਜੀ ਬਿਲਕੁਲ,
0: ਉਹ UGC ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਨੇ
1: ਜੀ।

0: ਸੁਖਜੀਤ, UGC ਜਿਹੜੇ ਟੈਸਟ ਦੀ ਆਪਣੀ ਗੱਲ ਚੱਲ ਰਹੀ ਸੀ, ਇਸ ਦੇ ਵਿੱਚ ਅਖਬਾਰ ਦੇ ਪਹਿਲੇ ਪੰਨੇ ਤੇ ਇਸ ਨੂੰ ਦਿੱਤਾ ਗਿਆ ਕਿ 84 ਵਿਸ਼ਿਆਂ ਦੀਆਂ ਜਿਹੜੀਆਂ ਇਹਨਾਂ ਨੇ ਆਂਸਰ ਕੀਜ਼ ਜਾਰੀ ਕਰ ਦਿੱਤੀਆਂ ਗਈਆਂ ਨੇ। 16 ਅਗਸਤ ਤੋਂ 18 ਅਗਸਤ ਤੱਕ ਦਾ ਜਿਹੜਾ 11:59 ਰਾਤ ਦਾ ਤੱਕ ਦਾ ਸਮਾਂ ਦਿੱਤਾ ਗਿਆ ਹੈ ਕਿ ਜੇਕਰ ਕਿਸੇ ਨੇ ਕੋਈ ਇਤਰਾਜ਼ ਜਮ੍ਹਾਂ ਕਰਵਾਉਣੇ ਹੋਣ, ਪ੍ਰਤੀ ਪ੍ਰਸ਼ਨ ₹200 UGC ਵੱਲੋਂ ਇਹ ਫੀਸ ਰੱਖੀ ਗਈ ਹੈ।
1: ਜੀ
0: ਤੇ ਆਖਰੀ ਮਿਤੀ ਇਹਦੀ 18 ਅਗਸਤ, ਉਹੀ ਰਾਤ ਦਾ ਜਿਹੜਾ 11:59 ਤੱਕ ਦਾ ਸਮਾਂ ਦਿੱਤਾ ਗਿਆ ਜੀ ਅਪਲਾਈ ਕਰਨ ਦਾ।
1: ਜੀ ਤੇ ਅਗਲੀ ਜਿਹੜੀ ਖਬਰ ਹੈ ਉਹ ਮੈਂ ਲਵਾਂਗੀ ਜੀ ਅਜੀਤ ਅਖਬਾਰ ਦੇ ਮੁੱਖ ਸਫ਼ੇ ਦੇ ਉੱਪਰ। ਸੁਰਖੀ ਲੱਗੀ ਹੈ ਫਿਰੋਜ਼ਪੁਰ ਤੋਂ, 80ਵਾਂ ਆਜ਼ਾਦੀ ਦਿਹਾੜਾ ਪੰਜਾਬ ਦੀਆਂ ਔਰਤਾਂ ਦੀ ਆਰਥਿਕ ਆਜ਼ਾਦੀ ਦਾ ਸਾਲ ਹੋਵੇਗਾ, ਇਹ ਕਹਿਣਾ ਹੈ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ। ਫਿਰੋਜ਼ਪੁਰ 'ਚ ਰਾਜ ਪੱਧਰੀ ਸਮਾਗਮਾਂ ਦੌਰਾਨ ਲਹਿਰਾਇਆ

0: ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਵਿਸਥਾਰ ਹੋਵੇਗਾ। 10 ਲੱਖ ਵਰਗ ਫੁੱਟ ਦੀ ਥਾਂ ਹੋਵੇਗਾ ਵਾਧਾ, ਵਿਰਾਸਤੀ ਦਿੱਖ ਰਹੇਗੀ ਇਸ ਦੀ ਬਰਕਰਾਰ। ਇਹ ਸੁਰਖੀ ਲੱਗੀ ਹੈ ਅਜੀਤ ਸੋਰੀ ਪੰਜਾਬੀ ਟ੍ਰਿਬਿਊਨ ਤੇ ਅੱਜ ਪਹਿਲੇ ਪੰਨੇ ਤੇ। ਸੁਖਜੀਤ, ਇਸ ਦੇ ਵਿੱਚ ਜੇ ਥੋੜਾ ਜਿਹਾ ਤਫਸੀਲ ਨਾਲ ਮੈਂ ਗੱਲ ਕਰਾਂ ਤਾਂ ਜਿਹੜਾ
1: ਜੀ
0: ਪੰਜਾਬ ਅਤੇ ਹਰਿਆਣਾ ਹਾਈਕੋਰਟ ਹੈ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖਿਆ ਹੀ ਹੋਣਾ ਕਿ ਕਾਫੀ ਭੀੜ ਭੜੱਕੇ ਵਾਲੀ ਰਹਿੰਦੀ ਹੈ ਹਰ ਟਾਈਮ, ਤਾਂ ਉਸ ਦਾ ਵਿਸਥਾਰ ਕਰਨ ਦੀ ਜਿਹੜੀ ਮਨਜ਼ੂਰੀ ਹੈ ਉਹ ਮਿਲ ਗਈ ਹੈ। 2.90 ਲੱਖ ਵਰਗ ਸਕੇਅਰ ਫੁੱਟ ਜਿਹੜਾ ਪਲੱਸ ਕਰਨਾ, ਇਹਦੇ ਨਾਲ 2 ਮੰਜ਼ਿਲਾਂ ਹੋਰ ਬਣਾਉਣੀਆਂ ਨੇ, ਅਤੇ ਜਿਹੜੀ ਇਹਦੀ ਪਹਿਲਾਂ ਵਾਲੀ ਦਿੱਖ ਹੈ ਪੁਰਾਣੀ ਸਾਡੇ ਹਾਈਕੋਰਟ ਦੀ,
1: ਜੀ
0: ਉਹ ਦਿੱਖ ਨੂੰ ਉਸੇ ਤਰ੍ਹਾਂ ਹੀ ਬਰਕਰਾਰ ਰੱਖਿਆ ਜਾਵੇਗਾ।
1: ਜੀ।

0: ਪੰਜਾਬ ਵਿੱਚ ਚਿਹਰੇ ਦੀ ਪਛਾਣ ਵਾਲੀ ਪ੍ਰਣਾਲੀ ਦੀ ਅਜਮਾਇਸ਼, ਇਹ ਸੁਰਜੀਤ ਅੱਜ ਪੰਜਾਬੀ ਟ੍ਰਿਬਿਊਨ ਨੇ ਪਹਿਲੇ ਪੰਨੇ ਦੇ ਉੱਪਰ ਇਹ ਸੁਰਖੀ ਬਣਾਇਆ ਇਸ ਚੀਜ਼ ਨੂੰ
1: ਜੀ।
0: ਤੇ ਤਫਸੀਲ ਦੇ ਵਿੱਚ ਮੈਂ ਜੇ ਗੱਲ ਕਰਾਂ ਤਾਂ ਇਹ ਖਬਰ ਸਾਡੀ ਲੁਧਿਆਣਾ ਤੋਂ ਲੱਗੀ ਹੈ। ਖੰਨਾ ਪੁਲਿਸ ਨੇ ਈਸੜੂ ਚ ਰਾਜ ਪੱਧਰੀ ਸਮਾਗਮ ਦੌਰਾਨ ਜਿਹੜੀ ਇਹ ਤਕਨੀਕ ਸੀ ਇਹ ਵਰਤੀ ਹੈ। ਇਹਦੇ ਵਿੱਚ ਤਕਨੀਕ ਦੀ ਜੇ ਸੁਰਜੀਤ ਮੈਂ ਥੋੜ੍ਹੀ ਜਿਹੀ ਖੁੱਲ੍ਹ ਕੇ ਗੱਲ ਕਰਾਂ ਤਾਂ ਉਸਦੇ ਵਿੱਚ ਇਹ ਹੈ ਕਿ ਤੁਹਾਡੇ ਚਿਹਰੇ ਤੋਂ ਤੁਹਾਡੀ ਪਛਾਣ ਹੋਊਗੀ, ਜਿਸ ਤਰ੍ਹਾਂ ਪਹਿਲਾਂ ਸਾਡੇ ਫਿੰਗਰਪ੍ਰਿੰਟ ਚੱਲਦਾ ਸੀ, ਸਾਡੇ ਜਾਣੀ ਉਂਗਲ ਦਾ ਜਿਹੜਾ ਪਛਾਣ ਉਹ ਲਿਆ ਜਾਂਦਾ ਸੀ, ਤਾਂ ਇਸ ਦੇ ਵਿੱਚ ਸਾਡੇ ਚਿਹਰੇ ਦੀਆਂ ਅੱਖਾਂ ਤੋਂ ਸਾਡੇ ਚਿਹਰੇ ਮੂਹਰੇ ਦਾ ਜਿਹੜੀ ਦਿੱਖ ਹੈ ਉਸ ਤੋਂ ਜਿਹੜੀ ਸਾਡੀ ਪਛਾਣ ਹੈ ਉਹ ਹੋਏਗੀ। ਇਹ ਸਾਡੀ ਨਵੀਂ ਜਿਹੜੀ ਪ੍ਰਣਾਲੀ ਹੈ ਇਹਦੀ ਅਜਮਾਇਸ਼ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ
1: ਜੀ। ਤੇ ਅਗਲੀ ਸੁਰਖੀ ਵੀ ਤੁਹਾਡੇ ਕੋਲ ਹੈ ਜੀ, ਆਪਣਾ ਪੰਜਾਬੀ ਟ੍ਰਿਬਿਊਨ ਦੇ ਮੁੱਖ ਸਫ਼ੇ ਦੇ ਉੱਪਰ ਚੰਡੀਗੜ੍ਹ ਤੋਂ ਲੱਗੀ ਹੈ, ਕੀ ਸੁਰਖੀ ਹੈ ਜੀ ਇਹ?
0: ਜੀ, ਈਡੀ ਵੱਲੋਂ IAS ਅਫਸਰ ਕਮਲਪ੍ਰੀਤ ਕੌਰ ਬਰਾੜ ਹੈ, ਇਹਨੂੰ ਤਲਬ ਕੀਤਾ ਗਿਆ ਜੀ। ਇਹਨਾਂ ਨੂੰ ਅੱਜ ਬੁਲਾਇਆ ਗਿਆ, ਸਨਟੈਕ ਸਿਟੀ ਪ੍ਰੋਜੈਕਟ ਸੀ ਜੀ ਇਹਨਾਂ ਦੇ ਕੋਲੇ, ਤਾਂ ਇਹਨਾਂ ਨੇ CLU ਜਾਰੀ ਕਰਨਾ ਸੀ ਜਿਹੜਾ ਜ਼ਮੀਨ ਚੇਂਜ ਦਾ ਸਰਟੀਫਿਕੇਟ ਹੁੰਦਾ ਹੈ, ਉਹਦੇ ਵਿੱਚ ਜਾਅਲੀ ਸਹਿਮਤੀ ਪੱਤਰਾਂ ਦਾ ਇਹਨਾਂ 'ਤੇ ਦੋਸ਼ ਲੱਗਿਆ ਸੀਗਾ
1: ਜੀ।
0: ਅਤੇ ਅੱਜ ਇਹਨਾਂ ਨੂੰ ਬੁਲਾਇਆ ਗਿਆ ਮੇਨ ਦਫ਼ਤਰ ਵਿਖੇ।
1: ਤੇ ਖਬਰ ਨੂੰ ਥੋੜ੍ਹਾ ਜਿਹਾ ਵਿਸਥਾਰ 'ਚ ਲਈਏ ਤਾਂ ਕੀ ਲਿਖਿਆ ਜੀ ਇਹਨਾਂ ਨੇ?
0: ਇਹਨਾਂ ਨੇ ਇਨਫੋਰਸਮੈਂਟ ਡਾਇਰੈਕਟਰ ED ਵੱਲੋਂ ਮੁਹਾਲੀ ਦੇ ਸਨਟੈਕ ਪ੍ਰੋਜੈਕਟ ਡਾਇਰੈਕਟਰ ਦੇ ਸੰਬੰਧ ਵਿੱਚ ਪੰਜਾਬ ਕੇਡਰ ਦੇ IAS ਅਫਸਰ ਕਮਲਪ੍ਰੀਤ ਕੌਰ ਬਰਾੜ ਨੂੰ 18 ਅਗਸਤ ਨੂੰ ਤਲਬ ਕੀਤਾ ਗਿਆ ਸੀ। ਪ੍ਰੋਜੈਕਟ ਵਿੱਚ ਸੋਧੇ ਹੋਏ CLU ਦੀ ਵਰਤੋਂ, ਜਿਹੜੀ ਜ਼ਮੀਨ ਤਬਦੀਲੀ ਦੀ ਵਰਤੋਂ ਸੀ ਮਨਜ਼ੂਰੀ ਲਈ ਮਨੀ ਲਾਂਡਰਿੰਗ ਦੀ ਜਾਂਚ ਲਈ, ਇਹ ਮਸਲਾ ਜੁੜਿਆ ਹੋਇਆ। ਕਮਲਪ੍ਰੀਤ ਕੌਰ ਬਰਾੜ ਹੈ ਜਿਹੜੇ ਇਹ 2024 'ਚ ਟਾਊਨ ਐਂਡ ਕੰਟਰੀ ਪਲਾਨਿੰਗ ਦੇ ਡਾਇਰੈਕਟਰ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਸਨ। ਅਤੇ ਅੱਗੇ ਸੁਖਜੀਤ ਨੇ ਲਿਖਿਆ ਕਿ ਸਨਟੈਕ ਸਿਟੀ ਨੂੰ ਮਿਲੀਆਂ ਮਨਜ਼ੂਰੀਆਂ ਕਾਰਨ ਹੀ ਉਹਨਾਂ ਨੂੰ ਜਿਹੜਾ ਤਲਬ ਕੀਤਾ ਗਿਆ ਸੀਗਾ ਇਸ ਮਹਿਲਾ ਅਫਸਰ ਨੂੰ
1: ਜੀ।

0: ਜੀ ਪੰਜਾਬ ਸਫਿਆਂ ਦੀ ਗੱਲ ਕਰੀਏ ਤਾਂ ਅਜੀਤ ਅਖਬਾਰ ਦੇ ਪੰਜਾਬ ਸਫੇ ਦੀ ਸੁਰਖੀ ਲੱਗੀ ਹੈ ਜੀ ਮੁੱਲਾਪੁਰ ਦਾਖਾ ਤੋਂ, ਆਜ਼ਾਦੀ ਤਾਂ ਹੀ ਸਾਰਥਕ ਹੈ ਜਦੋਂ ਸਾਡੇ ਨੌਜਵਾਨ ਨਸ਼ੇ ਵਰਗੀਆਂ ਆਦਤਾਂ ਤੋਂ ਮੁਕਤ ਹੋਣਗੇ, ਇਹ ਕਹਿਣਾ ਹੈ ਜੀ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਜੀ ਦਾ, ਤੇ ਮੰਡੀ ਮੁੱਲਾਪੁਰ ਚ ਨਸ਼ਾ ਮੁਕਤ ਯੁਵਾ ਜਾਗਰਣ ਸੰਕਲਪ ਸਮਾਰੋਹ ਨੂੰ ਕੀਤਾ ਸੰਬੋਧਨ।
1: ਹਾਂਜੀ ਸੁਖਜੀਤ, ਇਸੇ ਪੰਨੇ ਤੇ ਜੇ ਮੈਂ ਨਿਗਾਹ ਮਾਰਾਂ ਤਾਂ ਇੱਕ ਖਬਰ ਸਾਨੂੰ ਅਜੀਤ ਦੇ ਇਹ ਪੰਨੇ ਤੇ ਹੋਰ ਛਾਇਆ ਹੋਈ ਹੈ
0: ਜੀ।
1: ਪੰਜਾਬ ਵਿੱਚ ਰੇਲਵੇ ਪ੍ਰੋਜੈਕਟਾਂ ਲਈ ਕੇਂਦਰ ਵੱਲੋਂ 3725 ਕਰੋੜ ਦੀ ਰਾਸ਼ੀ ਮਨਜ਼ੂਰ, ਇਹ ਬਿਆਨ ਸਾਡਾ ਜਾਰੀ ਕੀਤਾ ਜੀ ਰਵਨੀਤ ਸਿੰਘ ਬਿੱਟੂ ਨੇ, ਜਿਹੜੇ ਸਾਡੇ ਪੰਜਾਬ ਦੇ ਰੇਲਵੇ ਬੁਨਿਆਦੀ ਢਾਂਚੇ ਨੂੰ ਕੇਂਦਰੀ ਸਰਕਾਰ ਦੇ ਵੱਡੇ ਵੱਡੇ ਪੱਧਰ 'ਤੇ ਰਾਸ਼ੀ ਮਨਜ਼ੂਰ ਕੀਤੇ ਜਾਣ ਦੇ ਬਾਵਜੂਦ ਜਿਹੜੇ ਸੂਬੇ ਪੱਧਰ ਦੀਆਂ ਲੋੜਾਂ ਨੇ ਪ੍ਰਸ਼ਾਸਨਿਕ ਮਨਜ਼ੂਰੀਆਂ ਨਾ ਮਿਲਣ ਕਾਰਨ ਅਹਿਮ ਰੇਲਵੇ ਪ੍ਰੋਜੈਕਟਾਂ ਦੀ ਜਿਹੜੀ ਰਫ਼ਤਾਰ ਹੈ ਉਹ ਤੇਜ਼ ਹੋ ਰਹੀ ਹੈ, ਅਤੇ ਸਾਬਕਾ ਰੇਲ ਮੰਤਰੀ ਅਤੇ ਭਾਜਪਾ ਦੇ ਆਗੂ ਰਵਨੀਤ ਬਿੱਟੂ ਨੇ ਚੰਡੀਗੜ੍ਹ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਜੀ, ਜਿਹੜੇ ਰੇਲਵੇ ਪ੍ਰੋਜੈਕਟਾਂ ਦਾ ਸਾਨੂੰ ਰਾਸ਼ੀ ਮਨਜ਼ੂਰ ਹੋਈ ਹੈ
0: ਜੀ। ਤੇ ਇਸੇ ਹੀ ਸਫੇ ਦੇ ਉੱਪਰ ਅਗਲੀ ਸੁਰਖੀ ਹੈ ਜੀ ਪਟਿਆਲਾ ਤੋਂ, ਕੈਬਨਿਟ ਮੰਤਰੀ ਖੁੱਡੀਆਂ ਨੇ ਸ਼ੂਟਰ ਜਪਜੋਤ ਸਿੰਘ ਦਰਦੀ ਦਾ ਕੀਤਾ ਸਨਮਾਨ। ਥੋੜਾ ਜਿਹਾ ਵਿਸਥਾਰ ਖਬਰ ਨੂੰ ਲਈਏ ਤਾਂ ਲਿਖਿਆ ਕਿ ਇੱਥੇ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪਹੁੰਚੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਤੇ ਫੂਡ ਪ੍ਰੋਸੈਸਿੰਗ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸ਼ੂਟਰ ਜਪਜੋਤ ਸਿੰਘ ਦਰਦੀ ਨੂੰ

0: ਜੇ ਸੁਖਜੀਤ ਅੱਜ ਖੇਡਾਂ ਦੀ ਗੱਲ ਕਰੀਏ ਤਾਂ ਖੇਡਾਂ ਦੀ ਅੱਜ ਸਾਡੇ ਦੇਸ਼ ਲਈ ਇੱਕ ਚੰਗੀ ਖੁਸ਼ੀ ਵਾਲੀ ਖਬਰ ਹੈ। ਜਿਹੜੇ
1: ਜੀ
0: ਸਾਡੇ ਹਾਕੀ ਦੇ ਹੈਗੇ ਨੇ ਪ੍ਰਸ਼ੰਸਕ, ਉਹਨਾਂ ਵਾਸਤੇ ਇੱਕ ਬੜੀ ਵੱਡੀ ਖੁਸ਼ੀ ਦੀ ਖਬਰ ਹੈ। ਜਿਹੜਾ ਸਾਡਾ ਸੀ ਭਾਰਤੀ ਹਾਕੀ ਵਿਸ਼ਵ ਕੱਪ ਹੈ ਜਿਹੜਾ, ਉਹਦੇ ਵਿੱਚ ਭਾਰਤ ਨੇ ਵੇਲਜ਼ ਨੂੰ 3-1 ਨਾਲ ਹਰਾ ਕੇ ਆਪਣੀ ਜਿਹੜੀ ਚੜ੍ਹਤ ਹੈ ਇਹ ਬਰਕਰਾਰ ਰੱਖੀ ਹੈ। ਤੇ ਇੱਥੇ ਸਾਡੇ ਜਿਹੜੇ ਹਰਮਨਪ੍ਰੀਤ ਸਿੰਘ ਸਾਡੇ ਹੈਗੇ ਨੇ ਕੈਪਟਨ ਟੀਮ ਦੇ, ਉਹਨਾਂ ਨੇ ਲਗਾਤਾਰ ਜੀ 2 ਗੋਲ ਮਾਰ ਕੇ ਆਪਦੀ ਜਿਹੜੀ ਜਿੱਤ ਦਾ ਜਿਹੜਾ ਨਿਸ਼ਾਨ ਹੈ ਉਹ ਆਪਦਾ ਕਾਇਮ ਰੱਖਿਆ। ਤੇ ਇੱਥੇ ਦੱਸਣਯੋਗ ਹੈ ਕਿ 18 ਨੂੰ ਜਿਹੜਾ ਮੈਚ ਹੈ ਉਹ ਇੰਗਲੈਂਡ ਨਾਲ ਹਾਕੀ ਦਾ ਹੋ ਰਿਹਾ, ਤੇ 19 ਸਾਡਾ ਇੱਕ 19 ਅਗਸਤ ਨੂੰ ਰੋਮਾਂਚਕਾਰੀ ਮੈਚ ਜਿਹੜਾ ਸਾਡਾ ਹੋਣਾ ਉਹ ਪਾਕਿਸਤਾਨ ਨਾਲ ਹੋਣ ਜਾ ਰਿਹਾ ਹੈ।
1: ਜੀ
0: ਤੇ ਅਗਲੀ ਖਬਰ ਸਾਡੇ ਕੋਲੇ
1: ਬਾਕੀ ਜੀ ਇਹਦੇ ਵਿੱਚ ਹੀ ਖਬਰ ਬਣੀ ਹੋਈ ਹੈ ਜਲੰਧਰ ਤੋਂ, ਕਹਿੰਦੇ ਸਾਰੇ ਹਾਕੀ ਵਿਸ਼ਵ ਕੱਪਾਂ ਚ ਭਾਗ ਲੈਣ ਵਾਲਾ ਪਹਿਲਾ ਦੇਸ਼ ਬਣ ਗਿਆ ਜੀ ਭਾਰਤ।
0: ਜੀ

0: ਜੀ ਸਥਾਨਕ ਸਫਿਆਂ ਦੇ ਉੱਪਰ ਨਿਗਾਹ ਮਾਰੀਏ ਤਾਂ ਸੁਰਖੀ ਲੱਗੀ ਹੈ ਬਠਿੰਡਾ ਤੋਂ। ਬਠਿੰਡਾ ਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਲਹਿਰਾਇਆ ਕੌਮੀ ਤਿਰੰਗਾ। ਆਜ਼ਾਦੀ ਘੁਲਾਟੀਆਂ ਤੇ ਜੰਗੀ ਵਿਧਵਾਵਾਂ ਦਾ ਸਨਮਾਨ ਕੀਤਾ ਗਿਆ। ਇੱਥੇ ਜੀ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ।
1: ਇੱਥੇ ਸੁਖਜੀਤ, ਜੇ ਮੈਂ ਆਪਣੇ ਸਥਾਨਕ ਪੰਨੇ ਤੇ ਨਿਗਾਹ ਮਾਰਾਂ ਪੰਜਾਬੀ ਟ੍ਰਿਬਿਊਨ ਵੱਲ, ਤਾਂ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਪੰਨੇ ਤੇ ਉਹਨਾਂ ਨੇ ਇੱਕ ਜਿਹੜੀ ਸੁਰਖੀ ਉਹ ਛਾਈ ਹੈ, ਬਿਨ ਬੋਲਿਆ ਯੁੱਧ ਘੂਰ ਘੂਰ ਕੇ ਕਿਉਂ ਵਹਿੰਦੇ ਹੋ। ਇਸ ਦੇ ਵਿੱਚ ਜੇ ਥੱਲੇ ਮੈਂ ਗੱਲ ਕਰਾਂ ਤਾਂ ਜਿਹੜੀ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਮਾਣਯੋਗ ਸਾਡੇ ਜਿਹੜੇ MLA ਸਾਹਿਬ ਜਗਰੂਪ ਗਿੱਲ ਅਤੇ ਨਾਲ ਹੀ ਅਮਰਜੀਤ ਮਹਿਤਾ ਜੀ, ਉਹ ਇੱਕ ਦੂਜੇ ਵੱਲ ਘੂਰ ਘੂਰ ਕੇ ਦੇਖ ਰਹੇ ਨੇ। ਪਿਛਲੇ ਦਿਨੀ ਇਹ ਕਾਫੀ ਜਿਹੜਾ ਚਰਚਾ ਦਾ ਵਿਸ਼ਾ ਰਿਹਾ ਕਿ ਦੋਨਾਂ ਦੇ ਵਿਚਾਲੇ ਕੁਛ ਥੋੜ੍ਹੀ ਜਿਹੀ ਸਟੇਜ ਦੇ ਉੱਪਰ ਕੁਛ ਕੁਛ ਅੱਛਾ ਤੋਂ ਨਹੀਂ ਹੈ, ਇਸ ਤਾਂ ਪਤਾ ਚੱਲ ਰਿਹਾ ਸੀ। ਜਿਸ ਦੇ ਵਿੱਚ ਪੈ ਕੇ ਸਾਡੇ ਵਿਧਾਇਕ ਜਿਹੜੇ ਬਠਿੰਡਾ ਦੇ ਆਤੀ ਦੇ ਨੇ ਅਮਿਤ ਰਤਨ ਜੀ, ਉਹਨਾਂ ਨੇ ਵਿੱਚ ਪੈ ਕੇ ਉਹਨਾਂ ਨੂੰ ਦੋਨਾਂ ਨੂੰ ਆਪਸ ਤੋਂ ਥੋੜ੍ਹਾ ਜਿਹਾ ਦੂਰ ਕਰਕੇ ਤੇ ਸਮਝੌਤਾ ਕਰਵਾਇਆ ਗਿਆ ਇਹਨਾਂ ਦੇ ਵਿੱਚ।
0: ਬਿਲਕੁਲ ਜੀ, ਸੋਸ਼ਲ ਮੀਡੀਆ ਦੇ ਉੱਪਰ ਜਿਹੜੀਆਂ ਵੀਡੀਓਜ਼ ਨੇ ਇਹ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਇਸ ਹਾਂਜੀ ਦ੍ਰਿਸ਼ ਦੀਆਂ। ਤੇ ਅੱਜ ਇਹ ਜਿਹੜੀ ਖਬਰ ਹੈ ਇਹ ਪੰਜਾਬੀ ਟ੍ਰਿਬਿਊਨ ਦੇ ਵਿੱਚ ਵੀ ਜਿਹੜੀ ਹੈ ਪ੍ਰਕਾਸ਼ਿਤ ਹੋ ਚੁੱਕੀ ਹੈ
1: ਜੀ।

0: ਝਾਕੀਆਂ ਖਿੱਚ ਤਾਂ ਕੇਂਦਰ ਦੀਆਂ ਆਜ਼ਾਦੀ ਘੁਲਾਟੀਆਂ ਅਤੇ ਪਰਿਵਾਰਾਂ ਦੀਆਂ ਹੋਰ ਸ਼ਖਸੀਅਤਾਂ ਦਾ ਸਨਮਾਨ ਕੀਤਾ ਜੀ। ਇਹੀ ਅੱਜ ਸੁਰਖੀ ਬਣੀ ਹੈ ਸਾਡੇ ਮਾਲਵਾ ਪੰਨੇ ਦੇ ਉੱਪਰ ਬਰਨਾਲਾ ਤੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ। ਦੇਸ਼ ਦੇ 80ਵੀਂ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਜ਼ਿਲ੍ਹਾ ਪੱਧਰੀ ਸਮਾਗਮ ਦੇ ਵਿੱਚ ਬਾਬਾ ਕਾਲਾ ਮਹਿਰ ਸਟੇਡੀਅਮ ਸ਼ਾਨੋ ਸ਼ੌਕਤ ਨਾਲ ਕਰਾਇਆ ਗਿਆ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਸੀ। ਇਹਨਾਂ ਨੇ ਕੌਮੀ ਝੰਡਾ ਲਹਿਰਾਇਆ। ਮੁੱਖ ਮਹਿਮਾਨ ਨੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਕੀਤੇ ਗਏ ਸਮੁੱਚੇ ਭਲਾਈ ਅਤੇ ਵਿਕਾਸ ਕਾਰਜਾਂ ਦਾ ਤਫਸੀਲ ਜਿਹੜੀ ਸੀ ਉੱਥੇ ਉਹ ਪੇਸ਼ ਕੀਤੀ
1: ਜੀ। ਅਜੀਤ ਅਖਬਾਰ ਦਾ ਬਠਿੰਡਾ ਮਾਨਸਾ ਸਫੇ ਦੇ ਉੱਪਰ ਸੁਰਖੀ ਲੱਗੀ ਹੈ, ਲਹਿਰਾ ਮੁਹੱਬਤ ਤੋਂ ਮੁਕੰਮਲ ਹੜਤਾਲ ਕਾਰਨ ਲਹਿਰਾ ਥਰਮਲ 'ਚ ਕੋਲਾ ਪਲਾਂਟ ਤੇ ਸਟੈਕਰ ਦੀਆਂ ਕੇਬਲਾਂ ਨੂੰ ਲੱਗੀ ਅੱਗ, ਹੁੰਮਸ ਕਾਰਨ ਸੂਬੇ 'ਚ ਬਿਜਲੀ ਦੀ ਮੰਗ 14,902 ਮੈਗਾਵਾਟ ਤੇ ਪੁੱਜੀ। 4 'ਚੋਂ 2 ਯੂਨਿਟ ਪਹਿਲਾਂ ਤੋਂ ਨੇ ਬੰਦ ਤੇ 2 ਹਫ਼ਤੇ ਲਈ 3 ਨੰਬਰ ਯੂਨਿਟ ਦਾ 250 ਮੈਗਾਵਾਟ ਉਤਪਾਦਨ ਬੰਦ ਹੋਣ ਕਿਨਾਰੇ ਜੀ।
0: ਜੀ
1: ਇਹ ਸਨ ਸਾਡੀਆਂ ਅੱਜ ਦੀਆਂ ਅਖਬਾਰੀ ਸੁਰਖੀਆਂ। ਮਹਾਂਵੀਰ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਤੁਹਾਡਾ, ਤੇ ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਸਜਰੀ ਸਵੇਰ ਦਾ ਵੇਲਾ ਸਮਾਪਤ ਹੁੰਦਾ ਹੈ। ਮੈਨੂੰ ਸੁਰਜੀਤ ਨੂੰ ਦਿਓ ਪ੍ਰੋਗਰਾਮ ਖਤਮ ਕਰਨ ਦੀ ਆਗਿਆ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ। ਸਮਾਂ 7:59 ਮਿੰਟ ਤੇ 20 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਵਜੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਤੇ 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿਚ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਲਈ ਕਰੋ ਇੰਤਜ਼ਾਰ।

ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਲੱਦਾਖ ਤੇ ਜੰਮੂ ਕਸ਼ਮੀਰ ਦੇ ਬਰਫ਼ਬਾਰੀ ਵਾਲੇ ਇਲਾਕਿਆਂ ਵਿਚ ਮਰਦਮਸ਼ੁਮਾਰੀ 2027 ਲਈ ਸਵੈ ਗਣਨਾ ਅੱਜ ਤੋਂ ਸ਼ੁਰੂ। ਨੈਸ਼ਨਲ ਟੈਸਟਿੰਗ ਏਜੰਸੀ UGC ਨੈਟ ਪ੍ਰੀਖਿਆ ਦੇ 3 ਵਿਸ਼ਿਆਂ ਅੰਗਰੇਜ਼ੀ, ਕਾਮਰਸ ਤੇ ਸਮਾਜ ਸ਼ਾਸਤਰ ਵਿਸ਼ੇ 'ਚ ਗਲਤੀਆਂ ਦੇ ਬਾਅਦ ਇਨ੍ਹਾਂ ਦੀ ਮੁੜ ਪ੍ਰੀਖਿਆ ਕਰਾਏਗੀ। ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਕੈਗ ਦੀ ਰਿਪੋਰਟ ਤੋਂ ਬਾਅਦ ਪੂਰੇ ਰੇਲਵੇ ਨੈਟਵਰਕ ਵਿਚ ਪੀਣ ਵਾਲੇ ਪਾਣੀ ਦੀ ਸਥਿਤੀ ਦੀ ਸਮੀਖਿਆ ਕੀਤੀ ਤੇ ਸਾਫ਼ ਪਾਣੀ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਨੇ। 12 ਦਿਨਾਂ ਲੰਮੀ ਸਾਲਾਨਾ ਸ੍ਰੀ ਬੂੜਾ ਅਮਰਨਾਥ ਜੀ ਯਾਤਰਾ ਅੱਜ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਸ਼ੁਰੂ ਹੋ ਗਈ ਏ ਤੇ BWF ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਅੱਜ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿਖੇ ਸ਼ੁਰੂ ਹੋ ਰਹੀ ਏ। ਹੁਣ ਖਬਰਾਂ ਵਿਸਥਾਰ ਨਾਲ। ਪੂਰੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿਚ ਅਗਲੇ ਮਹੀਨੇ ਸਤੰਬਰ 'ਚ ਮਰਦਮਸ਼ੁਮਾਰੀ 2027 ਦਾ ਪੜਾਅ ਸਤੰਬਰ ਤੋਂ ਸ਼ੁਰੂ ਹੋਏਗਾ ਤੇ ਇਸ ਲਈ ਸਵੈ ਗਣਨਾ ਅੱਜ ਤੋਂ ਸ਼ੁਰੂ ਹੋ ਗਈ ਏ। ਜੰਮੂ ਕਸ਼ਮੀਰ ਦੇ ਬਰਫ਼ਬਾਰੀ ਇਲਾਕਿਆਂ ਵਿਚ ਵੀ ਇਹ ਗਣਨਾ ਅੱਜ ਤੋਂ ਸ਼ੁਰੂ ਹੋ ਰਹੀ ਏ। ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਸਵੈ ਗਣਨਾ 17 ਤੋਂ 31 ਅਗਸਤ ਤੱਕ ਚੱਲੇਗੀ ਤੇ 1 ਅਕਤੂਬਰ ਨੂੰ ਪੂਰੀ ਹੋਏਗੀ। ਲੱਦਾਖ 2027 ਦੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਵਾਲਾ ਦੇਸ਼ ਦਾ ਪਹਿਲਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਜਾਏਗਾ। ਅੱਜ ਤੋਂ ਸ਼ੁਰੂ ਹੋ ਰਹੀ ਸਵੈ ਗਣਨਾ ਲਈ ਕਰੀਬ 637 ਬਲਾਕ EBs ਬਣਾਏ ਜਾਣਗੇ। ਜੰਮੂ ਕਸ਼ਮੀਰ ਤੇ ਲੱਦਾਖ ਲਈ ਮੁੱਖ ਪ੍ਰਿੰਸੀਪਲ ਮਰਦਮਸ਼ੁਮਾਰੀ ਅਧਿਕਾਰੀ ਤੇ ਮਰਦਮਸ਼ੁਮਾਰੀ ਕਾਰਵਾਈਆਂ ਬਾਰੇ ਡਾਇਰੈਕਟਰ ਅਮਿਤ ਸ਼ਰਮਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਤੰਬਰ ਦੇ ਸ਼ੈਡਿਊਲ ਦੀ ਯੋਜਨਾ ਖੇਤਰ ਦੀਆਂ ਕਠੋਰ ਸਰਦੀਆਂ, ਮੁਸ਼ਕਿਲ ਭੂਮੀ ਅਤੇ ਲੱਦਾਖ ਦੀ ਸੀਮਿਤ ਪਹੁੰਚ ਨੂੰ ਧਿਆਨ ਵਿਚ ਰੱਖਦੇ ਹੋਏ ਬਣਾਈ ਗਈ ਏ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ UGC ਨੈਟ ਪ੍ਰੀਖਿਆ ਦੇ 3 ਵਿਸ਼ਿਆਂ ਅੰਗਰੇਜ਼ੀ, ਕਾਮਰਸ ਤੇ ਸਮਾਜ ਸ਼ਾਸਤਰ ਲਈ ਮੁੜ ਪ੍ਰੀਖਿਆ ਦਾ ਐਲਾਨ ਕੀਤਾ ਹੈ। ਇਹ ਫੈਸਲਾ ਇਨ੍ਹਾਂ ਤਿੰਨਾਂ ਵਿਸ਼ਿਆਂ ਦੇ ਪੇਪਰਾਂ ਵਿਚ ਕਈ ਤਰ੍ਹਾਂ ਦੀਆਂ ਗਲਤੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਲਿਆ ਗਿਆ। NTA ਨੇ ਕਿਹਾ ਕਿ ਅੰਗਰੇਜ਼ੀ ਲਈ ਮੁੜ ਪ੍ਰੀਖਿਆ 9 ਸਤੰਬਰ ਨੂੰ ਪਹਿਲੇ ਸ਼ਿਫਟ ਵਿਚ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਏਗੀ, ਜਦੋਂ ਕਿ ਕਾਮਰਸ ਦਾ ਪੇਪਰ ਦੂਜੀ ਸ਼ਿਫਟ ਵਿਚ ਉਸੇ ਦਿਨ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਹੋਏਗਾ। ਸਮਾਜ ਸ਼ਾਸਤਰ ਦਾ ਪੇਪਰ 10 ਸਤੰਬਰ ਨੂੰ ਪਹਿਲੇ ਸ਼ਿਫਟ ਵਿਚ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਏਗਾ। NTA ਨੇ 87 ਵਿਸ਼ਿਆਂ ਲਈ UGC ਨੈਟ ਪ੍ਰੀਖਿਆ 22 ਤੋਂ 30 ਜੂਨ ਦੇ ਵਿਚਕਾਰ ਕਰਵਾਈ। ਇਹ ਪ੍ਰੀਖਿਆ ਜੂਨੀਅਰ ਰਿਸਰਚ ਫੈਲੋਸ਼ਿਪ GRF, ਸਹਾਇਕ ਪ੍ਰੋਫੈਸਰਸ਼ਿਪ ਲਈ ਯੋਗਤਾ ਅਤੇ PhD ਪ੍ਰੋਗਰਾਮਾਂ ਵਿਚ ਦਾਖਲੇ ਲਈ ਕਰਵਾਈ ਗਈ ਸੀ। NTA ਨੇ ਇਨ੍ਹਾਂ ਗਲਤੀਆਂ ਦੀ ਜਾਂਚ ਲਈ ਇਕ ਕਮੇਟੀ ਬਣਾਈ ਏ। ਕਮੇਟੀ ਨੇ ਨਿਰਪੱਖ ਅਤੇ ਗਲਤੀ ਮੁਕਤ ਪ੍ਰੀਖਿਆ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਤਿੰਨਾਂ ਵਿਸ਼ਿਆਂ ਲਈ ਦੁਬਾਰਾ ਪ੍ਰੀਖਿਆ ਲੈਣ ਦੀ ਸਿਫਾਰਸ਼ ਕੀਤੀ। ਭਾਰਤ ਦੇ ਕੰਟਰੋਲਰ ਤੇ ਆਡੀਟਰ ਜਨਰਲ ਕੈਗ ਦੀ ਪੀਣ ਵਾਲੇ ਪਾਣੀ ਦੀ ਗੁਣਵੱਤਾ ਬਾਰੇ ਰਿਪੋਰਟ ਤੋਂ ਬਾਅਦ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਕੱਲ੍ਹ ਰੇਲਵੇ ਨੈਟਵਰਕ ਵਿਚ ਪੀਣ ਵਾਲੇ ਪਾਣੀ ਦੀ ਸਥਿਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਯਾਤਰੀਆਂ ਲਈ ਪੀਣ ਵਾਲਾ ਸਾਫ਼ ਪਾਣੀ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਉਪਾਵਾਂ ਦੇ ਹਿੱਸੇ ਵਜੋਂ ਰੇਲਵੇ ਨੈਟਵਰਕ ਵਿਚ ਕਰੀਬ 20,000 ਥਾਵਾਂ ਤੇ ਨਵੇਂ ਟੈਂਕ ਟੂ ਟੈਪ ਪਾਣੀ ਅਤੇ ਨਿਗਰਾਨੀ ਪ੍ਰਣਾਲੀਆਂ ਸਥਾਪਿਤ ਕੀਤੀਆਂ ਜਾਣਗੀਆਂ, ਜਿਸ ਵਿਚ ਵਾਟਰ ਕੂਲਰ ਵੀ ਸ਼ਾਮਲ ਨੇ। ਇਸ ਦਾ ਮਤਲਬ ਹੈ ਕਿ ਓਵਰਹੈਡ ਵਾਟਰ ਟੈਂਕ ਯਾਨੀ ਪਾਣੀ ਦੀ ਮੁੱਖ ਟੈਂਕੀ ਤੋਂ ਲੈ ਕੇ ਟੂਟੀ ਤੱਕ ਪੂਰੀ ਸਪਲਾਈ ਚੇਨ ਵਿਚ ਪਾਣੀ ਦੀ ਸ਼ੁੱਧਤਾ ਨੂੰ ਯਕੀਨੀ ਬਣਾਇਆ ਜਾਏਗਾ। ਪਾਣੀ ਦੇ ਪੁਰਾਣੇ ਅਤੇ ਖਰਾਬ ਭੰਡਾਰਨ ਟੈਂਕਾਂ ਨੂੰ ਤੇਜ਼ੀ ਨਾਲ ਨਵੇਂ ਨਾਲ ਬਦਲਿਆ ਜਾਏਗਾ। ਸ਼੍ਰੀ ਵੈਸ਼ਨੋ ਨੇ ਪਾਣੀ ਦੇ ਵਸੀਲਿਆਂ ਅਤੇ ਆਊਟਲੈਟ ਪੁਆਇੰਟਾਂ ਤੇ ਲਾਜ਼ਮੀ ਨਿਯਮਿਤ ਪਾਣੀ ਦੀ ਗੁਣਵੱਤਾ ਜਾਂਚ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕੇਂਦਰੀਕ੍ਰਿਤ ਨਿਗਰਾਨੀ, ਸਪਸ਼ਟ ਜਵਾਬਦੇਹੀ ਅਤੇ ਮੰਤਰਾਲੇ ਦੇ ਭੰਡਾਰਨ ਟੈਂਕਾਂ ਦੀ ਨਿਯਮਿਤ ਸਫਾਈ ਅਤੇ ਰੱਖ ਰਖਾਅ ਲਈ ਵੀ ਕਿਹਾ ਹੈ। ਪ੍ਰਧਾਨ ਮੰਤਰੀ ਗਤੀਸ਼ਕਤੀ ਪਹਿਲਕਦਮੀ PMGS NMP ਤਹਿਤ ਹੁਣ ਤੱਕ ਕਰੀਬ 18.66 ਲੱਖ ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲੇ ਵੱਖ ਵੱਖ ਮੰਤਰਾਲਿਆਂ ਦੇ ਕੁੱਲ 396 ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਲਈ ਸਿਫਾਰਸ਼ ਕੀਤੀ ਗਈ ਏ। ਵਪਾਰ ਤੇ ਸਨਅਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਵਿਚੋਂ 256 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਏ, ਜਿਨ੍ਹਾਂ ਵਿਚੋਂ 198 ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਨੇ। ਇਸ ਵਿਚ ਕਿਹਾ ਗਿਆ ਕਿ ਇਨ੍ਹਾਂ ਪ੍ਰੋਜੈਕਟਾਂ ਦਾ ਮੁਲਾਂਕਣ ਨੈਟਵਰਕ ਯੋਜਨਾ ਸਮੂਹ NPG ਵਿਧੀ ਰਾਹੀਂ ਕੀਤਾ ਗਿਆ ਹੈ। ਇਹ ਜਾਣਕਾਰੀ ਵਪਾਰ ਤੇ ਸਨਅਤ ਮੰਤਰਾਲੇ ਦੇ ਰਾਜ ਮੰਤਰੀ ਜਿਤਿਨ ਪ੍ਰਸਾਦ ਨੇ ਸੰਸਦ ਦੇ ਹਾਲ ਹੀ ਵਿਚ ਸਮਾਪਤ ਹੋਏ ਮੌਨਸੂਨ ਇਜਲਾਸ ਦੌਰਾਨ ਲੋਕ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਦਿੱਤੀ। ਪ੍ਰਧਾਨ ਮੰਤਰੀ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਵੱਖ ਵੱਖ ਕੇਂਦਰੀ ਮੰਤਰਾਲਿਆਂ ਤੇ ਵਿਭਾਗਾਂ ਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਕ ਥਾਂ ਲਿਆਉਣ ਲਈ ਸੰਪੂਰਨ ਸਰਕਾਰੀ ਪਹੁੰਚੇ ਤਾਂ ਜੋ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਏਕੀਕ੍ਰਿਤ ਯੋਜਨਾਬੰਦੀ ਅਤੇ ਤਾਲਮੇਲ ਲਾਗੂ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ। ਮੰਤਰਾਲੇ ਨੇ ਕਿਹਾ ਹੈ ਕਿ PMGS NMP ਦਾ ਉਦੇਸ਼ ਮੰਤਰਾਲਿਆਂ ਦੇ ਰਾਜਾਂ ਨੂੰ ਭੂ ਸਥਾਨਕ ਡੇਟਾ, ਸੈਟੇਲਾਈਟ ਇਮੇਜਰੀ ਅਤੇ API ਏਕੀਕਰਨ ਦੀ ਵਰਤੋਂ ਕਰਕੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਨਿਗਰਾਨੀ, ਯੋਜਨਾਬੰਦੀ ਅਤੇ ਅਨੁਕੂਲਤਾ ਲਈ ਸੁਵਿਧਾਜਨਕ ਬਣਾਉਣਾ ਹੈ। ਇਸ ਨੇ ਇਹ ਵੀ

0: ਕਿਹਾ ਕਿ PMGSNMP ਮੰਤਰਾਲੇ ਅਤੇ ਰਾਜਾਂ ਨੂੰ ਉਨ੍ਹਾਂ ਦੇ ਸਬੰਧਿਤ ਬੁਨਿਆਦੀ ਢਾਂਚੇ ਤੇ ਪ੍ਰੋਜੈਕਟਾਂ ਦੀ ਯੋਜਨਾ ਬਣਾਉਣ ਵਿਚ ਸਹਾਇਤਾ ਕਰ ਰਿਹਾ ਤਾਂ ਜੋ ਆਵਾਜਾਈ ਦੇ ਵੱਖ ਵੱਖ ਢੰਗਾਂ ਵਿਚ ਲੋਕਾਂ, ਵਸਤਾਂ ਤੇ ਸੇਵਾਵਾਂ ਦੀ ਆਵਾਜਾਈ ਲਈ ਨਿਰਵਿਘਨ ਤੇ ਕੁਸ਼ਲ ਸੰਪਰਕ ਪ੍ਰਦਾਨ ਕੀਤਾ ਜਾ ਸਕੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਝਾਰਖੰਡ ਵਿਚ JPSC ਅਤੇ JSSC ਭਰਤੀ ਪ੍ਰੀਖਿਆਵਾਂ ਵਿਚ ਬੇਨੇਮੀਆਂ ਨੂੰ ਲੈ ਕੇ ਵਿਦਿਆਰਥੀਆਂ ਦਾ ਵਿਰੋਧ ਮੁਜ਼ਾਹਰੇ 24ਵੇਂ ਦਿਨ ਵਿਚ ਦਾਖਲ ਹੋ ਗਏ ਨੇ। ਵਿਦਿਆਰਥੀਆਂ ਨੇ ਭਰਤੀ ਪ੍ਰੀਖਿਆਵਾਂ ਵਿਚ ਕਥਿਤ ਬੇਨੇਮੀਆਂ ਵਿਰੁੱਧ ਆਪਣਾ ਵਿਰੋਧ ਤੇਜ਼ ਕਰ ਦਿੱਤਾ ਹੈ। ਸਰਕਾਰ ਤੇ ਵਿਦਿਆਰਥੀ ਪ੍ਰਤੀਨਿਧੀਆਂ ਵਿਚਕਾਰ ਅੱਜ ਗੱਲਬਾਤ ਦਾ ਇਕ ਨਵਾਂ ਦੌਰ ਹੋਏਗਾ। ਭਾਰਤ ਕੱਲ ਨਵੀਂ ਦਿੱਲੀ ਵਿਚ 12ਵੀਂ ਬ੍ਰਿਕਸ ਚੁਗਿਰਦਾ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਇਸ ਮੀਟਿੰਗ ਤੋਂ ਪਹਿਲਾਂ ਅੱਜ ਚੁਗਿਰਦਾ ਕਾਰਜ ਸਮੂਹ ਤੇ ਜਲਵਾਯੂ ਤਬਦੀਲੀ ਤੇ ਸੰਪਰਕ ਸਮੂਹ ਦੇ ਬ੍ਰਿਕਸ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਹੋਏਗੀ। ਇਹ ਸਮਾਗਮ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦੇ ਵਿਸ਼ੇ ਹੇਠ ਕਰਾਇਆ ਜਾਏਗਾ। ਇਸ ਸਾਲ ਦੇ ਸਿਖਰ ਸੰਮੇਲਨ ਦਾ ਵਿਸ਼ਾ ਲਚਕੀਲਾਪਣ, ਨਵੀਨਤਾ, ਸਹਿਯੋਗ ਤੇ ਸਥਿਰਤਾ ਦਾ ਨਿਰਮਾਣ ਏ। ਬ੍ਰਿਕਸ ਚੁਗਿਰਦਾ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਚੁਗਿਰਦਾ ਜੰਗਲਾਤ ਤੇ ਜਲਵਾਯੂ ਤਬਦੀਲੀ ਮੰਤਰੀ ਭੁਪਿੰਦਰ ਯਾਦਵ ਕਰਨਗੇ। ਪੁੰਛ ਜ਼ਿਲ੍ਹੇ ਦੇ ਮੰਡੀ ਤਹਿਸੀਲ ਦੇ ਰਾਜਪੁਰਾ ਪਿੰਡ ਵਿਚ ਸਥਿਤ ਭਗਵਾਨ ਸ਼ਿਵ ਨੂੰ ਸਮਰਪਿਤ ਪ੍ਰਾਚੀਨ ਬਾਬਾ ਬੂੜਾ ਅਮਰਨਾਥ ਜੀ ਮੰਦਿਰ ਲਈ 12 ਦਿਨਾਂ ਲੰਮੀ ਸਲਾਨਾ ਸ੍ਰੀ ਬੂੜਾ ਅਮਰਨਾਥ ਜੀ ਯਾਤਰਾ ਅੱਜ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਸ਼ੁਰੂ ਹੋ ਗਈ ਏ। ਇਹ ਯਾਤਰਾ 28 ਅਗਸਤ ਤੱਕ ਜਾਰੀ ਰਹੇਗੀ ਅਤੇ ਰੱਖੜੀ ਤੇ ਸੰਪੂਰਨ ਹੋਏਗੀ। ਅਧਿਕਾਰੀਆਂ ਨੇ ਰਾਜੌਰੀ ਪੁੰਛ ਅਤੇ ਆਵਾਜਾਈ ਰੂਟਾਂ ਤੇ ਸਖ਼ਤ ਬਹੁ ਪੱਧਰੀ ਸੁਰੱਖਿਆ ਤੇ ਨਿਗਰਾਨੀ ਲਾਗੂ ਕੀਤੀ ਏ। ਪੁੰਛ ਜ਼ਿਲ੍ਹੇ ਦੇ ਮੰਡੀ ਤਹਿਸੀਲ ਦੇ ਰਾਜਪੁਰਾ ਪਿੰਡ ਵਿਚ ਸਥਿਤ ਭਗਵਾਨ ਸ਼ਿਵ ਨੂੰ ਸਮਰਪਿਤ ਪ੍ਰਾਚੀਨ ਬਾਬਾ ਬੂੜਾ ਅਮਰਨਾਥ ਜੀ ਮੰਦਿਰ ਲਈ ਹਰ ਸਾਲ ਸਾਉਣ ਦੇ ਸ਼ੁਭ ਮੌਨਸੂਨ ਮਹੀਨੇ ਦੌਰਾਨ ਇਹ ਯਾਤਰਾ ਹੁੰਦੀ ਏ। ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਸਵੇਰੇ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਸਰਹੱਦੀ ਜ਼ਿਲ੍ਹੇ ਪੁੰਛ ਵੱਲ ਯਾਤਰੀਆਂ ਦੇ ਪਹਿਲੇ ਜਥੇ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜੰਮੂ ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਦੀਆਂ ਇਕਾਈਆਂ ਦਸ਼ਨਾਮੀ ਅਖਾੜਾ ਵਰਗੇ ਰਿਹਾਇਸ਼ ਦੇ ਸਥਾਨਾਂ ਤੇ ਨੇੜੇ ਖੋਜ ਤੇ ਤਸਦੀਕ ਕਾਰਜ ਕਰ ਰਹੀਆਂ ਨੇ। ਸ਼ਰਧਾਲੂਆਂ ਦੇ ਕਾਫਲੇ ਪੁਲਿਸ ਸੁਰੱਖਿਆ ਹੇਠ ਜਾਣਗੇ ਤੇ ਕੇਂਦਰੀ ਹਥਿਆਰਬੰਦ ਪੁਲਿਸ ਬਲ ਤੇ ਵਾਧੂ ਜਵਾਨ ਤੈਨਾਤ ਹੋਣਗੇ। ਪੁੰਛ ਜ਼ਿਲ੍ਹਾ ਪ੍ਰਸ਼ਾਸਨ ਨੇ ਦੇਸ਼ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਅਗਾਉਂ ਰਜਿਸਟ੍ਰੇਸ਼ਨ ਦੀ ਸਹੂਲਤ ਲਈ ਇੱਕ ਸਮਰਪਿਤ ਪੋਰਟਲ ਸ਼ੁਰੂ ਕੀਤਾ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਮਦਨ ਲਾਲ ਢੀਂਗਰਾ ਨੂੰ ਉਨ੍ਹਾਂ ਦੇ ਬਲੀਦਾਨ ਦਿਵਸ ਤੇ ਸ਼ਰਧਾਂਜਲੀ ਭੇਂਟ ਕੀਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਬਿਰਲਾ ਨੇ ਕਿਹਾ ਕਿ ਮਦਨ ਲਾਲ ਢੀਂਗਰਾ ਦਾ ਜੀਵਨ ਅਦੁੱਤੀ ਹਿੰਮਤ, ਅਟੁੱਟ ਦੇਸ਼ ਭਗਤੀ ਤੇ ਨਿਰਸਵਾਰਥ ਭਾਵਨਾ ਦੀ ਇੱਕ ਪ੍ਰੇਰਣਾਦਾਇਕ ਕਹਾਣੀ ਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇੱਕ ਅਮੀਰ ਪਰਿਵਾਰ ਵਿਚ ਜਨਮ ਲੈਣ ਦੇ ਬਾਵਜੂਦ ਮਦਨ ਲਾਲ ਢੀਂਗਰਾ ਨੇ ਦੇਸ਼ ਦੀ ਆਜ਼ਾਦੀ ਨੂੰ ਆਪਣਾ ਅੰਤਿਮ ਟੀਚਾ ਬਣਾਉਣ ਲਈ ਸਾਰੀਆਂ ਸੁੱਖ ਸਹੂਲਤਾਂ ਦੀ ਕੁਰਬਾਨੀ ਦਿੱਤੀ। ਸ੍ਰੀ ਬਿਰਲਾ ਨੇ ਕਿਹਾ ਕਿ ਮਦਨ ਲਾਲ ਢੀਂਗਰਾ ਦੀ ਹਿੰਮਤ, ਕੁਰਬਾਨੀ ਅਤੇ ਅਟਲ ਦ੍ਰਿੜਤਾ ਅੱਜ ਵੀ ਨੌਜਵਾਨਾਂ ਵਿਚ ਦੇਸ਼ ਭਗਤੀ ਨੂੰ ਪ੍ਰੇਰਿਤ ਕਰਦੀ ਏ। ਖੇਡਾਂ ਵਿਚ ਮਰਦਾਂ ਦੀ ਹਾਕੀ ਵਿਚ ਭਾਰਤੀ ਟੀਮ ਅੱਜ ਨੀਦਰਲੈਂਡ ਵਿਚ ਆਪਣੇ ਦੂਜੇ ਮੈਚ ਵਿਚ ਇੰਗਲੈਂਡ ਦਾ ਸਾਹਮਣਾ ਕਰੇਗੀ। ਪੂਲ ਡੀ ਵਿਚ ਸਿਖਰ ਤੇ ਰਹਿਣ ਵਾਲੀ ਟੀਮ ਅੱਜ ਦਾ ਮੈਚ ਮਹੱਤਵਪੂਰਨ ਸਾਬਿਤ ਹੋ ਸਕਦਾ ਏ। ਭਾਰਤ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਵੇਲਸ ਦੇ 3-1 ਦੀ ਜਿੱਤ ਨਾਲ ਕੀਤੀ, ਜਦੋਂ ਕਿ ਇੰਗਲੈਂਡ ਨੇ ਵੀ ਪਾਕਿਸਤਾਨ ਨੂੰ 4-1 ਨਾਲ ਹਰਾ ਕੇ ਮਜ਼ਬੂਤ ਸ਼ੁਰੂਆਤ ਕੀਤੀ। BWF ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਅੱਜ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿਚ ਸ਼ੁਰੂ ਹੋ ਰਹੀ ਏ। ਭਾਰਤੀ ਬੈਡਮਿੰਟਨ ਖਿਡਾਰੀ ਅੱਜ ਪਹਿਲੇ ਦਿਨ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਔਰਤਾਂ ਦੇ ਸਿੰਗਲਸ ਦੇ ਮੁਕਾਬਲੇ ਵਿਚ ਸਾਬਕਾ ਵਿਸ਼ਵ ਚੈਂਪੀਅਨ ਅਤੇ 9ਵਾਂ ਦਰਜਾ ਪ੍ਰਾਪਤ PV ਸਿੰਧੂ ਆਇਰਲੈਂਡ ਦੀ ਸੋਫੀਆ ਨੋਬਲ ਖਿਲਾਫ਼ ਖੇਡੇਗੀ, ਜਦਕਿ ਟ੍ਰੀਸਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਔਰਤਾਂ ਦੀ ਡਬਲਸ ਜੋੜੀ ਦਾ ਮੁਕਾਬਲਾ ਸਪੇਨ ਦੀ ਜੋੜੀ ਨਾਲ ਹੋਏਗਾ। ਮਰਦਾਂ ਦੇ ਕ੍ਰਿਕਟ ਵਿਚ ਭਾਰਤ ਦਾ ਸ੍ਰੀਲੰਕਾ ਦੇ ਗੌਲ ਅੰਤਰਰਾਸ਼ਟਰੀ ਸਟੇਡੀਅਮ ਵਿਚ ਲੜੀ ਦੇ ਪਹਿਲੇ ਟੈਸਟ ਦੇ ਤੀਜੇ ਦਿਨ ਪਹਿਲੀ ਪਾਰੀ ਦੇ 460 ਦੌੜਾਂ ਦੇ ਸਕੋਰ ਤੋਂ ਖੇਡਣਾ ਸ਼ੁਰੂ ਕਰੇਗਾ। ਆਖਿਰ ਚ ਖਾਸ ਖਬਰਾਂ। ਲੱਦਾਖ ਤੇ ਜੰਮੂ ਕਸ਼ਮੀਰ ਦੇ ਬਰਫ਼ਬਾਰੀ ਵਾਲੇ ਇਲਾਕਿਆਂ ਵਿਚ ਮਰਦਮਸ਼ੁਮਾਰੀ 2027 ਲਈ ਸਵੈ ਗਣਨਾ ਅੱਜ ਤੋਂ ਸ਼ੁਰੂ। ਨੈਸ਼ਨਲ ਟੈਸਟਿੰਗ ਏਜੰਸੀ UGC ਨੀਟ ਪ੍ਰੀਖਿਆ ਦੇ 3 ਵਿਸ਼ਿਆਂ ਅੰਗਰੇਜ਼ੀ, ਕਾਮਰਸ ਤੇ ਸਮਾਜ ਸ਼ਾਸਤਰ ਵਿਸ਼ੇ ਚ ਗਲਤੀਆਂ ਦੇ ਬਾਅਦ ਇਨ੍ਹਾਂ ਦੀ ਮੁੜ ਪ੍ਰੀਖਿਆ ਕਰਾਏਗੀ। ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਕੈਗ ਦੀ ਰਿਪੋਰਟ ਤੋਂ ਬਾਅਦ ਪੂਰੇ ਰੇਲਵੇ ਨੈਟਵਰਕ ਵਿਚ ਪੀਣ ਵਾਲੇ ਪਾਣੀ ਦੀ ਸਥਿਤੀ ਦੀ ਸਮੀਖਿਆ ਕੀਤੀ ਤੇ ਸਾਫ਼ ਪਾਣੀ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। 12 ਦਿਨਾਂ ਲੰਮੀ ਸਲਾਨਾ ਸ੍ਰੀ ਬੂੜਾ ਅਮਰਨਾਥ ਜੀ ਯਾਤਰਾ ਅੱਜ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਸ਼ੁਰੂ ਹੋ ਗਈ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ

ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ ਜੀ ਠੀਕ 8:40 ਅਤੇ 28 ਸੈਕਿੰਡ ਦਾ ਤੇ ਹੁਣ ਸਮਾਂ ਹੋ ਰਿਹਾ ਪ੍ਰੋਗਰਾਮ ਮਹਿਕ ਪੰਜਾਬੀ ਦਾ। ਮੈਂ ਹਾਜ਼ਰ ਹਾਂ ਅੰਮ੍ਰਿਤ ਪ੍ਰੋਗਰਾਮ ਮਹਿਕ ਪੰਜਾਬੀ ਲੈ ਕੇ। ਸੋ ਹੁਣ ਸੁਣਦੇ ਹਾਂ ਮਹਿਕ ਪੰਜਾਬ ਦੀ ਪ੍ਰੋਗਰਾਮ ਦਾ ਇਹ ਪਹਿਲਾ ਗੀਤ ਜਿਸ ਨੂੰ ਗਾਇਆ ਹੈ ਸਤਿੰਦਰ ਸਰਤਾਜ ਨੇ ਔਰ ਲਿਖਿਆ ਹੈ ਸਤਿੰਦਰ ਸਰਤਾਜ ਨੇ ਹੀ ਔਰ ਸੰਗੀਤਬੱਧ ਕੀਤਾ ਹੈ ਬੀਟ ਮਿਨਿਸਟਰ ਨੇ।

ਇਸ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ, ਲਿਖਿਆ ਵੀ ਸਤਿੰਦਰ ਸਰਤਾਜ ਨਹੀਂ ਸੀ ਅਤੇ ਸੰਗੀਤ ਦਿੱਤਾ ਸੀ ਬੀਟ ਮਿਨਿਸਟਰ ਨੇ। ਹੁਣ ਸੁਣਦੇ ਹਾਂ ਅਰਜਨ ਢਿੱਲੋਂ ਦੁਆਰਾ ਗਾਇਆ ਅਤੇ ਲਿਖਿਆ ਗਿਆ ਗੀਤ, ਜਿਸ ਨੂੰ ਸੰਗੀਤ ਦਿੱਤਾ ਹੈ ਪ੍ਰੀਤ ਹੁੰਦਲ ਨੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਦਾ। ਸਮਾਂ ਹੋ ਰਿਹਾ ਜੀ ਠੀਕ 8:59 ਅਤੇ 22 ਸੈਕਿੰਡ ਦਾ ਤੇ ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 9 ਵਜੇ ਤੋਂ 10 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। ਪ੍ਰਸਾਰਣਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਰੋਤਿਓ ਸਮਾਂ ਹੋ ਰਿਹਾ ਠੀਕ 10:17 ਦਾ ਤੇ ਹੁਣ ਪੇਸ਼ ਹੈ ਪ੍ਰੋਗਰਾਮ ਗੀਤ ਪਿਟਾਰਾ ਤੇ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਅੰਮ੍ਰਿਤ ਢਿੱਲੋਂ। ਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਜਿਸ ਨੂੰ ਗਾਇਆ ਹੈ ਆਸਾ ਸਿੰਘ ਮਸਤਾਨਾ ਅਤੇ ਗੀਤਕਾਰ ਨੇ ਹਰਚਰਨ ਸਿੰਘ ਪਰਵਾਨਾ। ਸੋ ਸੁਣਦੇ ਹਾਂ ਸਰੋਤਿਓ ਪ੍ਰੋਗਰਾਮ ਦਾ ਪਹਿਲਾ ਗੀਤ।

ਜੀ ਸਰੋਤਿਓ, ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ। ਕੁਲਦੀਪ ਮਾਣਕ ਅਤੇ ਜਿਸ ਨੂੰ ਲਿਖਿਆ ਹੈ ਹਰਦੇਵ ਦਿਲਗੀਰ ਨੇ, ਗਾਇਆ ਹੈ ਕੁਲਦੀਪ ਮਾਣਕ ਨੇ ਅਤੇ ਸੰਗੀਤਕਾਰ ਨੇ KS ਨਰੂਲਾ।

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਗੀਤ ਪਿਟਾਰਾ, ਅਤੇ ਤੁਸੀਂ ਲਗਾਤਾਰ ਬਣੇ ਹੋਏ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ। ਅਤੇ ਸਰੋਤਿਓ, ਅਗਲਾ ਗੀਤ ਸੁਣਦੇ ਹਾਂ ਕਰਮਜੀਤ ਧੂਰੀ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਹੈ ਗੁਰਦੇਵ ਸਿੰਘ ਮਾਨ ਨੇ, ਅਤੇ ਸੰਗੀਤ ਹੈ ਕੇ ਐਸ ਨਰੂਲਾ ਦਾ।

ਜੀ ਸਰੋਤਿਓ, ਇਹ ਗੀਤ ਸੀ ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ ਦੀਆਂ ਆਵਾਜ਼ਾਂ ਵਿੱਚ, ਜਿਸ ਨੂੰ ਬੋਲ ਦਿੱਤੇ ਸਨ ਗੁਰਦੇਵ ਸਿੰਘ ਮਾਨ ਅਤੇ ਸੰਗੀਤ ਸੀ ਵੇਦ ਸੇਠੀ ਦਾ। ਹੁਣ ਸੁਣਦੇ ਹਾਂ ਰਿਪੂ ਦੇਮਨ ਸ਼ੈਲੀ ਦੀ ਆਵਾਜ਼ ਵਿੱਚ ਗੀਤ, ਜਿਸ ਨੂੰ ਸੰਗੀਤਬੱਧ ਕੀਤਾ ਹੈ ਸਤੀਸ਼ ਭਾਟੀਆ ਨੇ।

0: ਪ੍ਰੋਗਰਾਮ ਸੰਬੰਧੀ ਸੂਚਨਾ ਮਿਤੀ 17 ਅਗਸਤ 2026 ਨੂੰ ਸ਼ਾਮ 5 ਵਜੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਤਹਿਤ ਵਿਸ਼ਾ ਰਹੇਗਾ ਨਰਮੇ ਅਤੇ ਕਪਾਹ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ। ਮਾਹਿਰ ਹੋਣਗੇ ਡਾਕਟਰ ਜਸਰੀਤ ਕੌਰ। ਤਾਂ ਸੁਣਨਾ ਨਾ ਭੁੱਲਣਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਮਿਤੀ 17 ਅਗਸਤ 2026, ਸਮਾਂ ਸ਼ਾਮ 5 ਵਜੇ।
1: ਜੀ ਸਰੋਤਿਓ, ਸਮਾਂ ਹੋ ਰਿਹਾ ਜੀ 10:22 ਤੇ 2 ਸੈਕਿੰਡ ਦਾ। ਤੁਸੀਂ ਲਗਾਤਾਰ ਬਣੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ, ਅਤੇ ਸਰੋਤਿਓ ਪ੍ਰੋਗਰਾਮ ਚੱਲ ਰਿਹਾ ਹੈ ਗੀਤ ਪਿਟਾਰਾ। ਅਤੇ ਗੀਤ ਪਿਟਾਰਾ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਹੈ ਸੋਨ ਸਿੰਘ ਸੀਤਲ ਅਤੇ ਸੰਗੀਤਬੱਧ ਕੀਤਾ ਹੈ ਕੇ ਪੰਨਾ ਲਾਲ ਨੇ।

ਅਗਲਾ ਗੀਤ ਹੈ ਜੀ ਗੁਰਦਾਸ ਮਾਨ ਦੀ ਆਵਾਜ਼ ਵਿੱਚ, ਜਿਸ ਨੂੰ ਕਲਮਬੱਧ ਕੀਤਾ ਹੈ ਗੁਰਦਾਸ ਮਾਨ ਨੇ ਹੀ ਤੇ ਸੰਗੀਤ ਦਿੱਤਾ ਹੈ ਜਸਵੰਤ ਪਵਰਾ ਨੇ।

ਜੀ ਸਰੋਤਿਓ, ਅਗਲਾ ਗੀਤ ਹੈ ਜੀ ਹੰਸਰਾਜ ਹੰਸ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਹੈ ਪ੍ਰੀਤ ਮੋਹਿੰਦਰ ਤਿਵਾਰੀ ਨੇ ਅਤੇ ਸੰਗੀਤਬੱਧ ਕੀਤਾ ਹੈ ਜੀ ਬਲਦੇਵ ਮਸਤਾਨਾ।

जी श्रोतियो, अगला गीत सुनते हैं सरदूल सिकंदर ਅਤੇ अमर नूरी ਦੀਆਂ ਆਵਾਜ਼ਾਂ ਵਿੱਚ, ਜਿਸ ਨੂੰ ਲਿਖਿਆ ਹੈ ਨੂਰ ਬਸੀ ਪਠਾਣਾ ਤੇ ਸੰਗੀਤ ਦਿੱਤਾ ਹੈ ਚਰਨਜੀਤ ਆਹੂਜਾ ਨੇ।

0: ਉਹ ਫੇਰ ਮਿਲਾਂਗੇ ਉਹ ਲਿਖ ਤੂੰ ਸਫੈਦਿਆਂ ਦੇ ਨਾਲ ਜਿੰਨੇ ਨੇ ਜਿੱਟੀ ਰੋਡ ਦੇ ਉੱਤੇ।
1: ਸਰੋਤਿਓ ਅਗਲਾ ਗੀਤ ਸੁਣਦੇ ਹਾਂ ਸੁਰਜੀਤ ਬਿੰਦਰਖਿਆ ਦੀ ਆਵਾਜ਼ ਵਿੱਚ ਤੇ ਜਿਸ ਨੂੰ ਲਿਖਿਆ ਹੈ ਸ਼ਮਸ਼ੇਰ ਸੰਧੂ ਨੇ ਤੇ ਸੰਗੀਤਿਕ ਲੜੀਆਂ ਵਿੱਚ ਪਰੋਇਆ ਹੈ ਅਤੁਲ ਸ਼ਰਮਾ ਨੇ।

ਜੀ ਸਰੋਤਿਓ, ਅਗਲਾ ਗੀਤ ਸੁਣਦੇ ਹਾਂ ਹਰਭਜਨ ਮਾਨ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਹੈ ਬਾਬੂ ਸਿੰਘ ਮਾਨ ਨੇ ਤੇ ਸੰਗੀਤਿਕ ਧੁਨਾਂ ਨਾਲ ਸ਼ਿੰਗਾਰਿਆ ਹੈ ਜੈਦੇਵ ਕੁਮਾਰ ਨੇ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ।

ਸਟੂਡੀਓ ਦੀ ਘੜੀ ਅਨੁਸਾਰ ਸਮਾਂ ਹੋ ਰਿਹਾ ਜੀ 10:59 ਅਤੇ 17 ਸੈਕਿੰਡ ਦਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ ਉਸ ਤੋਂ ਥੋੜ੍ਹੀ ਦੇਰ ਬਾਅਦ 11:05 ਤੋਂ ਲੈ ਕੇ 12 ਵਜੇ ਤੱਕ ਆਨੰਦ ਮਾਣੋਗੇ FM ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ। ਪ੍ਰਸਾਰਣ ਸੁਣਨ ਲਈ ਕੁਝ ਪਲ ਕਰੋ ਇੰਤਜ਼ਾਰ।

0: ਇਸ ਦੇ ਨਾਲ ਹੀ ਮੈਨੂੰ ਜਯੋਤੀ ਨੂੰ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 12:29 ਤੇ 54 ਸਕਿੰਟ ਦਾ। ਹੁਣ ਸਮਾਂ ਹੈ ਪ੍ਰੋਗਰਾਮ ਘਰ ਪਰਿਵਾਰ ਦਾ, ਜਿਸ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਸਿਹਤ ਸੰਭਾਲ, ਜਿਸ ਵਿੱਚ ਪ੍ਰਮੁੱਖ ਮਹਿਮਾਨ ਹੋਣਗੇ ਡਾਕਟਰ ਸੌਰਵ ਗੁਪਤਾ ਤੇ ਗੱਲਬਾਤ ਕਰਨਗੇ ਡਾਕਟਰ ਆਕਾਂਸ਼ਾ ਅਰੋੜਾ। ਵਿਸ਼ਾ ਹੋਵੇਗਾ ਦਿਮਾਗ ਅਤੇ ਰੀੜ ਦੀ ਹੱਡੀ ਦੀਆਂ ਬਿਮਾਰੀਆਂ, ਲੱਛਣ, ਬਚਾਅ ਅਤੇ ਆਧੁਨਿਕ ਇਲਾਜ। ਇਹ ਪ੍ਰੋਗਰਾਮ ਹੋਸਪਿਟਲ ਬਠਿੰਡਾ ਪਾਰਕ ਹੋਸਪਿਟਲ ਬਠਿੰਡਾ ਵੱਲੋਂ ਸਪੋਂਸਰ ਹੈ।
1: ਘਰ ਪਰਿਵਾਰ
2: ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ ਤੇ ਪ੍ਰੋਗਰਾਮ ਸੁਣ ਰਹੇ ਹੋ ਘਰ ਪਰਿਵਾਰ। ਪ੍ਰੋਗਰਾਮ ਘਰ ਪਰਿਵਾਰ ਸੁਣ ਰਹੇ ਤਮਾਮ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਪ੍ਰੋਗਰਾਮ ਘਰ ਪਰਿਵਾਰ ਤਹਿਤ ਸਿਲਸਿਲਾ ਸਿਹਤ ਸੰਭਾਲ ਲੈ ਕੇ ਹਾਜ਼ਰ ਹਾਂ। ਮੈਂ ਆਕਾਂਸ਼ਾ ਅਰੋੜਾ ਤੇ ਅੱਜ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸੀਨੀਅਰ ਕੰਸਲਟੈਂਟ ਨਿਊਰੋਸਰਜਨ ਯਾਨੀ ਦਿਮਾਗ ਅਤੇ ਰੀੜ ਦੀ ਹੱਡੀ ਦੇ ਮਾਹਰ ਡਾਕਟਰ ਸੌਰਭ ਗੁਪਤਾ, ਜੋ ਕਿ ਪਾਰਕ ਹਾਸਪਿਟਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਆਕਾਸ਼ਵਾਣੀ ਐਫ ਐਮ ਬਠਿੰਡਾ।
3: ਥੈਂਕ ਯੂ ਮੈਮ।
2: ਸ੍ਰੋਤਿਓ, ਅੱਜ ਦੇ ਪ੍ਰੋਗਰਾਮ ਵਿੱਚ ਡਾਕਟਰ ਸਾਹਿਬ ਸਾਨੂੰ ਜਾਣਕਾਰੀ ਦੇਣਗੇ ਦਿਮਾਗ ਅਤੇ ਰੀੜ ਦੀ ਹੱਡੀ ਦੀਆਂ ਬਿਮਾਰੀਆਂ, ਉਹਨਾਂ ਦੇ ਲੱਛਣ, ਬਚਾਅ ਅਤੇ ਆਧੁਨਿਕ ਇਲਾਜ ਬਾਰੇ। ਇਸ ਵਿਸ਼ੇ ਨਾਲ ਸੰਬੰਧਿਤ ਆਪਣੇ ਸਵਾਲ ਲੈ ਕੇ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਇਸ ਲਈ ਤੁਸੀਂ ਡਾਇਲ ਕਰਨਾ ਸਟੂਡੀਓ ਦਾ ਫੋਨ ਨੰਬਰ 0164-2240-331। ਡਾਕਟਰ ਸਾਹਿਬ, ਅੰਗਰੇਜ਼ੀ ਦੀ ਖੂਬ ਕਹਾਵਤ ਹੈ ਕਿ ਦ ਬ੍ਰੇਨ ਇਜ਼ ਵਾਈਡਰ ਦੈਨ ਦ ਸਕਾਈ, ਯਾਨੀ ਕਿ ਤੁਹਾਡਾ ਦਿਮਾਗ ਅਸਮਾਨ ਨਾਲੋਂ ਵੀ ਵਿਸ਼ਾਲ ਹੈ ਤੇ ਇਹ ਵਿਸ਼ਾਲ ਸਿਸਟਮ ਬੇਹੱਦ ਸਮਰੱਥ ਅਤੇ ਸੰਜੀਦਾ ਵੀ ਹੈ ਤੇ ਇਸ ਵਿੱਚ ਨਿੱਕੀ ਜਿਹੀ ਗੜਬੜ ਨਜ਼ਰਅੰਦਾਜ਼ ਨਹੀਂ ਕੀਤੀ ਜਾ ਸਕਦੀ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਇਸ ਵਿਸ਼ਾਲ ਸਿਸਟਮ ਯਾਨੀ ਸਾਡੇ ਦਿਮਾਗ ਅਤੇ ਰੀੜ ਦੀ ਹੱਡੀ ਦੀਆਂ ਆਮ ਸਮੱਸਿਆਵਾਂ ਬਾਰੇ ਦੱਸੋ, ਜਿਨ੍ਹਾਂ ਨੂੰ ਲੈ ਕੇ ਇੱਕ ਆਮ ਇਨਸਾਨ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।
3: ਜੀ, ਤੁਸੀਂ ਇੱਕ ਲਾਈਨ ਬੜੀ ਵਧੀਆ ਸ਼ੁਰੂ ਕੀਤੀ, ਜਿਵੇਂ ਕਿ ਉਸਦੀ ਮਤਲਬ ਅੱਗੇ ਵਧਾਉਂਦਾ ਹੋਇਆ ਮੈਂ ਕਹਿਣਾ ਚਾਹੂੰਗਾ ਕਿ ਵਿਲੀਅਮ ਓਸਲਰ ਪੈਨਫੀਲਡ ਨੇ ਕਿਹਾ ਸੀਗਾ ਕਿ ਦ ਬ੍ਰੇਨ ਇਜ਼ ਦ ਹਮਿੰਗ ਮੈਕੇਨਿਜ਼ਮ ਥਰੂ ਵਿਚ ਦ ਐਂਟਾਇਰ ਬਾਡੀ ਵਰਕਸ, ਇਟ ਇਜ਼ ਦਨ ਆਰਗਨ ਆਫ ਡੈਸਟੀਨੀ। ਬ੍ਰੇਨ ਹੀ ਸਭ ਕੁਛ ਹੈ, ਬ੍ਰੇਨ ਤੇ ਸਪਾਈਨਲ ਕੋਡ ਜਿਹੜੇ ਕਿ ਆਪਣੀ ਬਾਡੀ ਨੂੰ ਡਿਫਾਈਨ ਕਰਦੇ ਨੇ, ਬਿਕੋਜ਼ ਬੇਸਿਕਲੀ ਸਿਗਨਲ ਸਾਰੇ ਇੱਥੋਂ ਹੀ ਜਾਂਦੇ ਨੇ।
2: ਬਿਲਕੁਲ।
3: ਬ੍ਰੇਨ ਕੋਗਨੀਸ਼ਨ ਦਾ ਪਾਰਟ ਹੈ, ਆਪਣੇ ਸਮਝਣ ਦਾ ਹਿੱਸਾ ਹੈ, ਤੇ ਜਿਹੜਾ ਸਪਾਈਨਲ ਕੋਡ ਹੈ ਉਹ ਆਪਾਂ ਨੂੰ ਚੱਲਣ ਫਿਰਨ ਦਾ, ਆਪਣੀ ਮਾਸਪੇਸ਼ੀਆਂ ਨੂੰ ਤਾਕਤ ਦੇਣ ਦਾ, ਨਰਵਸ ਇਨਰਵੇਸ਼ਨ ਦਾ ਹਿੱਸਾ ਹੈ। ਸੋ ਇਫ ਦ ਬ੍ਰੇਨ ਐਂਡ

0: are not healthy, then the body is not healthy. ਜੇ ਉਹੀ ਚੀਜ਼ ਨਹੀਂ ਹੈ ਤਾਂ ਕੁਛ ਵੀ ਨਹੀਂ ਹੈ।
1: ਬਿਲਕੁਲ।
0: ਤੇ ਅਟਮੋਸਟ ਇੰਪੋਰਟੈਂਟ ਜੇ ਕੋਈ ਬੋਡੀ ਦਾ ਹਿੱਸਾ ਹੈ ਤਾਂ ਉਹ ਬ੍ਰੇਨ ਤੇ ਸਪਾਈਨਲ ਕੋਰਡ ਹੀ ਹੈ, ਤੇ ਉਹਨਾਂ ਦੀ ਹੈਲਥ ਪੈਰਾਮਾਊਂਟ ਇੰਪੋਰਟੈਂਟ, ਮਤਲਬ ਉਹ ਤੋਂ ਜ਼ਿਆਦਾ ਇੰਪੋਰਟੈਂਟ ਕੁਛ ਹੈ ਹੀ ਨਹੀਂ ਜੀ।
1: ਜੀ ਜੀ ਬਿਲਕੁਲ ਡਾਕਟਰ ਸਾਹਿਬ। ਡਾਕਟਰ ਸਾਹਿਬ, ਅੱਜ ਕੱਲ੍ਹ ਸਿਰ ਦਰਦ, ਚੱਕਰ ਆਉਣਾ, ਗਰਦਨ ਜਾਂ ਕਮਰ ਦਾ ਦਰਦ ਵਰਗੀਆਂ ਸਮੱਸਿਆਵਾਂ ਬਹੁਤ ਆਮ ਸਾਨੂੰ ਮਿਲ ਰਹੀਆਂ ਨੇ
0: ਜੀ।
1: ਇਹਨਾਂ ਵਿੱਚੋਂ ਕਿਹੜੇ ਲੱਛਣ ਐਮਰਜੈਂਸੀ ਸਥਿਤੀ ਵਿੱਚ ਜੋ ਸਾਨੂੰ ਮਿਲਦੇ ਹਨ ਕਿ ਸਾਨੂੰ ਹੁਣ ਨਿਊਰੋਸਰਜਨ ਕੋਲ ਜਾਣ ਦੀ ਲੋੜ ਪੈ ਗਈ?
0: ਇਹਨਾਂ ਬੜਾ ਬ੍ਰੌਡਲੀ ਆਪਾਂ ਕਲਾਸੀਫਾਈ ਕਰ ਸਕਦੇ ਹਾਂ ਕਿ ਜਾਂ ਤਾਂ ਦਰਦ ਹੈ
1: ਜੀ
0: ਜਾਂ ਦਰਦ ਨਹੀਂ ਹੈ
1: ਜੀ।
0: ਦਰਦ ਨਹੀਂ ਹੈ ਦਾ ਮਤਲਬ ਆਈ ਨਹੀਂ ਕਿ ਦਰਦ ਨਹੀਂ ਹੈ। ਜਿਹੜਾ ਦਰਦ ਆਪਣੇ ਆਪ ਹੀ ਚਲਾ ਜਾਵੇ ਉਹਦੇ ਵਿੱਚ ਕੋਈ ਪ੍ਰੋਬਲਮ ਹੈ ਹੀ ਨਹੀਂ ਹੈ, ਦੈਟ ਇਜ਼ ਨੋਟ ਪ੍ਰੋਬਲਮ ਐਟ ਆਲ, ਬਿਕੋਜ਼ ਉਹ ਮੋਸਟ ਆਫ ਦਾ ਟਾਈਮ ਅਕੜਾਵ ਕਰਕੇ ਐਕਟੀਵਿਟੀ ਕਰਕੇ ਤੁਸੀਂ ਥੋੜ੍ਹੀ ਦੇਰ ਜ਼ਿਆਦਾ ਭੱਜ ਲਓ, ਤੁਹਾਡੀ ਢੋਈ ਦੁਖਣ ਲੱਗ ਜੂਗੀ, ਪਰ ਇਹਦਾ ਮਤਲਬ ਆਈ ਨਹੀਂ ਕਿ ਤੁਸੀਂ ਬਿਮਾਰ ਹੋ ਗਏ ਹੋ। ਤੁਸੀਂ ਥੋੜ੍ਹੀ ਦੇਰ ਮੋਬਾਈਲ ਜ਼ਿਆਦਾ ਦੇਖ ਲਓ, ਟੀਵੀ ਦੇਖ ਲਓ, ਪੁੱਠਾ ਸਿੱਧਾ ਸੋ ਜਾਓ, ਤੁਹਾਡੀ ਗਰਦਨ ਅਕੜ ਜੂਗੀ, ਇਹਦਾ ਮਤਲਬ ਤੁਸੀਂ ਬਿਮਾਰ ਨਹੀਂ ਹੋ, ਇਟ ਇਜ਼ ਜਸਟ ਸਪਾਜ਼ਮ, ਮਤਲਬ ਅਕੜਾਵ ਆ ਗਿਆ। ਬਿਮਾਰੀ ਕੀ ਹੈ? ਬਿਮਾਰੀ ਹੈ ਕਿ ਡਿਸਕ ਦਾ ਨਿਕਲ ਜਾਣਾ। ਡਿਸਕ ਮਤਲਬ ਇੱਕ ਆਪਣੇ ਸਪਾਈਨਲ ਕੋਰਡ ਦੇ ਵਿੱਚ ਇੱਕ ਹਿੱਸਾ ਹੁੰਦਾ ਜਿਹੜਾ ਕਿ ਦੋ ਮਣਕਿਆਂ ਨੂੰ ਜੋੜ ਕੇ ਰੱਖਦਾ, ਤਕੀ ਦੀ ਤਰ੍ਹਾਂ ਹੁੰਦਾ ਉਹ। ਜਦੋਂ ਡਿਸਕ ਬਾਹਰ ਨਿਕਲ ਜਾਂਦੀ ਹੈ ਉਦੋਂ ਨਸਾਂ ਤੇ ਦਬਾਅ ਪੈਂਦਾ, ਉਹਨੂੰ ਆਪਾਂ ਰੈਡੀਕਲੋਪੈਥੀ ਕਹਿੰਦੇ ਹਾਂ। ਸ਼ੈਟਿਕਾ ਟਰਮ ਬੜਾ ਯੂਜ਼ ਕੀਤਾ ਜਾਂਦਾ ਅੱਜ ਕੱਲ, ਜਿਹੜਾ ਕਿ ਆਈ ਥਿੰਕ ਆਊਟ ਆਫ ਕੰਟੈਕਸਟ ਵੀ ਕਈ ਵਾਰ ਯੂਜ਼ ਕੀਤਾ ਜਾ ਰਿਹਾ ਸ਼ੈਟਿਕਾ, ਉਹ ਬਿਮਾਰੀ ਹੈ। ਡੇਂਜਰ ਸਾਇੰਸ ਕੀ ਹੈ? ਲੱਤ ਦਾ ਦਰਦ ਜਿਹੜਾ ਬੜੀ ਦੇਰ ਤੱਕ ਨਾ ਜਾਵੇ, ਢੂਈ ਦਾ ਦਰਦ ਜਿਹੜਾ ਐਡੂਕੇਟ ਫਿਜ਼ੀਓਥੈਰੇਪੀਅਨ ਪੇਨ ਕਿਲਰ ਲੈ ਕੇ ਨਾ ਜਾਵੇ, ਤੁਹਾਨੂੰ ਯੂਰਿਨ ਤੇ ਸਟੂਲਸ ਪਾਸ ਕਰਨ ਦੇ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਜਾਵੇ, ਰਿਟੈਂਸ਼ਨ ਹੋਣੀ ਲੱਗ ਜਾਵੇ, ਆਪਣੇ ਆਪ ਨਿਕਲਣ ਲੱਗ ਜਾਵੇ, ਬਹੁਤ ਜ਼ਿਆਦਾ ਦਰਦ, ਜਿਵੇਂ ਆਪਣਾ ਅੰਗੂਠਾ ਚੱਲਣਾ ਬੰਦ ਹੋ ਜਾਵੇ ਪੈਰ ਦਾ, ਫੁੱਟ ਡ੍ਰੌਪ ਬੜੀ ਆਪਾਂ ਕਾਮਨ ਚੀਜ਼ ਯੂਜ਼ ਕਰਦੇ ਹਾਂ ਕਿ ਗਿੱਟਾ ਚੱਲਣਾ ਬੰਦ ਹੋ ਗਿਆ, ਦੀਜ਼ ਆਰ ਦਾ ਡੇਂਜਰ ਸਾਇੰਸ ਜਿਹਦੇ ਵਿੱਚ ਇੱਕ ਨਿਊਰੋਸਰਜੀਕਲ ਇੰਟਰਵੈਂਸ਼ਨ ਤੇ ਪ੍ਰੋਪਰ ਇਨਵੈਸਟੀਗੇਸ਼ਨ ਦੀ ਪ੍ਰੋਪਰ ਜ਼ਰੂਰਤ ਪੈ ਸਕਦੀ ਹੈ ਜੀ।
1: ਜੀ, ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਡਾਕਟਰ ਸਾਹਿਬ, ਜੇ ਆਪਾਂ ਸਿਰ ਦੇ ਦਰਦ ਦੀ ਗੱਲ ਕਰ ਰਹੇ ਸੀ ਤਾਂ ਉਸ ਵਿੱਚ ਆਮ ਆਪਾਂ ਕਹਿ ਦਿੰਦੇ ਹਾਂ ਮਾਈਗ੍ਰੇਨ ਹੋ ਗਿਆ, ਸਰਵਾਈਕਲ ਸਪੌਂਡਲਾਈਟਿਸ ਹੋ ਗਿਆ, ਜਿਹਨੂੰ ਆਮ ਭਾਸ਼ਾ ਸਿਰਫ ਸਰਵਾਈਕਲ ਕਿਹਾ ਜਾਂਦਾ ਹੈ, ਇਹਨਾਂ ਵਰਗੀਆਂ ਆਮ ਸਮੱਸਿਆਵਾਂ ਲੋਕਾਂ ਦੇ ਬਹੁਤ ਪਰੇਸ਼ਾਨੀ ਦਾ ਕਾਰਨ ਬਣੀਆਂ ਹੋਈਆਂ ਨੇ ਅੱਜ ਕੱਲ੍ਹ, ਤਾਂ ਇਹਨਾਂ ਬਾਰੇ ਥੋੜ੍ਹੀ ਜਾਣਕਾਰੀ ਸਾਨੂੰ ਦੱਸੋ।
0: ਇਹਨਾਂ ਬਹੁਤ ਦੋ ਕਾਮਨ ਚੀਜ਼ਾਂ ਜਿਹੜੀ ਕਿ ਅਸੀਂ ਓਪੀਡੀ ਦੇ ਵਿੱਚ ਇਨਕਾਊਂਟਰ ਕਰਦੇ ਹਾਂ, ਆਈਦਰ ਇਟ ਇਜ਼ ਸਰਵਾਈਕੋਜੈਨਿਕ ਹੈਡੇਕ, ਮਤਲਬ ਸਰਵਾਈਕਲ ਕਰਕੇ ਸਿਰ ਦੇ ਵਿੱਚ ਦਰਦ ਹੋ ਜਾਣਾ, ਜਾਂ ਮਾਈਗ੍ਰੇਨਸ ਸਰਵਾਈਕੋ ਮਾਇਓਸਪਾਜ਼ਮ ਕਿ ਸਿਰ ਦੇ ਦਰਦ ਕਰਕੇ ਗਰਦਨ ਦੇ ਵਿੱਚ ਜਕੜਾਵ ਆ ਜਾਣਾ, ਦੋਨੋਂ ਇੰਟਰਚੇਂਜਬਲੀ ਸਾਡੇ ਕੋਲ ਪੇਸ਼ੈਂਟ ਆਉਂਦੇ ਆ। ਤੇ ਸਭ ਤੋਂ ਪਹਿਲਾਂ ਸਵਾਲ ਅਸੀਂ ਇਹੀ ਪੁੱਛਦੇ ਹਾਂ ਕਿ ਤੁਹਾਨੂੰ ਪਹਿਲੇ ਗਰਦਨ ਦੁਖਣੀ ਸ਼ੁਰੂ ਹੁੰਦੀ ਹੈ ਕਿ ਪਹਿਲੇ ਸਿਰ ਦੁਖਣਾ ਸ਼ੁਰੂ ਹੁੰਦਾ ਹੈ? ਦੋਨੋਂ ਅਲੱਗ ਅਲੱਗ ਹੈ। ਮਾਈਗ੍ਰੇਨ ਇੱਕ ਬੜੀ ਕਾਮਨ ਬਿਮਾਰੀ ਹੈ ਜੀ, ਅੱਧਾ ਸਿਰ ਦੁਖਣਾ, ਹੈਮੀਕ੍ਰੇਨੀਅਲ ਹੈਡੇਕ ਦਿਖਣਾ, ਉਹਦੇ ਵਿੱਚ ਉਲਟੀ ਦਾ ਅਭਾਵ ਆਉਣਾ ਪਰ ਉਲਟੀ ਆਉਂਦੀ ਨਹੀਂ ਕਦੇ ਜੀ, ਠੀਕ ਹੈ। ਉਹ ਤੋਂ ਬਾਅਦ ਅੱਖਾਂ ਦੇ ਅੱਗੇ ਧੁੰਦਲਾਪਨ ਆਉਣਾ, ਇਹ ਸਾਰਾ ਕੁਛ ਇੱਕ ਮਾਈਗ੍ਰੇਨ ਦੇ ਵੱਲ ਹਿੱਸਾ ਆ ਜਾਂਦਾ ਹੈ, ਜਿਹਦਾ ਕਿ ਟ੍ਰੀਟਮੈਂਟ ਬਹੁਤ ਹੀ ਜ਼ਿਆਦਾ ਈਜ਼ੀ ਹੈ, ਸਿੰਪਲ ਦਵਾਈਆਂ, ਪਰ ਓਬਵੀਅਸਲੀ ਇੱਕ ਪ੍ਰੋਪਰ ਡਾਕਟਰ ਕੋਲ ਟ੍ਰੀਟ ਕਰਾਓ ਤਾਂ ਮਾਈਗ੍ਰੇਨ ਇਟ ਇਜ਼ ਟ੍ਰੀਟੇਬਲ, ਇਟ ਇਜ਼ ਨੋਟ ਪ੍ਰੀਵੈਂਟੇਬਲ। ਮਾਈਗ੍ਰੇਨ ਠੀਕ ਨਹੀਂ ਹੁੰਦਾ ਜੀ, ਆਏ ਹੋਊਗਾ ਮਹੀਨਾ ਹੋ ਗਿਆ, 11 ਮਹੀਨੇ ਨਹੀਂ ਹੋਇਆ, ਕਈਆਂ ਦੇ ਸਟ੍ਰੈਸ ਫੈਕਟਰਸ ਹੁੰਦੇ ਆ, ਟ੍ਰਿਗਰ ਫੈਕਟਰਸ ਹੁੰਦੇ ਆ, ਗਰਦਨ ਟੇਢੀ ਪਿੱਛੇ, ਕੋਈ ਸਟ੍ਰੈਸ ਆ ਜਾਣਾ, ਉਹ ਤੋਂ ਬਾਅਦ ਕੋਈ ਨਸ਼ਾ ਕਰ ਲੈਣਾ, ਇਹ ਸਾਰੀ ਚੀਜ਼ਾਂ ਨਾਲ ਹੁੰਦਾ ਹੈ। ਸਰਵਾਈਕਲ ਦਾ ਜਿਹੜਾ ਹੈਡੇਕ ਹੈ, ਮਤਲਬ ਸਰਵਾਈਕਲ ਪਹਿਲਾਂ ਧੋਣ ਦੇ ਵਿੱਚ ਅਕੜਾਵ ਆਊਗਾ, ਉਹਦੇ ਕਰਕੇ ਸਿਰ ਦੇ ਵਿੱਚ ਆਊਗਾ, ਉਹਦੇ ਵਿੱਚ ਟ੍ਰੀਟੇਬਲ ਫੈਕਟਰ ਕੀ ਹੈ? ਪਹਿਲਾਂ ਆਪਾਂ ਮਸਲ ਰਿਲੈਕਸੇਸ਼ਨ ਦੇ ਕੇ ਗਰਦਨ ਵਾਲੀ ਚੀਜ਼ ਠੀਕ ਕਰਨੀ, ਮਾਈਗ੍ਰੇਨ ਆਟੋਮੈਟਿਕਲੀ ਠੀਕ ਹੋ ਜਾਏਗਾ
1: ਜੀ। ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ। ਹੈਲੋ,
2: ਹੈਲੋ,
1: ਨਮਸਕਾਰ ਜੀ।
2: ਨਮਸਕਾਰ ਜੀ,
1: ਕੌਣ ਤੇ ਕਿੱਥੋਂ ਬੋਲ ਰਹੇ ਹੋ?
2: ਨਾਥਪੁਰਾ ਤੋਂ ਜੀਤ ਸਿੰਘ ਬੋਲ ਰਹੇ
1: ਜੀ। ਕੀ ਸਵਾਲ ਪੁੱਛਣਾ ਚਾਹੋਗੇ ਤੁਸੀਂ ਡਾਕਟਰ ਸਾਹਿਬ ਨੂੰ?
2: ਡਾਕਟਰ ਸਾਹਿਬ ਨੂੰ ਇਹ ਪੁੱਛਣਾ ਜੀ, ਢੂਈ ਦਿਨੇ ਨੀਂਦੋ ਜੀ, ਸਵੇਰੇ ਉੱਠਦੇ ਨਾ ਉਹ ਦਰਦ ਕਰਦੀ ਹੈ
0: ਜੀ। ਸਰ ਇਹਦੇ ਵਿੱਚ ਨਾ ਬਹੁਤ ਦੋ ਚੀਜ਼ਾਂ ਕਾਮਨ ਹੈਗੀਆਂ, ਜੇ ਰਾਤ ਨੂੰ ਸੌਣ ਤੋਂ ਬਾਅਦ ਜਦੋਂ ਸਵੇਰੇ ਉੱਠੇ ਦਾ ਮਤਲਬ ਦੋ ਹੀ ਚੀਜ਼ਾਂ ਜਿਹੜੀ ਮੈਂ ਹੁਣੇ ਵੀ ਪਹਿਲਾਂ ਗੱਲ, ਜਾਂ ਤਾਂ ਜਕੜਾਵ ਹੈ, ਸਪਾਜ਼ਮ ਹੈਗਾ ਕਿ ਮਤਲਬ ਤੁਸੀਂ ਪੁੱਠਾ ਸਿੱਧਾ ਸੋ ਰਹੇ ਹੋ ਜਾਂ ਕੋਈ ਏਦਾਂ ਦੀ ਪੋਜੀਸ਼ਨ ਆ ਰਹੀ ਹੈ ਕਿ ਜਿਹਦੇ ਕਰਕੇ ਤੁਹਾਨੂੰ ਦਰਦ ਹੋ ਰਿਹਾ, ਫਿਰ ਤਾਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ। ਪਰ ਜੇ ਤੁਹਾਨੂੰ ਰੋਜ਼ ਹੀ ਹੋ ਰਿਹਾ ਇਹ ਚੀਜ਼ ਕਿ ਬਈ ਰੋਜ਼ ਮੈਂ ਸੌਂਦਾ ਤੇ ਜਦੋਂ ਮੈਂ ਉੱਠਦਾ ਮੇਰੀ ਢੂਈ ਦੇ ਵਿੱਚ ਜਕੜਾਵ ਹੁੰਦਾ ਤੇ 10-15 ਦਿਨ ਬਾਅਦ, 10-15 ਮਿੰਟ ਬਾਅਦ ਠੀਕ ਵੀ ਹੋ ਜਾਂਦਾ ਚੱਲਣ ਨਾਲ, ਤਾਂ ਵੀ ਇਟਸ ਨੋਟ ਅ ਬਿਗ ਇਸ਼ੂ। ਪਰ ਜੇ ਰੋਜ਼ ਹੋ ਰਿਹਾ ਤੇ ਟਾਈਮ ਲੈ ਰਿਹਾ ਠੀਕ ਹੋਣ ਚ, ਫਿਰ ਇਹ ਚ ਬਹੁਤ ਸਾਰੀ ਬਿਮਾਰੀਆਂ ਜਿਹੜੀ ਕਿ ਹੋ ਸਕਦੀਆਂ, ਰੂਮੇਟਡ ਆਰਥਰਾਈਟਸ ਹੋ ਸਕਦਾ, ਐਂਕਲਾਈਜ਼ਿੰਗ ਸਪੌਂਡਲਾਈਟਿਸ ਹੋ ਸਕਦਾ ਹੈਗਾ, ਗੱਠੀ ਦੀ ਬਿਮਾਰੀ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ, ਜਾਂ ਤੁਹਾਡੇ ਢੂਈ ਦੇ ਵਿੱਚ ਇੱਕ ਡਿਸਕ ਵੀ ਹੋ ਸਕਦੀ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਬਈ ਰੋਜ਼ ਹੋ ਰਿਹਾ ਤੇ ਮੈਂ ਪਰੇਸ਼ਾਨ ਹੋ ਰਿਹਾ, ਇੱਕ ਸਿੰਪਲ ਐਕਸਰਾ ਤੇ ਕਿਸੇ ਡਾਕਟਰ ਦੇ ਕਹਿਣ ਤੇ, ਜੇ ਡਾਕਟਰ ਨੂੰ ਲੱਗਦਾ ਤੇ MRI ਕਰਵਾ ਕੇ ਆਪਾਂ ਪ੍ਰੋਬਲਮ ਆਈਡੈਂਟੀਫਾਈ, ਮਤਲਬ ਜਿਹੜੀ ਬਿਮਾਰੀ ਉਹਨੂੰ ਫੜ ਸਕਦੇ ਹਾਂ ਤੇ ਉਹਨੂੰ ਆਪਾਂ ਟ੍ਰੀਟ ਵੀ ਕਰ ਸਕਦੇ ਹਾਂ ਜੀ।
2: ਠੀਕ ਹੈ।
0: ਹਾਂ, ਪਰ ਇੱਕ ਚੀਜ਼ ਜ਼ਰੂਰ ਹੈ, ਜੇ ਤੁਹਾਨੂੰ ਲੱਗਦਾ ਕਿ ਰੋਜ਼ ਜਕੜਾਵ ਆ ਹੀ ਰਿਹਾ, ਤੁਸੀਂ ਹੀਟ ਦੇ ਸਕਦੇ ਹੋ, ਆਪਣੇ ਘਰੇ ਆਮ ਤੌਰ ਤੇ ਥੈਲੀਆਂ ਹੁੰਦੀਆਂ ਜਿਹ 'ਚ ਆਪਾਂ ਗਰਮ ਪਾਣੀ ਦੇ ਕੇ ਸੇਕਾ ਦੇ ਸਕਦੇ, ਉਹਦੇ ਨਾਲ ਤੁਹਾਨੂੰ ਕਾਫੀ ਆਰਾਮ ਆਏਗਾ ਜੀ।
2: ਠੀਕ ਹੈ ਜੀ।

0: ਕਫ ਕਹਿੰਦੇ ਆ ਜੀ, ਠੀਕ ਹੈ,
1: ਠੀਕ ਹੈ ਜੀ।
0: ਉਹਦੇ ਵਿੱਚ ਤੁਹਾਡੀ ਪ੍ਰੋਬਲਮ ਹੋਏਗੀ। ਪਿੱਛੇ ਲੈ ਕੇ ਜਾਣਾ ਡੈਲਟਾਇਡ ਜਾਂ ਸੁਪਰਾਸਪਾਈਨੇਟਸ, ਦੋ ਮਸਲਸ ਹੁੰਦੀਆਂ ਜੀ, ਉਹਦੇ ਕਰਕੇ ਹੋ ਸਕਦਾ। ਤੁਹਾਨੂੰ ਸ਼ੂਗਰ ਦੀ ਬਿਮਾਰੀ ਤਾਂ ਨਹੀਂ ਹੈ ਜੀ? ਹਾਂ, ਠੀਕ ਹੋ। ਤਾਂ ਮੋਰ ਔਰ ਲੈਸ ਤੁਸੀਂ ਫਰੋਜ਼ਨ ਸ਼ੋਲਡਰ ਵੱਲ ਜਾ ਰਹੇ ਹੋ, ਮਤਲਬ ਯੂ ਹੈਵ ਆਸਟੀਓਆਰਥਰਾਈਟਿਸ ਹੈਗਾ ਤੁਹਾਨੂੰ। ਫਿਜ਼ੀਓਥੈਰੇਪੀ ਵਗੈਰਾ
1: ਠੀਕ ਹੈ।
0: ਕਰਾਉਂਦੇ ਹੋ ਜੀ ਤੁਸੀਂ ਕੁਛ?
1: ਨਹੀਂ, ਕੁਛ ਨਹੀਂ ਕਰਾਇਆ ਜੀ।
0: ਤੇ ਸਰ ਪਲੀਜ਼, ਕਿਸੀ ਪਹਿਲਾਂ ਤਾਂ ਕਿਸੀ ਪੜ੍ਹੇ ਲਿਖੇ ਡਾਕਟਰ ਕੋਲ ਜਾਓ, ਕਿਸੀ ਕੁਐਕ ਕੋਲ ਨਹੀਂ ਜਾਣਾ, ਵਧੀਆ ਕਿਸੀ ਪੜ੍ਹੇ ਲਿਖੇ ਬੰਦੇ ਕੋਲ ਜਾਓ, ਉਹਨੂੰ ਜਾ ਕੇ ਆਪਦਾ ਐਕਸਰੇ ਕਰਵਾਓ, ਉਹ ਆਰਥੋਪੈਡਿਕਸ ਨੂੰ ਦਿਖਾਓ ਬੇਸਿਕਲੀ। ਤੇ ਉਹ ਜੇ ਕਹਿੰਦੇ ਹੈ ਕਿ ਵੀ ਤੁਹਾਨੂੰ ਫਰੋਜ਼ਨ ਸ਼ੋਲਡਰ ਹੈ ਤਾਂ ਤੁਸੀਂ ਫਿਜ਼ੀਓਥੈਰੇਪੀ ਕਰਾਓ, ਇਹ ਤਾਂ ਬੜੀ ਈਜ਼ੀਲੀ ਪ੍ਰੀਵੈਂਟੇਬਲ ਬਿਮਾਰੀ ਹੈਗੀ ਹੈ ਜੀ, ਇਹ ਤੁਸੀਂ ਠੀਕ ਹੋ ਜਾਓਗੇ, ਪਰ ਤੁਹਾਨੂੰ ਫਿਜ਼ੀਓਥੈਰੇਪੀ ਦੀ ਲੋੜ ਹੈਗੀ ਹੈ ਜੀ।
1: ਠੀਕ ਹੈ ਜੀ,
0: ਬੇਸਿਕਲੀ ਤੁਹਾਨੂੰ ਫਰੋਜ਼ਨ ਸ਼ੋਲਡਰ ਹੈ, ਬਸ ਇੰਨੀ ਕੁ ਗੱਲ ਤੁਸੀਂ ਯਾਦ ਰੱਖੋ ਜੀ, ਜੰਮਿਆ ਹੋਇਆ ਮੋਢਾ ਹੈ ਤੁਹਾਡਾ ਜੀ। ਹਾਂਜੀ
1: ਠੀਕ ਹੈ
0: ਜੀ,
1: ਕੋਈ
0: ਗੱਲ, ਪਰ ਉਹਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ ਜੀ, ਇਹ ਆਪਣੇ ਮਨ ਦੇ ਵਿੱਚ ਇੱਕ ਵਹਿਮ ਹੀ ਹੈ ਸਰ। ਹਾਂਜੀ
1: ਠੀਕ ਹੈ ਜੀ,
2: ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਡਾਕਟਰ ਸਾਹਿਬ, ਉਮਰ ਵਧਣ ਨਾਲ ਯਾਦਾਸ਼ਤ ਦਾ ਕੁਝ ਕਮਜ਼ੋਰ ਹੋਣਾ ਆਪਾਂ ਆਮ ਦੇਖਦੇ ਹਾਂ
0: ਜੀ,
2: ਪਰ ਇੱਕ ਆਮ ਭੁੱਲਣ ਤੇ ਅਲਜ਼ਾਈਮਰ ਡਿਜ਼ੀਜ਼ ਦੇ ਵਿੱਚ ਕੀ ਫਰਕ ਹੁੰਦਾ?
0: ਮੈਮ ਆਮ ਦੇਖੋ, ਦੈਨ ਅਗੇਨ ਇੱਕ ਡੈਕਲੇਰੇਟਿਵ ਮੈਮਰੀ ਹੁੰਦੀ ਹੈ, ਐਕਸਪਲੀਸਿਟ ਮੈਮਰੀ ਹੁੰਦੀ ਹੈ, ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਕਿਸ ਨੂੰ ਆਹ ਯਾਦ ਮੈਂ ਰਹਿੰਦਾ ਕਿ ਮੈਂ ਚਾਬੀ ਕਿੱਥੇ ਰੱਖਤੀ, ਦੈਟ ਇਜ਼ ਨੋਰਮਲ, ਯਾਰ ਮੈਂ ਪੰਚ ਕੀਤਾ ਸੀ ਕਿ ਨਹੀਂ ਕੀਤਾ ਸੀ, ਕਿਸ ਨੂੰ ਮਿਲਿਆ ਸੀ, ਹਾਏ ਹੈਲੋ ਕੀਤੀ ਸੀ ਕਿ ਨਹੀਂ, ਦੈਟ ਇਜ਼ ਨੋਰਮਲ, ਬਿਕੋਜ਼ ਇਹ ਸਾਰਾ ਐਂਟੀਸੀਡੈਂਟ ਮੈਮਰੀ ਲੋਸ ਕਿਸੇ ਨੂੰ ਵੀ ਹੋ ਜਾਂਦਾ, ਮੈਨੂੰ ਲੱਗਦਾ ਮੈਨੂੰ ਰੋਜ਼ ਹੁੰਦਾ ਜੀ। ਪਰ ਜਿਹੜੀ ਵੱਡੀ ਮੈਮਰੀ ਹੈ ਕਿ ਮੈਂ ਪੈਦਾ ਕਿੱਥੇ ਹੋਇਆ ਸੀ, ਮੇਰੇ ਬਾਪੂ ਦਾ ਨਾਂ ਕੀ ਹੈ, ਮੇਰਾ ਭਰਾ ਹੈਗਾ ਕਿ ਨਹੀਂ ਹੈ, ਜੇ ਕੋਈ ਏਦਾਂ ਦੀ ਲੌਂਗ ਟਰਮ ਮੈਮਰੀ ਲੋਸ ਹੈ ਜਿਹੜੀ ਕਿ ਘਬਰਾਉਣ ਵਾਲੇ ਸੌਦਾ ਹੈ, ਉਹਦੇ ਵਿੱਚ ਆਪਾਂ ਨੂੰ ਫਿਰ ਅੱਗੇ ਸੋਚਣਾ ਪੈਂਦਾ। ਉਹਦੇ ਵਿੱਚ ਵੀ ਇਟਸ ਅ ਵੈਰੀ ਕੰਪਲੈਕਸ ਥਿੰਗ, ਐਲਜ਼ੀਮਰਸ ਹੈ, ਸੀਜੇਡੀ ਹੈ, ਕੋਗਨੀਟਿਵ ਡਿਮੈਂਸ਼ੀਆ ਹੈ, ਸਨੈਲ ਡਿਮੈਂਸ਼ੀਆ ਹੈ, ਇਟ ਇਜ਼ ਅ ਬਿਗ ਸਪੈਕਟ੍ਰਮ ਆਫ ਡਿਮੈਂਸ਼ੀਆ ਡਿਸਆਰਡਰਸ, ਇਹਨਾਂ ਦੀ ਫਿਰ ਉਹਦੇ ਲਈ ਜਾਂਚ ਹੋਣੀ ਚਾਹੀਦੀ ਹੈ ਮੈਮ
2: ਜੀ। ਤੇ ਇਹੋ ਜਿਹੇ ਮਰੀਜ਼ਾਂ ਲਈ ਉਹਨਾਂ ਦਾ ਪਰਿਵਾਰ ਉਹਨਾਂ ਦੀ ਸਹੂਲਤ ਲਈ ਕੀ ਕਰ ਸਕਦਾ?
0: ਮੈਮ ਬੇਸਿਕਲੀ ਇਫ ਦਾ ਮੈਮਰੀ ਲੋਸ ਬਹੁਤ ਜ਼ਿਆਦਾ ਹੈ, ਜੇ ਉਹਨੂੰ ਆਹੀ ਨਹੀਂ ਪਤਾ ਕਿ ਕਿੱਥੇ ਹੈ, ਮਤਲਬ ਫਿਰ ਤਾਂ ਪੇਸ਼ੈਂਟ ਨੂੰ ਹੋਸਪਿਸ ਕੇਅਰ ਦੀ ਲੋੜ ਹੈ, ਪੇਸ਼ੈਂਟ ਨੀਡ ਹੋਸਪਿਟਲਾਈਜੇਸ਼ਨ, ਐਂਡ ਮੋਰ ਔਰ ਲੈਸ ਏਦਾਂ ਦੇ ਬੰਦੇ ਗੁੰਮ ਜਾਂਦੇ ਆ ਮੈਮ। ਬਹੁਤ ਵਾਰ ਆਪਾਂ ਸੋਚਿਆ ਕਿ ਆਪਾਂ ਨੂੰ ਖਬਰ ਹੈ ਪੰਜਾਬ ਕੇਸਰੀ 'ਚ, ਆਪਾਂ ਆਮ ਤੌਰ 'ਤੇ ਵਟਸਐਪ ਗਰੁੱਪਸ ਦੇ ਵਿੱਚ ਆਉਂਦਾ ਆਪਾਂ ਨੂੰ ਕਿ ਆਹ ਬੰਦਾ ਗੁੰਮ ਗਿਆ ਜੀ, ਮਾਨਸਿਕ ਤੌਰ 'ਤੇ ਪਰੇਸ਼ਾਨ, ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਨਹੀਂ ਹੁੰਦਾ ਬੇਸਿਕਲੀ, ਉਹਨੂੰ ਮੈਮਰੀ ਲੋਸ ਵਗੈਰਾ ਹੁੰਦਾ ਹੈਗਾ। ਅਤੇ ਉਹ ਚੀਜ਼ਾਂ ਆਪਾਂ ਫੈਮਿਲੀ ਏਦਾਂ ਦੇ ਲੋਕਾਂ ਨਾਲ ਇੱਕ GPS ਟੈਗਿੰਗ ਆਉਂਦੀ ਹੈ ਜੀ, ਉਹ ਕਰ ਸਕਦੇ ਹਾਂ। ਰਿੰਗਸ ਆਉਂਦੀਆਂ, ਅੱਜ ਕੱਲ੍ਹ ਤਾਂ ਐਡਵਾਂਸ ਹੋ ਗਿਆ ਕਿ ਕਿੰਨੀ ਸਾਰੀ ਰਿੰਗਸ ਆਉਂਦੀ ਜਿਹੜੀ ਕਿ ਤੁਹਾਨੂੰ ਐਗਜੈਕਟ ਲੋਕੇਸ਼ਨ ਟਰੈਕਰ, ਆਪਾਂ ਬਰਡਰ ਲੋਸ ਬੈਟਰ ਵਰਡ, ਵੀ ਕੈਨ ਪੁੱਟ ਅ ਟਰੈਕਰ ਔਨ ਦੀਸ ਕਾਇੰਡ ਆਫ ਪੇਸ਼ੈਂਟ। ਐਂਡ ਓਬਵੀਅਸਲੀ ਦਿਸ ਇਜ਼ ਓਨਲੀ ਦਾ ਫਿਜ਼ੀਕਲ ਪਾਰਟ ਆਫ ਇਟ, ਸਾਈਕੋਸੋਸ਼ੀਅਲ ਜਿਹੜਾ ਪਾਰਟ ਹੈ ਉਹ ਹੋਰ ਇੰਪੋਰਟੈਂਟ ਹੈ ਕਿ ਉਹਨਾਂ ਦਾ ਧਿਆਨ ਰੱਖਿਆ ਜਾਵੇ, ਉਹਨਾਂ ਨੂੰ ਆਪਣੇ ਵਿੱਚ ਦਾ ਇੱਕ ਬੰਦਾ ਮੰਨਿਆ ਜਾਵੇ, ਉਹਨੂੰ ਰਿਸ਼ਤੇਦਾਰ ਹੀ ਮੰਨਿਆ ਜਾਵੇ, ਉਹਨੂੰ ਅਚਨਚੇਤ ਬੰਦਾ ਨਾ ਮੰਨਿਆ ਜਾਵੇ
2: ਜੀ।
0: ਜੀ
2: ਬਿਲਕੁਲ ਡਾਕਟਰ ਸਾਹਿਬ, ਇੱਕ ਹੋਰ ਸ੍ਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਹੈਲੋ,
3: ਹੈਲੋ,
2: ਨਮਸਕਾਰ ਜੀ।
3: ਨਮਸਕਾਰ,
2: ਆਪਣਾ ਨਾਮ ਦੱਸ ਦਿਓ।
3: ਧਰਮਵੀਰ ਬੋਲ ਰਿਹਾ ਹਾਂ, ਮੰਡੀ ਦਾ ਵਾਲੀ ਸੇ
2: ਜੀ। ਧਰਮਵੀਰ ਜੀ, ਕੀ ਸਵਾਲ ਪੁੱਛਣਾ ਚਾਹੋਗੇ ਤੁਸੀਂ ਡਾਕਟਰ ਸਾਹਿਬ ਨੂੰ?
3: ਮੈਡਮ ਜੀ, ਇੱਕ ਤਾਂ ਮੇਰੇ ਨੂੰ ਗਰਦਨ ਕੇ ਰੈਕ ਚੜ ਨੇ
2: ਜੀ,
3: ਦਰਦ ਹੋਤਾ ਹੈ, ਇੱਕ ਰੇੜੀ ਦਾ ਦੇ ਦਰਦ ਰਹਤਾ ਹੈ ਜੀ, ਇੱਕ ਪੈਰ ਦੇ।
0: ਉਮਰ ਕਿੰਨੀ ਹੈ ਜੀ ਤੁਹਾਡੀ?
3: ਜੀ 40 ਸਾਲ ਹੈ ਜੀ।
0: ਕੀ ਕੰਮ ਕਰਦੇ ਹੋ?
3: ਟੇਲਰ ਦਾ ਕੰਮ ਕਰਦੇ ਹਾਂ।
0: ਟੇਲਰ ਦਾ ਕੰਮ ਕਰਦੇ ਹੋ, ਦੇਖੋ ਸਰ ਤੁਹਾਡਾ ਤਾਂ ਪ੍ਰੋਫੈਸ਼ਨ ਹੀ ਮੈਨੂੰ ਦੱਸੀ ਜਾਂਦਾ ਤੁਹਾਨੂੰ ਕੀ ਹੈਗਾ। ਟੇਲਰ ਦੇ ਕੰਮ ਦੇ ਵਿੱਚ ਪ੍ਰੋਲੋਂਗਡ ਸਿਟਿੰਗ ਹੁੰਦੀ ਹੈ, ਮਤਲਬ ਬਹੁਤ ਦੇਰ ਤੱਕ ਬੈਠ ਕੇ ਤੁਹਾਨੂੰ ਕੰਮ ਕਰਨਾ ਪੈਂਦਾ।
3: ਹਾਂਜੀ,
0: ਤੇ ਕਦੇ ਤੁਸੀਂ ਡੱਬ ਵਾਲੀ ਚ ਬੈਠਾ, ਉੱਥੇ ਤਾਂ 3-4 ਆਰਥੋਪੈਡਿਸ਼ਨ ਵੀ ਮੈਨੂੰ ਜਾਣਦੇ, ਤੁਸੀਂ ਕਿਸੇ ਆਰਥੋਪੈਡਿਸ਼ਨ ਤੁਸੀਂ ਮਿਲੇ ਹੋ ਜਾ ਕੇ ਸਰ ਕਦੇ, ਜਾਂ ਨਿਊਰੋ ਸਰਜਨ ਨੂੰ ਤਾਂ ਉੱਥੇ ਹੈ ਨੀਗਾ ਕੋਈ, ਆਰਥੋ ਵਾਲੇ ਡਾਕਟਰ ਸਾਹਿਬ ਨੂੰ ਮਿਲੇ ਹੋ ਕਿਸੇ ਨੂੰ ਜਾ ਕੇ ਕਦੇ, ਕੋਈ ਐਕਸਰੇ ਹੋਇਆ ਤੁਹਾਡਾ ਜੀ?
3: ਸਰਕਾਰੀ ਹਸਪਤਾਲ ਚ ਕਰਵਾਇਆ
0: ਸੀ ਸਰ, ਐਕਸਰੇ ਹੋਏ ਸੀਗੇ, ਕੀ ਦੱਸਿਆ ਗਿਆ ਸੀ ਸਰ ਤੁਹਾਨੂੰ? ਉਹਦੇ ਵਿੱਚ ਤੁਹਾਡੀ ਇੰਟਰਵਰਟੀਬਰਲ ਜਿਹੜੇ ਦੋ ਮਣਕਿਆਂ ਦੇ ਵਿੱਚ ਦੀ ਜਗ੍ਹਾ ਹੈ ਉਹ ਘਟੀ ਹੋਈ ਹੈ ਕਿ ਵਧੀ ਹੋਈ ਹੈ, ਠੀਕ ਹੈ ਜੀ, ਤੇ ਉਹਦੇ ਨਾਲ ਹੀ ਸਾਰਾ ਤੁਹਾਡਾ ਟ੍ਰੀਟਮੈਂਟ ਡਿਫਾਈਨ ਹੋਣਾ। ਜੇ ਤਾਂ ਉਹ ਨਾਰਮਲ ਹੈ ਫਿਰ ਤਾਂ ਕੱਲਾ ਦਵਾਈ ਵਾਲਾ ਕੰਮ ਹੀ ਹੁੰਦਾ, ਥੋੜੇ ਦੇ ਰਾਸਤੇ ਜਿਹੜੀ ਫਿਜ਼ੀਕਲ ਐਕਟੀਵਿਟੀ ਆਪਾਂ ਨੂੰ ਉਹ ਬਿਮਾਰੀ ਕੋਸ ਕਰਦੀ ਹੈ, ਉਹ ਫਿਜ਼ੀਕਲ ਐਕਟੀਵਿਟੀ ਆਪਾਂ ਨੂੰ ਘਟਾਉਣੀ ਪੈਂਦੀ ਹੈ, ਇਟ ਇਜ਼ ਕਾਲਡ ਰਿਸਟ੍ਰੇਨ ਔਰ ਮੋਡੀਫਿਕੇਸ਼ਨ ਆਫ ਲਾਈਫ ਸਟਾਈਲ, ਕਿ ਜਿਹੜੀ ਚੀਜ਼ ਆਪਾਂ ਨੂੰ ਬਿਮਾਰੀ ਵੱਲ ਲੈ ਕੇ ਜਾ ਰਹੀ ਹੈ ਉਹਨੂੰ ਆਪਾਂ ਨੂੰ ਘਟਾਉਣਾ ਪਊਗਾ, ਨਾਲ ਦਵਾਈ ਲੈਣੀ ਪਊਗੀ, ਦੋਹਾਂ ਪਾਸੋਂ ਵਾਰ ਕਰਨਾ ਪੈਂਦਾ ਬਿਮਾਰੀ ਤੇ। ਤੇ ਜੇ ਤੁਹਾਡੇ ਇੰਟਰਵਰਟੀਬਲ ਡਿਸਕ ਜਾਂ ਮਣਕੇ ਦੀ ਜਗ੍ਹਾ ਘਟੀ ਹੋਈ ਹੈ ਫਿਰ ਤੁਹਾਨੂੰ ਸਰ MRI ਕਰਵਾਉਣ ਦੀ ਲੋੜ ਹੈ।
3: ਅੱਛਾ ਜੀ,
0: ਤੁਸੀਂ ਸਰਕਾਰੀ ਡਾਕਟਰ ਕੋਲ ਨਾ ਜਾਓ, ਤੁਸੀਂ ਡੱਬ ਵਾਲੀ ਦੇ ਵਿੱਚ ਜੇ ਕੋਈ ਤੁਹਾਨੂੰ ਆਰਥੋਪੈਡਿਸ਼ਨ ਹੈਗੇ ਆ ਉਹਨਾਂ ਨੂੰ ਜਾ ਕੇ ਆਪਦਾ ਇੱਕ ਵਾਰ ਐਕਸਰੇ ਦਿਖਾਓ, ਉਹ ਤੁਹਾਨੂੰ ਪੱਕਾ ਰਾਹ ਪਾ ਦੇਣਗੇ ਜੀ। ਸਰ ਮੈਂ ਤਾਂ ਬਠਿੰਡਾ ਹੈਗਾ ਜੀ, ਪਾਰਕ ਹਾਸਪਿਟਲ ਦੇ ਵਿੱਚ, ਜਦੋਂ ਮਰਜ਼ੀ ਆ ਸਕਦੇ ਹੋ ਤੁਸੀਂ।
3: ਕਿੱਥੇ ਲੈ ਜਾਂਦੇ ਜੀ?
0: ਹਾਂਜੀ,
2: ਤੁਸੀਂ ਇਸ ਬਾਰੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਾਣਕਾਰੀ ਮਿਲ ਜਾਏਗੀ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ ਡਾਕਟਰ ਸਾਹਿਬ।

0: ਵਿੱਚੋਂ ਇੱਕ ਸਟ੍ਰੋਕ ਵੀ ਹੈ ਜੋ ਆਪਾਂ ਬਹੁਤ ਆਮ ਦੇਖ ਰਹੇ ਹਾਂ, ਤਾਂ ਇਸਦਾ ਅਚਾਨਕ ਹੋਣਾ ਇੱਕ ਬਹੁਤ ਚਿੰਤਾ ਦਾ ਵਿਸ਼ਾ ਬਣ ਜਾਂਦਾ। ਤਾਂ ਇਸ ਇਹਦੇ ਸੰਬੰਧਿਤ ਸਾਡੇ ਸਰੋਤਿਆਂ ਨੂੰ ਇਸਦੇ ਮੁੱਢਲੇ ਲੱਛਣ ਦੱਸੋ, ਵਾਰਨਿੰਗ ਸਿਗਨਲ ਜਿਨ੍ਹਾਂ ਨਾਲ ਉਹ ਪਛਾਣ ਸਕਣ ਕਿ
1: ਮੈਮ ਸਟ੍ਰੋਕ ਆਈ ਥਿੰਕ ਦਾ ਮੋਸਟ ਡੈਬਲੀਸ਼ੇਟਿੰਗ ਨਿਊਰੋਸਰਜੀਕਲ ਐਮਰਜੈਂਸੀ ਜਾਂ ਨਿਊਰੋਲੋਜੀਕਲ ਐਮਰਜੈਂਸੀ ਜਿਹੜੀ ਆਪਾਂ ਦੇਖ ਸਕਦੇ ਉਹ ਦੋ ਤਰੀਕੇ ਦਾ ਹੁੰਦਾ, ਇਸਚੀਮਿਕ ਐਂਡ ਹੈਮਰੇਜਿਕ। ਬੇਸਿਕਲੀ ਸਭ ਤੋਂ ਇੰਪੋਰਟੈਂਟ ਸਾਈਨ ਜਿਹੜੇ ਹੁੰਦੇ ਆ ਫੇਸ਼ੀਅਲ ਡਿਵੀਏਸ਼ਨ, ਫੇਸ਼ੀਅਲ ਡਰੂਪਿੰਗ, ਇੱਕ ਪਾਸੇ ਮੂੰਹ ਡਿੱਗ ਜਾਣਾ, ਠੀਕ ਹੈ ਜੀ, ਉਹ ਤੋਂ ਬਾਅਦ ਸਲਾਈਵਾ ਨਿਕਲਣ ਲੱਗ ਜਾਣਾ, ਉਹ ਤੋਂ ਬਾਅਦ ਇੱਕ ਪਾਸੇ ਪੂਰੀ ਕਮਜ਼ੋਰੀ ਆ ਜਾਣਾ, ਹੱਥ ਚੱਲਣਾ ਬੰਦ ਹੋ ਜਾਣਾ ਜਾਂ ਲੱਤ ਚੱਲਣਾ ਬੰਦ ਹੋ ਜਾਣਾ ਜਾਂ ਇੱਕ ਪਾਸੇ ਦਾ ਹੱਥ ਆ ਪੈਰ ਦੋਨੋਂ, ਇਹਨੂੰ ਹੈਮੀਪਲੀਜੀਆ ਕਹਿੰਦੇ, ਅਧਰੰਗ ਦਾ ਦੌਰਾ ਜਿਹਨੂੰ ਆਪਾਂ ਕਹਿੰਦੇ ਹਾਂ, ਇਹੀ ਇਹਦੇ ਵਾਰਨਿੰਗ ਸਾਈਨਸ ਹੈ। ਉਹ ਤੋਂ ਪਹਿਲਾਂ ਬੰਦੇ ਨੂੰ ਪਤਾ ਲੱਗਣ ਲੱਗ ਜਾਂਦਾ ਕਿ ਇੱਕ ਵਰਡ ਹੁੰਦਾ ਔਰਾ, ਮਤਲਬ ਔਰਾ ਵੈਸੇ ਆਪਾਂ ਕਿਸੇ ਹੋਰ ਚੀਜ਼ ਦੇ ਵਿੱਚ ਗੱਲ ਕਰਦੇ ਹਾਂ, ਇੱਕ ਪਹਿਲੀ ਇੰਪੈਂਡਿੰਗ ਡੂਮ ਦੀ ਫੀਲਿੰਗ ਆ ਲੱਗੇ, ਕੁਛ ਹੋਣ ਵਾਲਾ, ਚੱਕਰ ਆਉਂਦਾ ਹੈ, ਬੰਦੇ ਦਾ ਸਿਰ ਘੁੰਮਣ ਲੱਗ ਜਾਂਦਾ ਹੈ, ਐਬਨੋਰਮਲ ਮੂਵਮੈਂਟ ਦੇਖਣ ਲੱਗ ਜਾਂਦੀਆਂ। ਜਿਵੇਂ 1000 ਪੇਸ਼ੈਂਟ ਸਟ੍ਰੋਕ ਦਾ ਦੇਖਿਆ, 900 ਤੋਂ 950 ਨੇ ਆਹੀ ਕਿਹਾ ਕਿ ਸਰ ਸਾਨੂੰ ਪਤਾ ਲੱਗਣ ਲੱਗ ਗਿਆ ਕੁਛ ਹੋਣ ਵਾਲਾ, ਕੁਛ ਹੋਣ ਵਾਲਾ, ਉਹ ਵਰਡ 'ਚ ਕੋਈ ਵੀ ਨਹੀਂ ਪੁੱਟ ਕਰ ਪਾਉਂਦਾ, ਪਰ ਇੱਕ ਪਤਾ ਹੁੰਦਾ ਕਿ ਚੱਕਰ ਆ ਰਹੇ ਜਾਂ ਇੱਕ ਨੋਰਮਲ ਸੈਲਫ ਨਹੀਂ ਹੈਗਾ ਬੰਦਾ ਆਪਦਾ, ਤੇ ਉਹਦੇ ਵਿੱਚ ਆਹੀ ਸਭ ਤੋਂ ਪਹਿਲਾਂ ਫੇਸ਼ੀਅਲ ਡਿਵੀਏਸ਼ਨ, ਵੀਕਨੈਸ, ਬਲੈਡਰ ਬਬਲ ਇਨਕੰਟੀਨਸ, ਮਤਲਬ ਕਿ ਯੂਰੀਨ ਤੇ ਲੈਟਰਿੰਗ ਦਾ ਆਪਣੇ ਆਪ ਨਿਕਲ ਜਾਣਾ, ਇਹ ਸਾਰੇ ਸਾਈਨਸ ਹੈਗੇ ਜਿਹੜੇ ਕਿ ਆਪਾਂ ਨੂੰ ਦੱਸਦੇ ਕਿ ਸਟ੍ਰੋਕ ਆਉਣ ਵਾਲਾ ਹੈ ਜੀ।
0: ਜੀ ਡਾਕਟਰ ਸਾਹਿਬ, ਸਾਡੇ ਨਾਲ ਇੱਕ ਹੋਰ ਸਰੋਤਾ ਜੁੜ ਚੁੱਕੇ ਨੇ। ਹੈਲੋ,
2: ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ।
0: ਸਤਿ ਸ੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ।
2: ਮੇਰਾ ਨਾਮ ਭੈਣ ਜੀ ਮੁਖੀ ਸਿੰਘ ਆ, ਪਿੰਡ ਭਗਵਾਨ ਦੇ ਭੁੱਖਿਆਂ ਦੀ ਬੋਲਣਾ।
0: ਜੀ ਡਾਕਟਰ ਸਾਹਿਬ ਤੋਂ ਕੀ ਪੁੱਛਣਾ ਚਾਹੋਗੇ ਤੁਸੀਂ?
2: ਮੈਂ ਆਪਰੇਸ਼ਨ ਕਰਾਇਆ ਸੀਗਾ ਗਰੀਬਾਂ ਦਾ, ਤੇ ਮੇਰੇ ਉਹ ਲੱਤਾਂ ਆਕੜ ਗਈਆਂ, ਲੈਟਰ ਦੇ ਵਿੱਚ ਪਿਸ਼ਾਬ ਨਹੀਂ, ਬਾਥਰੂਮ ਨਹੀਂ ਹੁੰਦਾ ਜੀ।
1: ਗਦੂਦਾ ਦਾ ਆਪਰੇਸ਼ਨ ਕਰਵਾਇਆ ਸੀਗਾ ਜੀ,
2: ਕਿੰਨੀ ਦੇਰ ਹੋ ਗਈ ਦੱਸੋ? ਗਦੂਦਾ ਦਾ ਜੀ
1: ਕਿੰਨਾ ਚਿਰ ਹੋ ਗਿਆ?
2: 10 ਮਹੀਨੇ ਹੋ ਗਏ, 80 ਚ ਹੋਇਆ ਸੀਗਾ, ਹੁਣ ਭਾਦੋਂ ਟੱਪ ਗਈ।
1: ਨਹੀਂ, ਗਦੂਦਾ ਦੇ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਵੀ ਪਿਸ਼ਾਬ ਦੀ ਪ੍ਰੋਬਲਮ ਸੀ, ਤੇ ਉਹ ਗਦੂਦਾ ਦੇ ਆਪਰੇਸ਼ਨ ਕਰਾਉਣ ਤੋਂ ਬਾਅਦ ਵੀ ਪਿਸ਼ਾਬ ਦੀ ਪ੍ਰੋਬਲਮ ਚੱਲ ਰਹੀ ਹੈ ਤੁਹਾਨੂੰ? ਪਿਸ਼ਾਬ ਆਂਦਾ ਹੀ ਨੀ,
2: ਪਿਸ਼ਾਬ ਵੀ ਰੁਕ ਰੁਕ ਕੇ
1: ਜਿੰਨਾ ਡਾਕਟਰ ਸਾਹਿਬ ਨੇ ਤੁਹਾਡਾ ਆਪਰੇਸ਼ਨ ਕੀਤਾ ਸੀ ਉਹਨਾਂ ਨੇ ਕੋਈ ਢੂਈ ਦਾ ਟੈਸਟ ਕਰਾਉਣ ਨੂੰ ਕਿਹਾ ਤੁਹਾਨੂੰ?
2: ਉਹਨਾਂ ਨੂੰ ਗਏ ਸੀ, ਗੋਲੀ ਵੀ ਲਾ ਤੀ, ਇੱਕ ਕਹਿੰਦਾ ਗੋਲੀ ਖਾ ਲਿਆ ਕਰੋ, ਬਾਥਰੂਮ ਦਾ ਵਗੈਰਾ ਹੋ ਗਿਆ,
1: ਕੋਈ ਗੱਲ ਨੀ,
2: ਗਰਮ ਗਰਮ ਨੀ ਹੁੰਦਾ ਹੈਗਾ।
1: ਸਮਝੋ, ਇਹਦੇ ਵਿੱਚ ਨਾ ਦੋ ਚੀਜ਼ਾਂ ਹੋ ਸਕਦੀਆਂ, ਜਾਂ ਤਾਂ ਤੁਹਾਡੇ ਗਦੂਦ ਜਿਹਨੂੰ BPH ਨਾਮ ਦੀ ਬਿਮਾਰੀ ਕਹਿੰਦੇ ਆ, ਗਦੂਦਾ ਦਾ ਵੱਧ ਜਾਂਦਾ, ਹਾਈਪਰਪਲੇਜ਼ੀਆ ਆਫ ਪ੍ਰੋਸਟੇਟ, ਉਹ ਤੁਹਾਡੀ ਉਹ ਕਿਤੇ ਹੋਣੇ ਉਹਨਾਂ ਨੇ ਆਪਰੇਸ਼ਨ, ਉਹਦੇ ਕਰਕੇ ਸ਼ਾਇਦ ਉਹਨਾਂ ਆਰਾਮ ਨਾ ਆਇਆ ਹੋਵੇ। ਪਰ ਦੂਜੀ ਗੱਲ, ਜੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਲੱਤਾਂ ਵੀ ਨਾਲ ਆਕੜ ਦੀਆਂ ਪਈਆਂ ਹੈਗੀਆਂ, ਇਹਦਾ ਮਤਲਬ ਐਂ ਵੀ ਹੋ ਸਕਦਾ ਹੈ ਕਿ ਜਿਹੜੀ ਪਿਸ਼ਾਬ ਦੀਆਂ ਨਾਲੀਆਂ, ਨਸਾਂ ਹੁੰਦੀਆਂ ਹੈਗੀਆਂ, ਉਹ ਦੱਬ ਰਹੀਆਂ ਹੋਣ ਤੁਹਾਡੀ ਢੂਈ ਦੇ ਵਿੱਚ। ਤੁਸੀਂ ਆਪਦੇ ਡਾਕਟਰ ਸਾਹਿਬ ਨੂੰ ਜਾ ਕੇ ਇਹੀ ਗੱਲ ਕਹੋ ਕਿ ਬਈ ਮੇਰੇ ਨਾਲ ਆਹ ਦਿੱਕਤ ਨਾਲ ਆ ਰਹੀ ਹੈ, ਕਿ ਮੈਨੂੰ ਕੋਈ ਢੂਈ ਦੀ ਦਿੱਕਤ ਤਾਂ ਨਹੀਂ ਹੋ ਸਕਦੀ, ਤੇ ਜੇ ਉਹ ਢੂਈ ਦਾ ਕੋਈ ਟੈਸਟ ਕਰਾ ਲੈਣ ਤੇ ਉਹ ਨਾਰਮਲ ਆ ਜੇ, ਫਿਰ ਜੇ ਡਾਕਟਰ ਸਾਹਿਬ ਨੇ ਗੋਲੀ ਪਾਈ ਹੈ ਸਿਰਫ ਉਹੀ ਖਾਓ ਸਰ, ਇਹਦਾ ਆਹੀ ਇਲਾਜ ਹੈ ਜੀ। ਸਾਡੀ ਰੇਡੀਓ ਤੇ ਗੱਲ ਹੋਈ ਸੀਗੀ, ਉਹਨਾਂ ਨੇ ਐ ਕਿਹਾ ਕਿਉਂਕਿ MRI ਕਰਾਉਣ ਦੀ ਲੋੜ ਤਾਂ ਨੀ ਹੈਗੀ ਜੀ। ਹਾਂਜੀ ਸਰ, ਹਾਂਜੀ
2: ਠੀਕ ਹੈ।
3: ਕੀ ਤੁਹਾਨੂੰ ਜਾਂ ਤੁਹਾਡੇ ਕਿਸੇ ਆਪਣੇ ਨੂੰ ਦਿਮਾਗ ਜਾਂ ਰੀੜ੍ਹ ਦੀ ਹੱਡੀ ਨਾਲ ਜੁੜੀ ਕੋਈ ਸਮੱਸਿਆ ਹੈ? ਘਬਰਾਓ ਨਾ, ਹੁਣ ਬਠਿੰਡਾ ਵਿੱਚ ਹੀ ਮਿਲ ਰਿਹਾ ਹੈ ਵਿਸ਼ਵ ਪੱਧਰੀ ਇਲਾਜ, ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ ਬਾਈ ਪਾਰਕ ਗਰੁੱਪ ਆਫ ਹਸਪਿਟਲਸ। ਇੱਥੇ ਐਡਵਾਂਸਡ ਬ੍ਰੇਨ ਐਂਡ ਸਪਾਈਨ ਕੇਅਰ ਲਈ ਮੌਜੂਦ ਨੇ ਐਕਸਪਰਟ ਡਾਕਟਰ ਸੌਰਵ ਗੁਪਤਾ, ਮੈਡੀਕਲ ਡਾਇਰੈਕਟਰ ਅਤੇ ਸੀਨੀਅਰ ਕੰਸਲਟੈਂਟ ਨਿਊਰੋਸਰਜਨ ਨੂੰ, ਜਿਨ੍ਹਾਂ ਨੇ 1000 ਤੋਂ ਵੱਧ ਸਫਲ ਸਪਾਈਨ ਸਰਜਰੀਆਂ ਕੀਤੀਆਂ ਹਨ। ਦਿਮਾਗ ਦੀ ਰਸੌਲੀ, ਸੱਟ, ਰੀੜ੍ਹ ਦੀ ਹੱਡੀ ਦੀ ਸਮੱਸਿਆ ਜਾਂ ਨਰਵ ਪੇਨ ਲਈ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ ਬਾਈ ਪਾਰਕ ਗਰੁੱਪ ਆਫ ਹਸਪਿਟਲਸ, ਮਾਨਸਾ ਰੋਡ, ਬਠਿੰਡਾ। ਫੋਨ 7431000 ਐਂਡ 0164512200। ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ

0: ਅੱਗੇ ਕਿਉਂਕਿ ਹੁਣ ਆਪਣੇ ਕੋਲ ਇਮੇਜਿੰਗ ਜਿਹੜੀ ਕਿ ਆਪਣੇ ਕੋਲ ਟੈਸਟ ਹੈ ਬਹੁਤ ਵਧੀਆ ਹੋ ਗਏ ਨੇ, ਜੇ ਆਪਾਂ 30 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਹੁਣ ਦੀ ਗੱਲ ਕਰੀਏ ਬਹੁਤ ਜ਼ਿਆਦਾ ਡਾਇਗਨੋਸ ਹੋਣ ਲੱਗ ਗਏ। ਟਿਊਮਰ ਬਹੁਤ ਤਰ੍ਹਾਂ ਦੇ ਹੁੰਦੇ ਆ ਜੀ, ਬਿਨਾਈਨ ਤੇ ਮਲਿਗਨੈਂਟ। ਬਿਨਾਈਨ ਮਤਲਬ ਜਿਹੜਾ ਕੈਂਸਰ ਵਾਲਾ ਨਹੀਂ ਹੁੰਦਾ, ਮਲਿਗਨੈਂਟ ਜਿਹੜਾ ਕੈਂਸਰ ਵਾਲਾ ਹੁੰਦਾ ਹੈ। ਇਹ ਸਪਾਈਨ ਲਈ ਵੀ ਸੇਮ ਹੈ, ਬ੍ਰੇਨ ਲਈ ਵੀ ਸੇਮ ਹੈ। ਸਿਮਟਮ ਸੇਮ ਉਦਾਂ ਹੀ ਹੈ ਜਿਵੇਂ ਕਿਸੇ ਸਟ੍ਰੋਕ ਦੇ ਹੋ ਸਕਦੇ ਹੈ, ਦੌਰਾ ਪੈ ਸਕਦਾ, ਕਮਜ਼ੋਰੀ ਆ ਸਕਦੀ ਹੈ, ਅਧਰੰਗ ਦਾ ਅਟੈਕ ਆ ਸਕਦਾ, ਬਹੁਤ ਜ਼ਿਆਦਾ ਹੈਡੇਕ ਹੋ ਸਕਦਾ, ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ। ਇਹ ਸਾਰੇ ਸਿਮਟਮ ਦੇ ਜਿਹੜੇ ਕਿ ਸਭ ਤੋਂ ਕਾਮਨ ਹੈਡੇਕ, ਸਿਰ ਦਾ ਦਰਦ ਬਹੁਤ ਜ਼ਿਆਦਾ ਕਾਮਨ ਸਿਮਟਮ ਹੈ। ਪਰ ਇਹਦਾ ਮਤਲਬ ਆਏ ਨਹੀਂ ਕਿ ਕਿਸੇ ਬੰਦੇ ਨੂੰ ਹੈਡੇਕ ਹੋਵੇ ਤੇ ਐਂ ਸੋਚਣ ਲੱਗ ਜਾਏ ਕਿ ਮੈਨੂੰ ਬ੍ਰੇਨ ਟਿਊਮਰ ਹੋ ਗਿਆ, ਏਦਾਂ ਨਹੀਂ ਹੁੰਦਾ। ਕੋਈ ਹੈਡੇਕ ਜਿਹੜਾ ਕਿ 2-3 ਮਹੀਨੇ ਤੋਂ ਨਹੀਂ ਜਾ ਰਿਹਾ, ਅੱਖਾਂ ਦੀ ਰੋਸ਼ਨੀ ਘੱਟ ਰਹੀ ਹੈ, ਬੋਲਣ ਚ ਕਮੀ ਆ ਰਹੀ, ਐਫੇਜ਼ੀਆ ਮਤਲਬ ਬੋਲ ਨਹੀਂ ਪਾ ਰਿਹਾ, ਜਾਂ ਡਿਸਫੇਜ਼ੀਆ ਮਤਲਬ ਕਿ ਪੁੱਠੇ ਸਿੱਧੇ ਵਰਡ ਬੋਲੀ ਜਾਂਦਾ। ਇੱਕ ਸਪੈਕਟ੍ਰਮ ਹੈ, ਇੱਕ ਬਹੁਤ ਜ਼ਿਆਦਾ ਕਲਸਟਰ ਹੈ, ਇੱਕ ਵੱਡਾ ਗਰੁੱਪ ਹੈ ਸਿਮਟਮਸ ਦਾ ਜਿਹੜੇ ਕਿ ਬ੍ਰੇਨ ਟਿਊਮਰ ਨੂੰ ਸਿਗਨੀਫਾਈ ਕਰ ਸਕਦੇ ਆ। ਬਲੀਵ ਮੀ, ਏਦਾਂ ਦੇ ਬਹੁਤ ਮਰੀਜ਼ ਸਾਨੂੰ ਆਉਂਦੇ ਜਿਹਦੇ ਮੈਨੂੰ ਵੀ ਲੱਗਦਾ ਕਿ ਇਹਨੂੰ ਬ੍ਰੇਨ ਟਿਊਮਰ ਹੋਊਗਾ, ਨਿਕਲਦਾ ਨਹੀਂ ਹੈ
1: ਜੀ।
0: ਇਟ ਇਜ਼ ਅ ਰੇਅਰ ਡਿਜ਼ੀਜ਼, ਪਰ ਹੈ, ਪ੍ਰੈਵਲੈਂਟ ਹੈ। ਇਲਾਜ ਫਿਰ ਬਹੁਤ ਤਰੀਕੇ ਦਾ, ਆਪਰੇਸ਼ਨ, ਫਿਜ਼ੀਓ ਕੀਮੋਥੈਰੇਪੀ, ਰੇਡੀਓਥੈਰੇਪੀ, ਉਹ ਤੋਂ ਬਾਅਦ ਅੱਜ ਕੱਲ੍ਹ ਗਾਮਾ ਨਾਈਫ ਦਾ ਕੰਸੈਪਟ ਬਹੁਤ ਚੱਲ ਰਿਹਾ ਮੈਮ, ਕਿ ਨੋਨ ਇਨਵੇਸਿਵ ਟੈਸਟ, ਇਹ ਸਾਰੀ ਚੀਜ਼ਾਂ ਅੱਜ ਕੱਲ੍ਹ ਟ੍ਰੀਟਮੈਂਟ ਆਪਸ਼ਨ ਇਹਨਾਂ ਦੀਆਂ ਹੈ
1: ਜੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਇੱਕ ਹੋਰ ਸਰੋਤਾ ਸਾਡੇ ਨਾਲ ਜੁੜ ਗਏ ਨੇ। ਹੈਲੋ,
2: ਹੈਲੋ,
1: ਨਮਸਕਾਰ ਜੀ।
2: ਸਤਿ ਸ੍ਰੀ ਅਕਾਲ ਭਾਈ।
1: ਸਤਿ ਸ੍ਰੀ ਅਕਾਲ ਜੀ। ਕੌਣ ਤੇ ਕਿੱਥੋਂ ਬੋਲ ਰਹੇ ਹੋ?
2: ਪਿੰਡ ਸਿੰਘ ਵਾਲੇ ਤੋਂ ਬੋਲਦੇ ਜੀ। ਪਹਿਲੀ ਵਾਰ ਫੋਨ ਲੱਗਿਆ ਜੀ ਸਾਡਾ ਇੱਥੇ
1: ਜੀ। ਬਹੁਤ ਬਹੁਤ ਮੁਬਾਰਕ।
2: ਹਾਂ, ਤੇ ਅਸੀਂ ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਦੇ ਸੀਗੇ। ਹੁਣੇ ਮਤਲਬ ਡਾਕਟਰ ਸਾਹਿਬ ਕਹਿ ਕੇ ਹਟੇ ਸੀਗੇ, ਇੱਕ ਬੰਦਾ ਮਤਲਬ ਮਰੀਜ਼ ਸੀਗਾ, ਉਹ ਕਹਿੰਦਾ ਵੀ ਮੇਰਾ ਆਪਰੇਸ਼ਨ ਹੋਇਆ ਸੀ ਦੂਦਾਂ ਦਾ
0: ਜੀ,
2: ਤੇ ਵੀ ਮਤਲਬ ਮੇਰੀਆਂ ਲੱਤਾਂ ਆਕੜ ਗਈਆਂ ਤੇ ਮੇਰੇ ਵੀ ਦੂਦ ਵੱਧਦੇ ਆ, ਤੇ 3 ਸਾਲ ਹੋ ਗਏ ਮੈਨੂੰ ਦਵਾਈ ਖਾਂਦੇ ਨੂੰ, ਉੱਥੋਂ ਮਲੋਟ ਹੈ ਮੈਂ ਮੇਥੀ ਦੀ, ਕਿ ਵੀ ਉਹ ਵੀ ਖਾਈ ਜਾਵਾਂ ਤੇ ਆਪਰੇਸ਼ਨ ਕਰਾਵਾਂ?
0: ਨਹੀਂ ਨਹੀਂ ਸਰ, ਇਹਦੇ ਵਿੱਚ ਸਭ ਤੋਂ ਪਹਿਲਾਂ ਮਤਲਬ ਔਨ ਏਅਰ ਤੁਹਾਨੂੰ ਏਦਾਂ ਨਹੀਂ ਦੱਸ ਸਕਦਾ। ਸਭ ਤੋਂ ਪਹਿਲਾਂ ਤੁਹਾਡਾ ਆਹ ਦੇਖਣਾ ਪਊਗਾ ਕਿ ਦੂਦਾਂ ਦਾ ਸਾਈਜ਼ ਕਿੰਨਾ, ਤੇ ਉਹ ਤੋਂ ਬਾਅਦ ਪਿਸ਼ਾਬ ਕਰਨ ਤੋਂ ਬਾਅਦ ਬਚਦਾ ਕਿੰਨਾ, PVRU ਪੋਸਟ ਵਰਡਲ ਰੈਸੀਡੂਅਲ ਵੋਲਿਊਮ ਹੁੰਦਾ, ਕਿ ਇਹ ਤੁਹਾਡਾ ਟੈਸਟ ਹੋਇਆ ਵੀ ਹੋਊਗਾ ਪੱਕਾ, ਕਿ ਪਿਸ਼ਾਬ ਕਰਨ ਤੋਂ ਬਾਅਦ ਕਿੰਨਾ ਪਿਸ਼ਾਬ ਤੁਹਾਡੇ ਉਹਦੇ ਵਿੱਚ ਰਹਿ ਜਾਂਦਾ।
2: ਕਦੋਂ ਮਤਲਬ ਅਸੀਂ ਕਰਾਉਣੇ ਆ ਨਾ ਜੀ ਟੈਸਟ, ਉਦੋਂ ਕੋਈ ਵੀ ਨਹੀਂ ਰਹਿੰਦਾ, ਮੈਂ ਕਰਵਾਇਆ ਸੀ 2 ਵਾਰੀ
0: ਹਾਂਜੀ,
2: ਤੇ ਥੈਲੀ ਚ ਉਦੋਂ ਰਹਿੰਦਾ ਨੀਗਾ, ਦਵਾਈ ਖਾ ਕੇ ਡਾਕਟਰ ਕਹਿੰਦਾ ਵੀ ਦਵਾਈ ਖਾ ਚੱਲੇ।
0: ਫਿਰ ਤਾਂ ਦੇਖੋ ਤੁਹਾਨੂੰ ਜਿੰਨਾ ਦੇਖੋ ਪਹਿਲਾਂ, ਫਿਰ ਮੈਂ ਤੁਹਾਨੂੰ ਕਹਿੰਦਾ ਇਹ ਮੇਰਾ ਟੌਪਿਕ ਨਹੀਂ ਹੈ, ਠੀਕ ਹੈ, ਮੈਂ ਨਿਊਰੋ ਸਰਜਨ ਹਾਂ, ਪਰ ਜਿੰਨਾ ਮੈਨੂੰ ਆਉਂਦਾ ਫਿਰ ਤੁਹਾਨੂੰ ਆਪਰੇਸ਼ਨ ਦੀ ਸ਼ਾਇਦ ਲੋੜ ਨਹੀਂ ਹੈ, ਪਰ ਫਿਰ ਵੀ ਪੱਕਾ ਜਵਾਬ ਇੱਕ ਯੂਰੋਲੋਜਿਸਟ ਨੂੰ ਦਿਖਾਓ।
2: ਯੂਰੋਲੋਜਿਸਟ ਹੋਰ ਗੱਲ ਸੁਣ, ਮੇਰੇ ਨਾ ਮਤਲਬ 78 ਸਾਲ ਦੀ ਉਮਰ ਹੋ ਗਈ, 30 ਸਾਲ ਤੇ ਮੇਰੇ ਸੱਟ ਲੱਗੀ ਸੀ, ਸਟੇਰਿੰਗ ਵੱਜਿਆ ਸੀ ਫੋਰ ਟਰੈਕਟਰ ਦਾ
0: ਹਾਂਜੀ
2: ਗੁੱਟ ਤੇ, ਇੱਕ ਮੇਰੀ ਬਾਂਹ ਕੱਟੀ ਵੀ ਹੈ ਤੇ ਇੱਕ ਨਾਲ ਹੀ ਮੈਂ ਕੰਮ ਕਰਦਾ, ਤੇ ਮੇਰੇ ਨਾ ਉਹ ਸੱਟ ਲੱਗੀ ਹੈ, ਹੁਣ ਉਹ ਨਾ ਮਤਲਬ ਕਿਹੜੀ ਸੱਟ ਹੈਗੀ ਤੇ ਉਹਦੀ ਗੰਢ ਵੱਜੀ ਪਈ ਹੈ, ਤੇ ਮੈਂ ਏਮ ਚ ਵੀ ਗਿਆ ਸੀਗਾ, ਖੱਤਰੀ ਡਾਕਟਰ ਸਾਹਿਬ ਸੀਗੇ ਉੱਥੇ
0: ਜੀ,
2: ਉਹਨਾਂ ਤੋਂ ਕਰਵਾਇਆ ਸੀ, ਉਹ ਕਹਿੰਦਾ ਵੀ ਇਹ ਮਾਲਸ ਮੁਲਸ ਕਰੀ ਜਾ, ਖੂਨ ਜੰਮਿਆ ਪਿਆ ਤੇ ਇਹਦਾ ਆਪਰੇਸ਼ਨ ਉਹਨਾਂ ਨੇ ਕਰਿਆ ਨੀਗਾ।
0: ਜੇ ਉਹਨਾਂ ਨੇ ਕਿਹਾ ਆਪਰੇਸ਼ਨ ਨਹੀਂ ਕਰਿਆ ਤਾਂ ਇਹਦਾ ਮਤਲਬ ਸ਼ਾਇਦ ਇੰਡੀਕੇਟਡ ਨਹੀਂ ਹੈਗਾ, ਤੁਸੀਂ ਉਹਦੀ ਫਿਜ਼ੀਓਥੈਰੇਪੀ ਹੀ ਕਰੋ, ਪਰ ਆਪਦਾ ਗਦੂਦਾ ਵਾਲਾ ਟੈਸਟ ਕਿਸੇ ਯੂਰੋਲੋਜਿਸਟ ਨੂੰ ਦਿਖਾਓ, ਮਤਲਬ ਜਿਹੜਾ ਕੰਮ ਇਹਨੂੰ ਕਰਦਾ ਹੋਵੇ। ਜਿੱਥੇ ਤੱਕ ਮੈਨੂੰ ਪਤਾ ਮਲੋਟ ਦੇ ਵਿੱਚ ਯੂਰੋਲੋਜਿਸਟ ਨਹੀਂ ਹੈਗਾ ਜੀ।
2: ਹਾਂਜੀ, ਉਹ ਤਾਂ ਮਤਲਬ ਹੋਮਿਓਪੈਥੀ ਦੀ ਦਵਾਈ ਦਿੰਦਾ,
0: ਉਹਦਾ ਉਹ ਨਾ ਲਓ ਸਰ, ਉਹ ਨਾ ਲਓ।
2: ਅੱਛਾ ਜੀ,
0: ਹਾਂਜੀ, ਚਲੋ, ਹੋਮਿਓਪੈਥੀ ਦੇ ਅਗੇਂਸਟ ਨਹੀਂ ਹੈਗਾ, ਪਰ ਜੋ ਇਲਾਜ ਆ ਉਹ ਕਰਵਾਓ ਜੀ। ਹਾਂਜੀ,
2: ਚਲੋ ਫਿਰ ਉਹ ਤਾਂ ਕਰਵਾਏ ਐਮ ਚ ਹੀ ਕਰਵਾ ਲਾਂਗੇ
0: ਜੀ। ਜੀ
1: ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ। ਡਾਕਟਰ ਸਾਹਿਬ, ਐਕਸੀਡੈਂਟ ਜਾਂ ਕਿਸੇ ਅਜਿਹੇ ਹਾਦਸੇ ਦੀ ਗੱਲ ਕਰੀਏ, ਚਾਹੇ ਸੜਕ ਹਾਦਸਾ ਹੋ ਜਾਵੇ, ਤਾਂ ਉਸ ਵਿੱਚ ਸਿਰ ਜਾਂ ਰੀੜ ਦੀ ਹੱਡੀ ਦੀਆਂ ਸੱਟ ਬਹੁਤ ਹੀ ਗੰਭੀਰ ਮੰਨੀਆਂ ਜਾਂਦੀਆਂ, ਤਾਂ ਇਸ ਵਿੱਚ ਕੁਝ ਅਜਿਹੀਆਂ ਜੋ ਆਪਾਂ ਸਟੈਪਸ ਹੈ ਲੈ ਸਕਦੇ ਹਾਂ, ਜੋ ਧਿਆਨ ਰੱਖਣ ਗੱਲਾਂ ਜੋ ਉਸੇ ਸਮੇਂ ਲੈਣੀਆਂ ਚਾਹੀਦੀਆਂ ਨੇ।
0: ਮੈਮ, ਸਭ ਤੋਂ ਪਹਿਲੀ ਤਾਂ ਜੇ ਤੁਹਾਨੂੰ ਹੈਡ ਇੰਜਰੀ ਹੈ, ਸਪਾਈਨ ਇੰਜਰੀ ਹੋਈ ਹੈ, ਸੱਟ ਵੱਜੀ ਹੈ, ਤਾਂ ਪ੍ਰੀਕੋਸ਼ਨ ਤਾਂ ਉਹੀ ਹੈ ਕਿ ਮਤਲਬ ਦੌਰਾ ਨਾ ਪੈਣ ਦਿੱਤਾ ਜਾਵੇ, ਐਸਪੀਰੇਸ਼ਨ ਮਤਲਬ ਮੁੱਦਾ ਪਾ ਲਿੱਤਾ ਜਾਵੇ ਪੇਸ਼ੈਂਟ ਜੇ ਬੇਹੋਸ਼ ਹੋ ਗਿਆ ਤਾਂ, ਤੇ ਐਂਬੂਲੈਂਸ ਨੂੰ ਕਾਲ ਕਰੋ ਜੀ, ਬਸ ਇੱਕੋ ਗੱਲ ਹੈ। ਜਿਹੜੀ ਲਾਗੇ ਤੋਂ ਲਾਗੇ ਐਂਬੂਲੈਂਸ ਹੈ, ਕੋਈ ਜਾਣਦਾ ਬੰਦਾ ਕਾਰ ਦੇ ਵਿੱਚ ਬਿਠਾਓ, ਸਭ ਤੋਂ ਨੇੜੇ ਜਿਹੜਾ ਵੀ ਡਾਕਟਰ ਹੈ, ਨਿਊਰੋ ਸਰਜਨ ਤਾਂ ਹਰ ਥਾਂ ਤੇ ਅਵੇਲੇਬਲ ਨਹੀਂ ਹੋਏਗਾ, ਜਿਹੜਾ ਵੀ ਡਾਕਟਰ ਉੱਥੇ ਪਹੁੰਚਿਆ ਜਾਵੇ ਜੀ।
1: ਡਾਕਟਰ ਸਾਹਿਬ, ਇੱਕ ਹੋਰ ਸ਼ਰਤ ਸਾਡੇ ਨਾਲ ਜੁੜ ਗਏ ਨੇ। ਹੈਲੋ,
3: ਹਾਂਜੀ, ਨਮਸਕਾਰ ਜੀ।
1: ਨਮਸਕਾਰ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ?
3: ਮੈਂ ਲੋਕਲੀ ਬੋਲ ਰਿਹਾ ਜੀ, ਬਠਿੰਡਾ ਤੋਂ, ਸੁਖਪਾਲ ਸਿੰਘ
1: ਜੀ। ਸੁਖਪਾਲ ਜੀ, ਕੀ ਸਵਾਲ ਪੁੱਛਣਾ ਚਾਹੋਗੇ ਤੁਸੀਂ?
3: ਇਹ ਮੈਡਮ ਦੇ ਜੀ ਗਰਦਨ ਦੇ ਵਿੱਚ ਨਾ ਪੇਨ ਹੁੰਦੀ ਹੈ
0: ਜੀ, ਬਸ ਸਰ ਗਰਦਨ ਦੇ ਵਿੱਚ ਹੀ ਦਰਦ ਹੈ, ਹੋਰ ਕੁਛ ਨਾਲ?
3: ਹਾਂਜੀ, ਗਰਦਨ ਦੇ ਵਿੱਚ ਹੀ ਹੈ ਡਾਕਟਰ ਸਾਹਿਬ। ਮੈਂ ਨਾ ਜੀ ਇੱਥੇ ਬਹੁਤ ਦਿਖਾਇਆ ਡਾਕਟਰ ਸਾਹਿਬ ਨੂੰ,
0: ਹਾਂਜੀ,
3: MRI ਵੀ ਕਰਾਈ ਹੈ, ਐਕਸਰੇ ਵੀ ਕਰਾਏ ਹੈ, ਬਲੱਡ ਟੈਸਟ ਵੀ ਕਰਾਏ ਹੈ ਜੀ। ਉਹ ਕਹਿੰਦੇ ਨਾ ਫਿਜ਼ੀਓਥੈਰੇਪੀ ਨਹੀਂ ਠੀਕ ਹੋਏਗਾ। ਫਿਜ਼ੀਓਥੈਰੇਪੀ ਵੀ ਮੈਂ ਲਗਭਗ 6 ਮਹੀਨੇ ਕਰਾਉਂਦੇ ਨੂੰ ਹੋ ਗਏ
0: ਜੀ,
3: ਤੇ ਕੋਈ ਫਰਕ ਨਹੀਂ ਪਿਆ ਗਾ ਜੀ।

0: ਇੰਪੋਰਟੈਂਟ ਹੈ ਹਰ ਤਰੀਕੇ। ਨਿਊਰੈਲਜੀਆ ਇਜ਼ ਅ ਬ੍ਰੋਡ ਟਰਮ, ਇੱਕ ਵੱਡੀ ਟਰਮ ਹੈ। ਨਿਊਰੈਲਜੀਆ ਮਤਲਬ ਕਿਸੇ ਨਸ ਦਾ
1: ਦੁਖਣਾ,
0: ਉਹ ਸ਼ੈਟਿਕਾ ਵੀ ਹੋ ਸਕਦਾ ਹੈ, ਬਹੁਤ ਕਾਮਨ ਇੱਕ ਟ੍ਰੈਜਨਲ ਨਿਊਰੈਲਜੀਆ ਆਪਾਂ ਸੁਣਦੇ ਹਾਂ, ਉਹ ਹੋ ਸਕਦਾ ਹੈਗਾ ਸਿਫੈਲ। ਮਤਲਬ ਇਹ ਸਾਰੇ ਸਿਮਟਮ ਡਿਪੈਂਡ ਕਰਦੇ ਕਿਹੜੀ ਨਸ ਆਪਣੀ ਇਨਵੋਲਵਡ ਹੈ, ਉਸ ਨਸ ਦੀ ਜਿਹੜੀ ਕੰਪਰੈਸ਼ਨ ਹੈ ਜਾਂ ਦਬਾਅ ਹੈ ਉਹ ਕਿਉਂ ਹੈ, ਉਹ ਚੀਜ਼ ਨੂੰ ਆਇਡੈਂਟੀਫਾਈ ਕੀਤਾ ਜਾਵੇ ਤੇ ਉਸ ਚੀਜ਼ ਦਾ ਇਲਾਜ ਕੀਤਾ ਜਾਵੇ। ਟ੍ਰੈਜਨਲ ਨਿਊਰੈਲਜੀਆ ਦਾ ਇਲਾਜ ਅਲੱਗ ਹੈ, ਸ਼ੈਟਿਕਾ ਦਾ ਇਲਾਜ ਅਲੱਗ ਹੈ, ਪੈਰੀਫਰਲ ਨਰਵ ਕੰਪਰੈਸ਼ਨ ਦਾ ਇਲਾਜ ਅਲੱਗ ਹੈ ਜੀ।
1: ਜੀ ਡਾਕਟਰ ਸਾਹਿਬ, ਜਾਂਦੇ ਹੋਏ ਤੁਸੀਂ ਸਾਡੇ ਸਰੋਤਿਆਂ ਨੂੰ ਕੀ ਸੁਝਾਅ ਦੇਣਾ ਚਾਹੋਗੇ ਜਿਸ ਨਾਲ ਉਹ ਆਪਣੇ ਦਿਮਾਗ ਅਤੇ ਰੀੜ ਦੀ ਹੱਡੀ ਦੀ ਸਿਹਤ ਸਹੀ ਰੱਖ ਸਕਣ?
0: ਸਭ ਤੋਂ ਪਹਿਲਾਂ ਤਾਂ ਨਸ਼ਿਆਂ ਨੂੰ ਅਵੋਇਡ ਕਰੋ ਜੀ, ਠੀਕ ਹੈ। ਡਾਇਰੈਕਟ ਕੋਰਿਲੇਸ਼ਨ ਹੈ, ਜਿਹੜੇ ਆਪਾਂ ਤੰਬਾਕੂ ਖਾਂਦੇ ਹਾਂ, ਜਿਹੜੇ ਸਿਗਰਟਾਂ ਪੀਂਦੇ ਹਾਂ, ਉਹਦਾ ਡਾਇਰੈਕਟ ਡਿਲੀਟੀਰੀਅਸ ਇਫੈਕਟ ਹੈਗਾ ਆਪਣੀ ਸਪਾਈਨ ਤੇ। ਬ੍ਰੇਨ ਲਈ ਮੈਡੀਟੇਟ ਕੀਤਾ ਜਾਵੇ, ਫਰੈਸ਼ ਏਅਰ ਜ਼ਿਆਦਾ ਲਿੱਤੀ ਜਾਵੇ। ਓਬਵੀਅਸਲੀ ਕਹਿਣਾ ਬਹੁਤ ਸੌਖਾ, ਸਟ੍ਰੈਸ ਤੋਂ ਦੂਰ ਰਿਹਾ ਜਾਵੇ। ਸਟ੍ਰੈਸ ਕਿਹਨੂੰ ਨਹੀਂ ਹੈਗਾ, ਜਿਹੜਾ ਬਹੁਤ ਕਾਮਯਾਬ ਹੈ ਉਹਨੂੰ ਵੀ ਸਟ੍ਰੈਸ ਹੈ, ਜਿਹੜਾ ਬਿਲਕੁਲ ਕਾਮਯਾਬ ਨਹੀਂ ਉਹਨੂੰ ਵੀ ਸਟ੍ਰੈਸ ਹੈ। ਪਰ ਜਿੰਨਾ ਆਪਾਂ ਸਟ੍ਰੈਸ ਫ੍ਰੀ ਰਹਿ ਸਕਦੇ ਹਾਂ, 8 hours ਦਾ ਪ੍ਰੋਪਰ ਸਲੀਪ, ਮਤਲਬ 8 ਘੰਟੇ ਪ੍ਰੋਪਰ ਸੋਇਆ ਜਾਵੇ। ਬਹੁਤ ਸਾਰੇ ਟੋਨਿਕਸ, ਕੋਗਨੀਟਿਵ ਇਨਹੈਂਸਰਸ ਵੀ ਮਾਰਕੀਟ ਦੇ ਵਿੱਚ ਇਨਵੋਲਵਡ ਹੈ, ਫਾਰਮਾ ਕੰਪਨੀ ਦੇ, ਉਹ ਵੀ ਕੁਛ ਹੱਦ ਤੱਕ ਹੈਲਪ ਕਰਦੇ ਹੈ। ਇਫ ਯੂ ਆਰ ਮਤਲਬ ਜੇ ਤੁਹਾਨੂੰ ਕੋਈ ਡਿਪਰੈਸ਼ਨ ਸੰਬੰਧੀ ਬਿਮਾਰੀ ਹੈ ਜਾਂ ਕੋਈ ਸਟ੍ਰੈਸ ਹੈ, ਐਂਜਾਇਟੀ ਹੈ, ਉਹਨਾਂ ਦਾ ਪ੍ਰੋਪਰ ਇਲਾਜ ਕੀਤਾ ਜਾਵੇ। ਐਂ ਨਾ ਸੋਚਿਆ ਜਾਵੇ ਕਿ ਐਂ ਕੀ ਕਹਿੰਦੇ ਪਾਗਲ ਵਾਲੇ ਡਾਕਟਰ ਕੋਲ ਚੱਲ ਗਿਆ, ਉਹ ਚੀਜ਼ਾਂ ਤੋਂ ਜਿਹੜਾ ਟੈਬੂ ਹੈ, ਇੱਕ ਜਿਹੜਾ ਰੋਕ ਹੈ ਸਮਾਜਿਕ, ਇੱਕ ਵਰਡ ਨੀ ਯੂਜ ਸਮਝਦਾ, ਜੇ ਸਮਾਜ ਦੇ ਵਿੱਚ ਦੇਖਿਆ ਜਾਂਦਾ ਕਿ ਆਏ ਤੋਂ ਪਾਗਲਾਂ ਡਾਕਟਰ ਕੋਲ ਤੁਰਿਆ ਫਿਰਦਾ, ਇਹਨੂੰ ਸਾਈਕੈਟ੍ਰਿਕ ਪ੍ਰੋਬਲਮ, ਇਹਨਾਂ ਸਾਰੇ ਚੀਜ਼ਾਂ ਤੋਂ ਆਪਾਂ ਨੂੰ ਉੱਤੇ ਉੱਠਿਆ ਜਾਵੇ।
1: ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਅੱਜ ਆਕਾਸ਼ਵਾਣੀ ਦੇ ਵਿਹੜੇ ਵਿੱਚ ਆਏ ਤੇ ਸਾਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ।
0: ਥੈਂਕ ਯੂ।
2: ਹੁਣੀ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 1:09:49 ਦਾ। ਠੀਕ 1:10 ਤੇ ਤੁਸੀਂ ਸੁਣੋਗੇ ਪਰਦੇਸੀ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਕੱਲ ਰਾਜ ਭਰ ਦੇ ਸਾਰੇ ਵੋਟ ਕੇਂਦਰਾਂ ਤੇ ਵਿਸ਼ੇਸ਼ ਗਹਿਣ ਸੋਧ ਅਧੀਨ ਇੱਕ ਦਿਨ ਦਾ ਵਿਸ਼ੇਸ਼ ਕੈਂਪ ਲਾਇਆ ਗਿਆ। ਇਹ ਕੈਂਪ ਵੋਟਰਾਂ ਨੂੰ ਖਰੜਾ ਵੋਟਰ ਸੂਚੀ ਵਿੱਚ ਆਪਣੇ ਵੇਰਵਿਆਂ ਦੀ ਜਾਂਚ ਤੇ ਪੁਸ਼ਟੀ ਕਰਨ ਵਿੱਚ ਸਹਾਇਤਾ ਕਰਨ ਲਈ ਲਾਏ ਗਏ ਸਨ। ਵਿਸ਼ੇਸ਼ ਗਹਿਣ ਸੋਧ SIR 2026 ਤਹਿਤ ਰਾਜ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਲਈ ਖਰੜਾ ਵੋਟਰ ਸੂਚੀ 13 ਅਗਸਤ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਐਲਾਨੇ ਪ੍ਰੋਗਰਾਮ ਮੁਤਾਬਿਕ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਪ੍ਰਕਾਸ਼ਨ ਨੇ ਦੂਜੇ ਪੜਾਅ ਦੀ ਸ਼ੁਰੂਆਤ ਨੂੰ ਦਰਸਾਇਆ, ਜਿਸ ਦੌਰਾਨ ਵੋਟਰ 13 ਅਗਸਤ ਤੋਂ 12 ਸਤੰਬਰ ਤੱਕ ਦਾਅਵੇ ਤੇ ਇਤਰਾਜ਼ ਦਰਜ ਕਰ ਸਕਦੇ ਨੇ। ਨੋਟਿਸ ਪੜਾਅ ਤੇ ਦਾਅਵਿਆਂ ਤੇ ਇਤਰਾਜ਼ਾਂ ਦੇ ਨਿਪਟਾਰੇ ਦੀ ਮਿਆਦ 13 ਅਗਸਤ ਤੋਂ 8 ਅਕਤੂਬਰ 2026 ਤੱਕ ਏ। ਅੰਤਮ ਵੋਟਰ ਸੂਚੀ 12 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ ਨੇ ਹਰ ਘਰ ਤਿਰੰਗਾ ਮੁਹਿੰਮ ਤਹਿਤ ਚੰਡੀਗੜ੍ਹ ਦੇ ਸੁਖਨਾ ਚੋ ਵਣ ਖੇਤਰ ਦੜੀਆ ਵਿਖੇ ਅੰਬ ਦਾ ਬੂਟਾ ਲਾਇਆ। ਅੰਬ ਚੰਡੀਗੜ੍ਹ ਦਾ ਰਾਜ

0: ਚੰਡੀਗੜ੍ਹ ਦੇ ਸੁਖਨਾ ਚੋ ਵਣ ਖੇਤਰ ਦੜੀਆ ਵਿਖੇ ਅੰਬ ਦਾ ਬੂਟਾ ਲਾਇਆ। ਅੰਬ ਚੰਡੀਗੜ੍ਹ ਦਾ ਰਾਜ ਦਰਖਤ ਏ। ਬੂਟੇ ਲਾਉਣ ਦਾ ਇਹ ਕਾਰਜ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਵਣ ਵਿਭਾਗ ਦੀਆਂ ਚੱਲ ਰਹੀਆਂ ਬੂਟੇ ਲਾਉਣ ਅਤੇ ਹਰੇ ਭਰੇ ਖੇਤਰ ਦੀ ਪਸਾਰ ਮੁਹਿੰਮਾਂ ਦਾ ਹਿੱਸਾ ਏ। ਪਟਿਆਲਾ ਦੇ ਜਗਸ਼ੇਰ ਸਿੰਘ ਹੰਗੂੜਾ ਅਤੇ ਜਲੰਧਰ ਦੀ ਇਨਾਇਤ ਗੁਲਾਟੀ ਨੇ ਐਤਵਾਰ ਨੂੰ ਰਾਏਜ਼ਾਦਾ ਹੰਸ ਰਾਜ ਬੈਡਮਿੰਟਨ ਸਟੇਡੀਅਮ ਵਿੱਚ ਸ਼ਾਨਦਾਰ ਢੰਗ ਨਾਲ ਸਮਾਪਤ ਹੋਏ ਇਨੋਸੈਂਟ ਹਾਰਟਸ ਪੰਜਾਬ ਸਟੇਟ ਸੀਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਵਿੱਚ ਕ੍ਰਮਵਾਰ ਮਰਦਾਂ ਤੇ ਔਰਤਾਂ ਦਾ ਸਿੰਗਲਸ ਦਾ ਖਿਤਾਬ ਜਿੱਤਿਆ ਹੈ। ਦੋਵੇਂ ਜੇਤੂ ਅਗਲੇ ਮਹੀਨੇ ਹੋਣ ਵਾਲੀ ਨਾਰਥ ਜ਼ੋਨ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ। ਇਨਾਮ ਵੰਡ ਸਮਾਗਮ ਵਿੱਚ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਰਾਮਵੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਵਿੱਚ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸੀਨੀਅਰ ਅਹੁਦੇਦਾਰ ਅਤੇ ਖਿਡਾਰੀ ਮੌਜੂਦ ਸਨ। ਮਰਦਾਂ ਦੇ ਕ੍ਰਿਕਟ ਵਿੱਚ ਮੇਜ਼ਬਾਨ ਸ੍ਰੀਲੰਕਾ ਨੇ ਗੋਲ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਲੜੀ ਦੇ ਪਹਿਲੇ ਟੈਸਟ ਦੇ ਤੀਜੇ ਦਿਨ ਆਖਰੀ ਖਬਰਾਂ ਮਿਲਣ ਸਮੇਂ ਤੱਕ ਭਾਰਤ ਵਿਰੁੱਧ ਆਪਣੀ ਪਹਿਲੀ ਪਾਰੀ ਵਿੱਚ 5 ਵਿਕਟਾਂ ਤੇ 121 ਦੌੜਾਂ ਬਣਾ ਲਈਆਂ ਸਨ। ਅੱਜ ਪਹਿਲਾਂ ਭਾਰਤ ਆਪਣੀ ਪਹਿਲੀ ਪਾਰੀ ਵਿੱਚ 462 ਦੌੜਾਂ ਤੇ ਆਊਟ ਹੋ ਗਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ @AIRRN ਜਲੰਧਰ। ਸਾਡਾ ਖਬਰਾਂ ਦਾ ਅਗਲਾ ਰਾਸ਼ਟਰੀ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 1:15 ਤੇ 37 ਸਕਿੰਟ ਦਾ।

ਮੇਰੇ ਯਾਨੀ ਕਿ ਤੁਹਾਡੀ ਰੇਡੀਓ ਦੋਸਤ ਜੋਤੀ ਦੇ ਨਾਲ ਆਕਾਸ਼ਵਾਣੀ ਬਠਿੰਡਾ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਹੁਣ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਮੇਰੇ ਯਾਨੀ ਕਿ ਤੁਹਾਡੀ ਰੇਡੀਓ ਦੋਸਤ ਜੋਤੀ ਦੇ ਨਾਲ। ਆਕਾਸ਼ਵਾਣੀ ਬਠਿੰਡਾ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਸਾਡੇ ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ ਆਪਣੇ ਪਸੰਦੀਦਾ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਦੇ ਨਾਲ। ਇਸ ਲਈ ਤੁਸੀਂ ਡਾਇਲ ਕਰਨਾ ਹੈ ਸਾਡਾ ਸਟੂਡੀਓ ਦਾ ਫੋਨ ਨੰਬਰ 0164-2240-331, ਅਤੇ ਜਦੋਂ ਤੱਕ ਸਾਡੇ ਸਰੋਤੇ ਸਾਨੂੰ ਟੈਲੀਫੋਨ ਮਿਲਾਉਂਦੇ ਨੇ, ਆਓ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।

0: ਜੀ, 0164-242-3131 ਡਾਇਲ ਕਰਕੇ ਸਾਡੇ ਨਾਲ ਜੁੜ ਗਏ ਨੇ ਸਾਡੇ ਅੱਜ ਦੇ ਪਹਿਲੇ ਸਰੋਤਾ, ਤੇ ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ?
1: ਹਾਂਜੀ, ਜ਼ਿਲ੍ਹਾ ਬਰਨਾਲਾ, ਪਿੰਡ ਢਿੱਲਮਾ ਤੋਂ ਸੁਖਦੀਪ ਸਿੰਘ ਗਿੱਲ ਬੋਲ ਰਹੇ, ਨਾਲ ਮੇਰਾ ਭਤੀਜਾ ਜਗਦੀਪ ਸਿੰਘ ਗਿੱਲ।
0: ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਦੋਨਾਂ ਦਾ ਹੀ ਸਾਡੇ ਪ੍ਰੋਗਰਾਮ ਦੇ ਵਿੱਚ।
1: ਵੀ ਸਵਾਗਤ ਜੀ ਸਾਡੇ ਪਿੰਡ ਢਿੱਲਮਾ ਦੇ ਵਿੱਚ।
0: ਜੀ, ਤੇ ਅੱਜ ਕਿਸ ਕੀ ਦੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ ਸਾਡੇ ਕੋਲ?
1: ਪਹਿਲ ਮੈਂ ਕੇ ਦਵਾਨਾ
0: ਜੀ,
1: ਦਵਾਨੇ, ਤੇ ਉਹਦੇ ਵਿੱਚੋਂ ਗੀਤ ਹੈ ਸੱਜਣਾ ਦੇ ਫੁੱਲ।
0: ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਤੁਹਾਡੀ ਪਸੰਦ ਦਾ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ।
1: ਸ਼ੁਕਰੀਆ ਜੀ, ਧੰਨਵਾਦ ਤੁਹਾਡਾ।

0: ਲਓ ਜੀ, ਇੱਕ ਹੋਰ ਸਰੋਤਾ ਸਾਡੇ ਨਾਲ ਜੁੜ ਗਏ ਨੇ, 0164-2240-331 ਡਾਇਲ ਕਰਕੇ ਦੇਖਦੇ ਹਾਂ ਜੀ ਕੌਣ ਨੇ, ਆਪਣੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਹਾਂ ਜੀ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਤੁਹਾਨੂੰ ਵੀ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਕਿੱਥੋਂ ਤੇ ਕੌਣ ਬੋਲ ਰਹੇ ਹੋ?
1: ਹਾਂਜੀ ਭੈਣ ਜੀ, ਪਿੰਡ ਲਾਲਬਾਈ ਤੋਂ ਨਛੱਤਰ ਸਿੰਘ ਢਿੱਲੋਂ ਬੋਲਦਾ ਹੈ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ, ਸਾਰੇ ਸਟਾਫ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਾਰੇ ਸਟਾਫ ਵੱਲੋਂ ਤੁਹਾਨੂੰ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹੋਰ ਨਛੱਤਰ ਜੀ,
1: ਹਾਂਜੀ
0: ਤੁਹਾਡੀ ਫਰਮਾਇਸ਼ ਦੱਸੋ।
1: ਹਾਂਜੀ, ਪਰ ਮੈਂ ਸੀ ਜਾਨੀ ਦੂਸ਼ਣ ਫਿਲਮ ਦਾ ਗਾਣਾ ਸੁਣਨਾ ਜੀ, ਮਹੰਤ ਰੱਫੀ ਤੇ ਆਸ਼ਾ ਜੀ ਦੀ ਆਵਾਜ਼ ਤੇ ਨਾਲ ਗਿੱਦੜਵਾ ਤੋਂ ਬਾਬੂ ਸਿੰਘ ਢਿੱਲੋਂ ਹੈ ਜੀ।
0: ਠੀਕ ਹੈ ਜੀ, ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਲੋ ਸੁਣਦੇ
1: ਸ਼ੁਕਰੀਆ
0: ਹਾਂ
1: ਜੀ, ਬਹੁਤ
0: ਤੁਹਾਡਾ
1: ਬਹੁਤ ਮਿਹਰਬਾਨੀ ਜੀ ਤੁਹਾਡੀ।

0: ਸਾਡੇ ਨਾਲ ਜੁੜ ਗਏ ਨੇ ਸਾਡੇ ਅਗਲੇ ਸਰੋਤਾ, ਸੁਣਦੇ ਆ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ,
0: ਹਾਂਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਭੈਣ ਜੀ, ਕਿਆ ਸਿੰਘ ਢਿੱਲੋਂ, ਪਿੰਡ ਢਿੱਡੇ, ਜ਼ਿਲ੍ਹਾ ਬਠਿੰਡਾ ਜੀ।
0: ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਦੇ ਵਿੱਚ। ਆਪਣੀ ਫਰਮਾਇਸ਼
1: ਧੰਨਵਾਦ
0: ਦੱਸੋ,
1: ਭੈਣ ਜੀ। ਭੈਣ ਜੀ,
0: ਆਪਣੀ ਫਰਮਾਇਸ਼ ਦੱਸੋ।
1: ਆਪਣਾ ਹੀਰ ਰਾਂਝਾ ਫਿਲਮ ਇਹ ਦੁਨੀਆ ਮੇਰੇ ਕਾਮ ਕੀ ਨਹੀਂ,
0: ਠੀਕ ਹੈ ਸਰ, ਹੁਣੇ ਤੁਹਾਡੇ ਵਾਸਤੇ ਪੇਸ਼ ਹੈ ਇਹ ਗੀਤ।
1: ਇੱਕ ਮੇਰੇ ਨਾਮ ਅਮਰ ਸਿੰਘ ਲੋਕੇ ਵਾਲਾ ਤੋਂ ਦੋਸਤ ਨੂੰ,
0: ਉਹਨਾਂ ਨੂੰ ਵੀ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਠੀਕ ਹੈ, ਧੰਨਵਾਦ ਜੀ।
0: ਫੋਨ ਕਰਨ ਵਾਸਤੇ ਧੰਨਵਾਦ ਜੀ।
1: ਠੀਕ ਹੈ ਜੀ, ਧੰਨਵਾਦ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 18 ਅਗਸਤ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਤੁਸੀਂ ਸਰਵਣ ਕਰੋਗੇ ਸ਼੍ਰੀਮਦ ਭਾਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ। प्रोग्राम दी वाचक रहूंगी मैं, यानी के ममता अरोड़ा। प्रोग्राम दे निर्माता ते निर्देशक बलजीत शर्मा। ता फिर सुनना ना भूलना, मिति 18 अगस्त, दिन मंगलवार, शाम 5:30 बजे, प्रोग्राम हर अकाल उस्तत।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 17 ਅਗਸਤ ਦਿਨ ਸੋਮਵਾਰ ਸ਼ਾਮ 5:30 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਮਹਾਨ ਕਵੀ ਭਗਤ ਪੀਲੂ ਦੀ ਕਲਮ ਤੋਂ ਰਚਿਆ ਅਮਰ ਕਾਵ ਕਿੱਸਾ ਮਿਰਜ਼ਾ ਸਾਹਿਬਾ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਤੇ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਰੋਤਿਓ ਪ੍ਰੋਗਰਾਮ ਚੱਲ ਰਿਹਾ ਹੈ ਟੈਲੀਫੋਨ ਮਿਲਾਓ ਜੀ। ਸਾਡੇ ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਹਨ, ਸੁਣਦੇ ਹਾਂ ਜੀ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ।
0: ਹਾਂਜੀ, ਕੌਣ ਬੋਲ ਰਿਹਾ?
1: ਹਾਂਜੀ, ਮੈਂ ਬਿਲਾਵਲ ਖਾਨ ਪਿੱਛੋਂ ਮੰਡੀ ਤੋਂ ਜੀ।
0: ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ।
1: ਹਾਂਜੀ
0: ਕਿਹੜਾ
1: ਮੈਮ,
0: ਗੀਤ ਸੁਣਨਾ
1: ਹਾਂਜੀ
0: ਚਾਹੋਗੇ?
1: ਹਾਂਜੀ
0: ਕਿਹੜਾ ਗੀਤ ਸੁਣਨਾ ਚਾਹੋਗੇ ਸਰ?
1: ਮੈਡਮ, ਨਾਗਿਨ ਫਿਲਮ ਦਾ ਲਾ ਦੇ ਜੀ, ਦੇਖਾਂ ਪਿਆਰ ਮੈਂ ਨਹੀਂ ਤੋੜਨਾ।
0: ਠੀਕ ਹੈ ਸਰ, ਚਲੋ ਸੁਣਦੇ ਹਾਂ ਤੁਹਾਡੀ ਫਰਮਾਇਸ਼ ਦਾ ਗੀਤ।

0: ਸਿਫਰ 164 2240 331 ਡਾਇਲ ਕਰਕੇ ਸਾਡੇ ਨਾਲ ਇੱਕ ਹੋਰ ਸਰੋਤਾ ਜੁੜੇ ਨੇ, ਸੁਣਦੇ ਆ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ, ਨਮਸਕਾਰ ਮੈਮ।
0: ਨਮਸਕਾਰ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਤਾਂ ਮਿਲ ਕੇ ਸ਼ਮਸ਼ੀਰ ਸਿੰਘ ਹਾਂ ਬੋਲ ਰਿਹਾ ਜੀ।
0: ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਆਪਣੀ
1: ਧੰਨਵਾਦ
0: ਫਰਮਾਇਸ਼
1: ਮੈਮ
0: ਦੱਸੋ।
1: ਤੁਹਾਡਾ ਵੀ। ਹਾਂਜੀ,
0: ਹਾਂਜੀ, ਆਪਣੀ
1: ਫਿਲਮ ਹੈ।
0: ਫਰਮਾਇਸ਼
1: ਹਾਂਜੀ
0: ਦੱਸੋ।
1: ਹਾਂਜੀ, ਫਿਲਮ ਹੈ ਜੀ ਅਨੀਤਾ,
0: ਹਾਂਜੀ
1: ਗਾਇਕ ਮੁਕੇਸ਼ ਜੀ।
0: ਹਾਂਜੀ
1: ਜਿਹਦੇ ਬੋਲ ਹੈ ਜੀ, ਗੋਰੇ ਗੋਰੇ ਮੁਖ ਪੇ ਚਾਂਦ ਸੇ, ਮੁਖ ਪਰ ਕਾਲੀ ਕਾਲੀ ਆਂਖੇ ਹੈ। ਇਹ ਗੀਤ ਜੀ ਮੈਂ ਸਤਪਾਲ ਮਾਨ ਨੂੰ ਡੈਡੀਕੇਟ ਕਰਦਾ ਜੀ, ਮੇਰੇ ਭਾਣਜੇ ਨੂੰ ਬਠਿੰਡੇ ਵਾਲੇ।
0: ਠੀਕ ਹੈ ਸਰ, ਪੇਸ਼ ਹੈ ਤੁਹਾਡੇ ਵਾਸਤੇ ਗੀਤ, ਆਨੰਦ
1: ਬਹੁਤ
0: ਮਾਨੋ ਗੀਤ ਦਾ ਰੇਡੀਓ ਸੈੱਟ ਤੇ।
1: ਜੀ।

0: ਸਾਡੇ ਨਾਲ ਜੁੜ ਗਏ ਨੇ ਸਾਡੇ ਅਗਲੇ ਸਰੋਤਾ, ਸੁਣਦੇ ਹਾਂ ਜੀ ਉਹਨਾਂ ਦੀ ਫਰਮਾਇਸ਼। ਹੈਲੋ,
1: ਮੈਡਮ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਮੇਜਰ ਸਿੰਘ ਬੋਲਦਾ ਜੀ, ਪਿੰਡ ਬਲਾੜ ਸਿੰਘ ਤੋਂ।
0: ਮੇਜਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ।
0: ਕਿਹੜਾ ਗੀਤ ਸੁਣਨਾ ਚਾਹੋਗੇ?
1: ਅੱਜ ਮੈਡਮ ਬਾਉਲ ਸਾਹਿਬ ਚੋਂ ਸੁਣਾ ਰਹੇ ਜੀ, ਝੂਠ ਬੋਲਿਆ ਪਵਾ ਕਰਕੇ।
0: ਠੀਕ ਹੈ ਸਰ, ਸੁਣੋ ਤੁਸੀਂ ਆਪਣੀ ਪਸੰਦ ਦਾ ਗੀਤ।
1: ਧੰਨਵਾਦ ਜੀ।

0: ਪ੍ਰੋਗਰਾਮ ਸੰਬੰਧੀ ਸੂਚਨਾ। ਮਿਤੀ 17 ਅਗਸਤ 2026 ਨੂੰ ਸ਼ਾਮ 5 ਵਜੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਤਹਿਤ। ਵਿਸ਼ਾ ਰਹੇਗਾ ਨਰਮੇ ਅਤੇ ਕਪਾਹ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ। ਮਾਹਿਰ ਹੋਣਗੇ ਡਾਕਟਰ ਜਸਰੀਤ ਕੌਰ। ਤਾਂ ਸੁਣਨਾ ਨਾ ਭੁੱਲਣਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਮਿਤੀ 17 ਅਗਸਤ 2026, ਸਮਾਂ ਸ਼ਾਮ 5 ਵਜੇ।
1: ਸਾਡੇ ਨਾਲ ਇੱਕ ਹੋਰ ਸਰੋਤਾ ਜੁੜ ਗਏ ਨੇ, ਸੁਣਦੇ ਉਹਨਾਂ ਦੀ ਕੀ ਫਰਮਾਇਸ਼ ਹੈ। ਹੈਲੋ
2: ਹੈਲੋ ਮੈਡਮ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਮੈਂ ਪਿੰਡ ਖਿਆਲੀ ਵਾਲਾ, ਜ਼ਿਲ੍ਹਾ ਬਠਿੰਡਾ ਜੀ, ਮੈਂ ਸੁੱਖੀ ਬੋਲਦਾ ਜੀ, ਖਿਆਲੀ ਵਾਲੇ ਤੋਂ।
1: ਸੁੱਖੀ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
2: ਬਹੁਤ ਬਹੁਤ ਧੰਨਵਾਦ ਜੀ।
1: ਵੀਰ ਜੀ, ਕਿਹੜੀ ਫਰਮਾਇਸ਼ ਹੈ ਤੁਹਾਡੀ, ਗੀਤ ਦੱਸੋ।
2: ਰਾਜਾ ਹਿੰਦੁਸਤਾਨੀ ਚੋਂ ਕੋਈ ਮਰਜ਼ੀ ਗੀਤ ਲਾ ਦੇ ਜੀ।
1: ਠੀਕ ਹੈ ਜੀ, ਸੁਣਦੇ ਹਾਂ ਤੁਹਾਡੀ ਫਰਮਾਇਸ਼ ਦਾ ਗੀਤ।
2: ਬਹੁਤ ਬਹੁਤ ਧੰਨਵਾਦ ਜੀ।

0: ਆਓ ਜੀ, ਇੱਕ ਹੋਰ ਸਰੋਤਾ ਜੁੜੇ ਨੇ ਸਾਡੇ ਨਾਲ, ਸੁਣਦੇ ਆ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ,
0: ਹਾਂਜੀ ਵੀਰ ਜੀ, ਕਿੱਥੋਂ ਬੋਲ ਰਹੇ ਹੋ?
1: ਨਮਸਕਾਰ ਭੈਣ ਜੀ,
0: ਨਮਸਕਾਰ ਜੀ,
1: ਜੱਸੀ ਬੋਲ ਰਿਹਾ ਗਿੱਦੜਵਾਹਾ ਤੋਂ।
0: ਹਾਂ ਜੱਸੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ।
0: ਕਿਹੜਾ ਗੀਤ ਸੁਣਨਾ ਚਾਹੋਗੇ ਅੱਜ?
1: ਗਦਰ ਫਿਲਮ ਚ ਸੁਣਾ ਦਿਓ ਜੀ, ਇਕਲਾ ਗਾੜੀ ਲੈ ਕੇ।
0: ਠੀਕ ਹੈ ਸਿੰਘ, ਸੁਣੋ
1: ਠੀਕ ਹੈ
0: ਆਪਣੀ
1: ਜੀ,
0: ਫਰਮਾਇਸ਼
1: ਧੰਨਵਾਦ।
0: ਦਾ ਗੀਤ।

ਕਿਉਂ ਨਾ 8 ਮਿੰਟ? ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਸਟੂਡੀਓ ਦੀ ਘੜੀ 'ਤੇ ਸਮਾਂ ਹੋਇਆ 1:59 ਅਤੇ 40 ਸਕਿੰਟ ਦਾ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲਟਨ, 2:15 ਅਤੇ ਹਿੰਦੀ ਵਿੱਚ ਖਬਰਾਂ ਦਾ ਬੁਲਟਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 2:30 ਤੇ 49 ਸਕਿੰਟ ਦਾ ਤੇ ਹੁਣ ਪੇਸ਼ ਹੈ ਪ੍ਰੋਗਰਾਮ ਸੁਰੀਲੀ ਦੁਪਹਿਰ।

ਪ੍ਰੋਗਰਾਮ ਸੁਰੀਲੀ ਦੁਪਹਿਰ ਦਾ ਤੁਸੀਂ ਆਨੰਦ ਮਾਣੋਗੇ ਮੇਰੇ ਯਾਨੀ ਜੋਤੀ ਦੇ ਨਾਲ। ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅੱਜ ਦੀ ਦੁਪਹਿਰ ਵਿੱਚ ਅਸੀਂ ਸੁਰ ਸਜਾਵਾਂਗੇ ਤੁਹਾਡੇ ਮਨਪਸੰਦ ਫਿਲਮੀ ਅਤੇ ਗੈਰ ਫਿਲਮੀ ਪੰਜਾਬੀ ਗੀਤਾਂ ਦੇ ਨਾਲ। ਅੱਜ ਦਾ ਪ੍ਰੋਗਰਾਮ ਆਧਾਰਿਤ ਹੋਵੇਗਾ ਤੁਹਾਡੇ ਲਿਖੇ ਹੋਏ ਖਤਾਂ ਵਟਸਐਪ ਸੁਨੇਹਾਂ 'ਤੇ। ਤੁਸੀਂ ਸਾਨੂੰ ਚੱਲਦੇ ਪ੍ਰੋਗਰਾਮ ਵਿੱਚ ਵਟਸਐਪ ਸੁਨੇਹਾ ਸਟੂਡੀਓ ਦੇ ਨੰਬਰ 77173 73 146 'ਤੇ ਕਰ ਸਕਦੇ ਹੋ।

ਸਰੋਤਿਓ, ਇਸ ਗੀਤ ਦੀ ਫਰਮਾਇਸ਼ ਕੀਤੀ ਸੀ ਸਾਨੂੰ ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਅਤੇ ਮਨੀਸ਼ ਬਜਾਜ ਨੇ। ਅਗਲੇ ਗੀਤ ਦੀ ਫਰਮਾਇਸ਼ ਕੀਤੀ ਹੈ ਜੀ ਸਾਨੂੰ ਕਨੇਰ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਅਤੇ ਵੰਸ਼ ਬੱਤਾ ਨੇ। ਇਹਨਾਂ ਦੇ ਨਾਲ ਹੀ ਫਰਮਾਇਸ਼ ਇਹਨਾਂ ਦੀ ਵੀ ਇਹੀ ਹੈ ਜੀ, ਮਹਿਜ਼ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਨਤ। ਰਾਵਰ ਕਰਨਾਲ ਤੋਂ ਵੀ ਲਿਖ ਰਹੇ ਜੀ ਸਾਨੂੰ ਪੱਤਰ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਜੀ। ਅਗਲਾ ਖਤ ਮਿਲਿਆ ਸਾਨੂੰ ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ, ਪਿੰਡ ਮੋਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੋਲਾ, ਦਰਸ਼ਨ ਬਰਾੜ, ਮਲਕੀਤ। ਆਓ ਸੁਣਦਿਆਂ ਇਹਨਾਂ ਦੀ ਫਰਮਾਇਸ਼ ਦਾ ਇਹ ਗੀਤ।

ਆਕਾਸ਼ਵਾਨੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 18 ਅਗਸਤ ਦਿਨ ਮੰਗਲਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਤੁਸੀਂ ਸਰਵਣ ਕਰੋਗੇ ਸ਼੍ਰੀਮਦ ਭਾਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ। प्रोग्राम दी वाचक रहूंगी मैं यानी के ममता अरोड़ा। प्रोग्राम दे निर्माता ते निर्देशक बलजीत शर्मा। ता फिर सुनना ना भूलना, मिति 18 अगस्त दिन मंगलवार शाम 5:30 बजे प्रोग्राम हर अकाल उस्तत।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 17 ਅਗਸਤ ਦਿਨ ਸੋਮਵਾਰ ਸ਼ਾਮ 5:30 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਮਹਾਨ ਕਵੀ ਭਗਤ ਪੀਲੂ ਦੀ ਕਲਮ ਤੋਂ ਰਚਿਆ ਅਮਰ ਕਾਵ ਕਿੱਸਾ ਮਿਰਜ਼ਾ ਸਾਹਿਬਾ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ। ਦੇਖਦੇ ਹਾਂ ਅਗਲਾ ਖਤ ਆਪਣੇ ਕੋਲ ਪਹੁੰਚਿਆ ਹੈ ਜੀ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ ਤੇ ਸਿਮਰਨ। ਅਗਲਾ ਖਤ ਪ੍ਰਾਪਤ ਹੋਇਆ ਜੀ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ। ਲਿਖਣ ਵਾਲੇ ਨੇ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਇੱਕ ਹੋਰ ਖਤ ਸਾਨੂੰ ਪ੍ਰਾਪਤ ਹੋਇਆ ਜੀ ਗਾਂਧੀ ਚੌਂਕ ਰੋਪੜ ਤੋਂ। ਲਿਖਣ ਵਾਲੇ ਨੇ ਹਰਦੇਵ ਮਿਕਾ, ਬਲਵਿੰਦਰ ਬਿਰਕ, ਜੈਤੇਗ ਬਿਰਕ, ਮਿਕਾ ਬਿਰਕ। ਅਗਲੇ ਸਰੋਤਾ ਸਾਡੇ ਜਿਹੜੇ ਖਤ ਭੇਜ ਰਹੇ ਨੇ ਉਹ ਹੈਗੇ ਜੀ ਨਾਭਾ ਤੋਂ ਮੈਸਗੇਟ, ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਨਤ। ਆਓ ਇਹਨਾਂ ਦੀ ਫਰਮਾਇਸ਼ ਤੇ ਸੁਣਦੇ ਹਾਂ ਆਪਣਾ ਅਗਲਾ ਗੀਤ।

ਅਗਲੀ ਸਰੋਤਾ ਸਾਡੇ ਨਾਲ ਜੁੜੇ ਨੇ ਵਟਸਐਪ ਸੁਨੇਹੇ ਰਾਹੀਂ। ਪਿੰਡ ਵੜਿੰਗਖੇੜਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਵਕੀਲ ਸਿੰਘ ਚਹਿਲ, ਪਿੰਡ ਸੰਤਪੁਰਾ, ਰਾਜਸਥਾਨ ਤੋਂ ਟੇਕ ਸਿੰਘ ਸਿੱਧੂ, ਪਿੰਡ ਲੋਪੋ ਗੈਰੀ ਤੋਂ ਗੁਰਮੀਤ ਸਿੰਘ, ਪਿੰਡ ਬਜੀਤਪੁਰ ਭੋਮਾ ਤੋਂ ਬਲਜੀਤ ਸਿੰਘ। ਅਗਲਾ ਵਟਸਐਪ ਸੁਨੇਹਾ ਆਇਆ ਸਾਨੂੰ ਪਿੰਡ ਸੰਦੋਹਾ ਨੇੜੇ ਮੌੜ ਮੰਡੀ, ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ ਭੁੱਚੋ ਮੰਡੀ, ਗੋਰਾ ਸਿੰਘ ਚਾਹਲ, ਲਾਲੀ ਸਿੰਘ ਚਾਹਲ, ਸਤਕਾਰਜੀਤ ਸਰਾਬਾ, ਸਮਰਿੰਦਰ ਬਾਈਆ। ਅਗਲਾ ਸੁਨੇਹਾ ਲਿਖਣ ਵਾਲੇ ਨੇ ਸਾਨੂੰ ਪਿੰਡ ਬੁਰਜ ਸਿੰਧਵਾ ਤੋਂ ਨਜ਼ਦੀਕ ਮਲੋਟ ਤੋਂ, ਸਰਬਜੋਤ ਸਿੱਧੂ, ਅਵਿਤਾਜ ਸਿੰਘ ਸਿੱਧੂ, ਜੰਗੀਰ ਸਿੰਘ ਭੁੱਲਰ ਡੱਬ ਵਾਲੀ ਢਾਬ ਤੋਂ, ਰੁਲਦੂ ਸਿੰਘ ਪਿੰਡ ਕਰਮਗੜ੍ਹ ਢਾਣੀ ਤੋਂ, ਮਲੋਟ ਪਿੰਡ ਤੋਂ ਜਗਤਾਰਤ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ, ਗੈਵੀ ਗਿੱਲ ਤੇ ਆਂਡੀ ਗੁਆਂਢੀ। ਆਓ ਇਹਨਾਂ ਦੀ ਰਲੀ ਮਿਲੀ ਫਰਮਾਇਸ਼ ਤੇ ਸੁਣਦੇ ਹਾਂ ਅਗਲਾ ਗੀਤ।

ਬਲਕੌਰ ਸਿੰਘ ਸਿੱਧੂ, ਭੋਲਾ ਸਿੰਘ ਬੈਨੀਵਾਲ, ਜੀਤ ਸਿੰਘ ਕੌਲਧਰ, ਗੀਤ ਕੋਈ। ਅਗਲਾ ਸੁਨੇਹਾ ਹੈ ਜੀ ਪਿੰਡ ਲਾਲਬਾਈ ਤੋਂ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ, ਨਛੱਤਰ ਸਿੰਘ ਢਿੱਲੋਂ, ਤੇਜਾ ਸਵਾਮੀ ਪਿੰਡ ਗਿੱਦੜਵਾਹਾ ਤੋਂ, ਬਾਬੂ ਸਿੰਘ ਢਿੱਲੋਂ ਪਿੰਡ ਰਾਮੇ ਤੋਂ, ਬਲਵੀਰ ਸਿੰਘ। ਅਗਲਾ ਵਟਸਐਪ ਸੁਨੇਹਾ ਸਾਨੂੰ ਮਿਲਿਆ ਹੈ ਜੀ ਪਾਲਮਪੁਰ ਜ਼ਿਲ੍ਹਾ ਕਾਂਗੜਾ ਤੋਂ। ਲਿਖਣ ਵਾਲੇ ਨੇ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ, ਨੀਤੂ ਗੋਇਲ। ਆਓ ਸੁਣਦਿਆਂ ਇਹਨਾਂ ਦੀ ਫਰਮਾਇਸ਼ 'ਤੇ ਅਗਲਾ ਗੀਤ।

ਐਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਲੈ ਕੇ ਆਏ ਨੇ ਅੰਗਰੇਜ ਸਿੰਘ ਬਾਦਲ ਰੋਡ ਪਿੰਡ ਨੰਦਗੜ੍ਹ ਜ਼ਿਲ੍ਹਾ ਬਠਿੰਡਾ ਜਸਪ੍ਰੀਤ ਸੁਖਮਨਜੀਤ ਅੰਤਰ ਸਹਿਜ ਪਲਵਿੰਦਰ ਸਰਬਜੀਤ ਦੀਪਿਕਾ ਪ੍ਰੇਮਜੀਤ ਸਿਮਰਨਜੀਤ ਅਤੇ ਬੀਬੀ ਨਾਲ ਹੀ ਪਿੰਡ ਦੱਡੇ ਤੋਂ ਗਿਆਨ ਸਿੰਘ ਢਿੱਲੋਂ ਅਮਰਿੰਦਰ ਸਿੰਘ ਯੂਕੇ ਬਲਜਿੰਦਰ ਕੌਰ ਯੂਕੇ ਜਸਗੁਣ ਕੌਰ ਯੂਕੇ ਉਪਕਾਰ ਸਿੰਘ ਸਿੱਧੂ ਜਸਕੀਰਤ ਕੌਰ ਸਿੱਧੂ ਹਰਬੰਸ ਸਿੰਘ ਢੱਡੇ ਇੱਕ ਹੋਰ ਸਰੋਤਾ ਨੇ ਸਾਨੂੰ ਇਹਦੀ ਗਾਣੇ ਦੀ ਫਰਮਾਇਸ਼ ਕੀਤੀ ਸੀ ਪਿੰਡ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ ਜਤਿੰਦਰ ਕੌਰ ਗੁਰਪ੍ਰੀਤ ਸਿੰਘ ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਇੱਕ ਸਰੋਤਾ ਹੋਰ ਨੇ ਜਿਨ੍ਹਾਂ ਨੇ ਵੀ ਇਸੇ ਗੀਤ ਦੀ ਫਰਮਾਇਸ਼ ਕੀਤੀ ਸੀ ਸੁਖਵੀਰ ਸਿੰਘ ਕੋਮਲਪ੍ਰੀਤ ਕੌਰ ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ

ਇਸੇ ਗੀਤ ਦੇ ਨਾਲ ਮੈਨੂੰ ਤੁਹਾਡੀ ਰੇਡੀਓ ਦੋਸਤ ਜੋਤੀ ਨੂੰ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 2:59 ਤੇ 20 ਸਕਿੰਟ ਦਾ। ਠੀਕ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 3 ਵਜੇ ਪ੍ਰੋਗਰਾਮ ਸਖੀ ਸਹੇਲੀ, 4 ਵਜੇ ਆਜ ਕੇ ਮਹਿਮਾਨ ਤੇ 5 ਵਜੇ ਮੁੜ ਸੁਣੋਗੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ।

ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ ਜੀ 5:26। ਮੈਂ ਜਸਵਿੰਦਰ ਕੌਰ ਹਾਜ਼ਰ ਹਾਂ ਅੱਜ ਸ਼ਾਮ ਦੀ ਸਭਾ ਦੇ ਪ੍ਰਸਾਰਣ ਲੈ ਕੇ। ਪ੍ਰਸਾਰਣਾਂ ਦੀ ਲੜੀ ਵਿਚ ਸੁਣਦੇ ਹਾਂ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਵਿਸ਼ਾ ਹੋਵੇਗਾ ਨਰਮੇ ਅਤੇ ਕਪਾਹ ਵਿਚ ਗੁਲਾਬੀ ਸੁੰਡੀ ਦੀ ਰੋਕਥਾਮ। ਇਸ ਵਿਸ਼ੇ ਤੇ ਗੱਲਬਾਤ ਕਰਨਗੇ ਖੇਤੀਬਾੜੀ ਮਾਹਿਰ ਅਤੇ ਸਾਡੇ ਅੱਜ ਦੇ ਮਹਿਮਾਨ ਡਾ. ਜਸਰੀਤ ਕੌਰ ਤੇ ਮੁਲਾਕਾਤੀ ਹੋਣਗੇ ਮਨਦੀਪ ਸਿੰਘ ਕੋਟਲੀ।

0: ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ ਹਾਜ਼ਰ ਹਾਂ। ਮੈਂ ਤੁਹਾਡਾ ਸਾਥੀ ਮਨਦੀਪ ਕੋਟਲੀ। ਆਕਾਸ਼ਵਾਣੀ ਐਫ ਐਮ ਬਠਿੰਡਾ ਨਾਲ ਜੁੜੇ ਸਾਡੇ ਸਾਰੇ ਸਤਿਕਾਰਯੋਗ ਸਰੋਤਿਆਂ, ਖੇਤਾਂ ਵਿੱਚ ਮਿਹਨਤ ਕਰਦੇ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਨੂੰ ਮੇਰੇ ਵੱਲੋਂ ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦੇ ਸਾਡੇ ਇਸ ਪ੍ਰੋਗਰਾਮ ਦਾ ਬਹੁਤ ਹੀ ਅਹਿਮ ਅਤੇ ਭਖਦਾ ਵਿਸ਼ਾ ਹੈ, ਨਰਮੇ ਅਤੇ ਕਪਾਹ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਅਤੇ ਸੁਚੱਜਾ ਪ੍ਰਬੰਧਨ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਨਰਮੇ ਦੀ ਫਸਲ ਸਾਡੇ ਮਾਲਵੇ ਖਿੱਤੇ ਅਤੇ ਸਮੁੱਚੇ ਪੰਜਾਬ ਦੀ ਆਰਥਿਕਤਾ ਦਾ ਧੁਰਾ ਮੰਨੀ ਜਾਂਦੀ ਹੈ। ਅਸੀਂ ਇਸ ਨੂੰ ਚਿੱਟਾ ਸੋਨਾ ਵੀ ਕਹਿੰਦੇ ਹਾਂ, ਪਰ ਪਿਛਲੇ ਕੁਝ ਵਰ੍ਹਿਆਂ ਤੋਂ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਸਾਡੇ ਕਿਸਾਨ ਪਰਿਵਾਰਾਂ ਨੂੰ ਭਾਰੀਆਂ ਮੁਸ਼ਕਲਾਂ ਅਤੇ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਵਿਗਿਆਨਕ ਤਰੀਕੇ ਨਾਲ ਇਸ ਦੀ ਰੋਕਥਾਮ ਕਿਵੇਂ ਕੀਤੀ ਜਾਵੇ, ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਲਈ ਅੱਜ ਸਾਡੇ ਸਟੂਡੀਓ ਵਿੱਚ ਉਚੇਚੇ ਤੌਰ ਤੇ ਪਹੁੰਚੇ ਹਨ ਉੱਘੇ ਖੇਤੀਬਾੜੀ ਮਾਹਿਰ ਡਾਕਟਰ ਜਸਰੀਤ ਕੌਰ ਜੀ, ਜੋ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਕੀਟ ਵਿਗਿਆਨੀ ਹਨ। ਡਾਕਟਰ ਸਾਹਿਬ, ਸਾਡੇ ਪਿੰਡ ਸਾਡੇ ਖੇਤ ਪ੍ਰੋਗਰਾਮ ਵਿੱਚ ਆਕਾਸ਼ਵਾਣੀ ਬਠਿੰਡਾ ਅਤੇ ਸਮੂਹ ਸਰੋਤਿਆਂ ਵੱਲੋਂ ਤੁਹਾਡਾ ਨਿੱਘਾ ਸਵਾਗਤ ਹੈ ਜੀ।
1: ਬਹੁਤ ਬਹੁਤ ਧੰਨਵਾਦ ਮਨਦੀਪ ਜੀ।
0: ਡਾਕਟਰ ਸਾਹਿਬ, ਤਾਂ ਆਓ ਅੱਜ ਦੀ ਇਸ ਅਹਿਮ ਵਿਚਾਰ ਚਰਚਾ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਤੇ ਉਸ ਤੋਂ ਪਹਿਲਾਂ ਸਰੋਤਿਓ, ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਅੱਜ ਦੀ ਇਸ ਖਾਸ ਗੱਲਬਾਤ ਦਾ ਹਿੱਸਾ ਬਣਨ ਲਈ ਅਤੇ ਅੱਜ ਦੇ ਵਿਸ਼ੇ ਤੇ ਆਪਣੀਆਂ ਖੇਤੀਬਾੜੀ ਸਮੱਸਿਆਵਾਂ ਨਾਲ ਜੋ ਤੁਹਾਨੂੰ ਵੀ ਸਮੱਸਿਆਵਾਂ ਪੇਸ਼ ਆ ਰਹੀਆਂ ਹਨ ਉਹਨਾਂ ਦਾ ਹੱਲ ਜਾਣਨ ਲਈ ਤੁਸੀਂ ਸਟੂਡੀਓ ਦਾ ਨੰਬਰ ਡਾਇਲ ਕਰ ਸਕਦੇ ਹੋ। ਨੰਬਰ ਹੈ 0164-2640-3131। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਾਡੇ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਨੂੰ ਇਹ ਦੱਸੋ ਕਿ ਗੁਲਾਬੀ ਸੁੰਡੀ ਅਸਲ ਵਿੱਚ ਕੀ ਹੈ, ਇਸ ਦਾ ਜੀਵਨ ਚੱਕਰ ਕਿਸ ਤਰ੍ਹਾਂ ਚੱਲਦਾ ਹੈ ਅਤੇ ਇਹ ਨਰਮੇ ਕਪਾਹ ਦੇ ਬਾਕੀ ਕੀੜਿਆਂ ਨਾਲੋਂ ਵੱਖਰੀ ਅਤੇ ਜ਼ਿਆਦਾ ਖਤਰਨਾਕ ਕਿਉਂ ਸਾਬਤ ਹੁੰਦੀ ਹੈ?
1: ਜੀ, ਜਿਹੜੀ ਗੁਲਾਬੀ ਸੁੰਡੀ ਹੈ, ਜਿਵੇਂ ਤੁਸੀਂ ਵੀ ਦੱਸਿਆ ਕਿ ਇਸ ਖਿੱਤੇ ਦੇ ਵਿੱਚ ਲਗਾਤਾਰ ਆਪਣੇ ਪੈਰ ਪਸਾਰ ਰਹੀ ਹੈ। ਇਹ ਨਰਮੇ ਦਾ ਇੱਕ ਪ੍ਰਮੁੱਖ ਕੀੜਾ ਹੈ। ਜਿਵੇਂ ਕਿ ਆਪਾਂ ਸਾਰੇ ਜਾਣਦੇ ਕਿ ਨਰਮੇ ਦੇ ਵਿੱਚ ਬੀਟੀ ਜੀਨ ਹੁੰਦਾ ਹੈ। ਨਰਮੇ ਵਿੱਚ ਪਾਇਆ ਜਾਣ ਵਾਲਾ ਜਿਹੜਾ ਬੀਟੀ ਜੀਨ ਹੈ ਉਹ ਚਿਤਕਬਰੀ ਸੁੰਡੀ ਤੇ ਅਮਰੀਕਨ ਸੁੰਡੀ ਦੇ ਲਈ ਤਾਂ ਕਾਰਗਰ ਹੈ, ਪਰੰਤੂ ਪਿਛਲੇ ਕੁਛ ਸਾਲਾਂ ਦੌਰਾਨ ਗੁਲਾਬੀ ਸੁੰਡੀ ਦੇ ਵਿੱਚ ਇਸ ਜੀਨ ਦੇ ਪ੍ਰਤੀ ਜਿਹੜੀ ਸਹਿਣਸ਼ੀਲਤਾ ਹੈ ਉਹ ਪੈਦਾ ਹੋ ਚੁੱਕੀ ਹੈ। ਉਹਦੇ ਕਰਕੇ ਇਹ ਜਿਹੜਾ ਕੀੜਾ ਪ੍ਰਮੁੱਖ ਕੀੜਾ ਨਰਮੇ ਦਾ ਬਣ ਗਿਆ। ਤੇ ਜੇ ਮੈਂ ਇਸਦੇ ਜੀਵਨ ਚੱਕਰ ਦੀ ਗੱਲ ਕਰਾਂ ਤਾਂ ਇਹਦੇ ਜੀਵਨ ਦੇ ਚੱਕਰ ਦੇ ਵਿੱਚ ਚਾਰ ਪੜਾਅ ਹੁੰਦੇ ਆ, ਆਂਡਾ, ਸੁੰਡੀ, ਕੋਆ ਤੇ ਪਤੰਗਾ। ਇਸ ਕੀੜੇ ਦੇ ਜਿਹੜੇ ਅੰਡੇ ਪਹਿਲਾਂ ਚਿੱਟੇ ਰੰਗ ਦੇ ਹੁੰਦੇ ਆ ਤੇ ਸਮਾਂ ਪਾ ਕੇ 3-4 ਦਿਨਾਂ ਬਾਅਦ ਉਹਨਾਂ ਦਾ ਜਿਹੜਾ ਰੰਗ ਹੈ ਉਹ ਸੰਤਰੀ ਹੋ ਜਾਂਦਾ। ਉਹਦੇ ਵਿੱਚੋਂ ਨਿਕਲੀਆਂ ਹੋਈਆਂ ਸੁੰਡੀਆਂ ਜਿਹੜੀਆਂ ਹੈ ਉਹ ਚਾਰ ਅਵਸਥਾਵਾਂ ਦੇ ਵਿੱਚੋਂ ਲੰਘਦੀਆਂ ਹਨ। ਪਹਿਲੀਆਂ ਦੋ ਅਵਸਥਾਵਾਂ ਦੀ ਜਿਹੜੀ ਸੁੰਡੀ ਹੈ ਉਹ ਚਿੱਟੇ ਰੰਗ ਦੀ ਹੁੰਦੀ ਹੈ, ਉਸਦਾ ਜਿਹੜਾ ਸਿਰ ਹੈਗਾ ਉਹ ਕਾਲੇ ਰੰਗ ਦਾ ਹੁੰਦਾ। ਜਿਵੇਂ ਹੀ ਸੁੰਡੀ ਅਗਲੀ ਅਵਸਥਾ ਚ ਪਹੁੰਚਦੀ ਹੈ, ਤੀਸਰੀ ਤੇ ਚੌਥੀ ਅਵਸਥਾ ਦੇ ਵਿੱਚ, ਇਹਦਾ ਜਿਹੜਾ ਰੰਗ ਹੈਗਾ ਉਹ ਗੁਲਾਬੀ ਭਾਅ ਮਾਰਨ ਲੱਗ ਪੈਂਦਾ ਤੇ ਪੂਰੀ ਪਲੀ ਹੋਈ ਜਿਹੜੀ ਸੁੰਡੀ ਹੈ ਉਹ ਪੂਰੀ ਜਿਹੜੀ ਗੁਲਾਬੀ ਰੰਗ ਦੀ ਹੋ ਜਾਂਦੀ ਹੈ। ਇਸ ਤੋਂ ਬਾਅਦ ਇਹ 7-10 ਦਿਨ ਦਾ ਜਿਹੜਾ ਸਮਾਂ ਹੈ ਉਹ ਕੋਆ, ਜਿਹਨੂੰ ਅਸੀਂ ਟੂਟੀ ਵੀ ਕਹਿ ਦਿੰਦੇ ਹਾਂ, ਉਹਦੇ ਰੂਪ ਚ ਗੁਜ਼ਾਰਦਾ ਤੇ ਉਸ ਤੋਂ ਬਾਅਦ ਇਹਦੇ ਵਿੱਚੋਂ ਜਿਹੜੇ ਪਤੰਗੇ ਹੈਗੇ ਉਹ ਪੈਦਾ ਹੋ ਜਾਂਦੇ ਆ। ਜਿਹੜੇ ਇਹ ਪਤੰਗੇ ਹੁੰਦੇ ਆ ਇਹਨਾਂ ਦੀ ਪਛਾਣ ਕਰਨੀ ਬਹੁਤ ਸੌਖੀ ਹੈ। ਇਸ ਦੇ ਜਿਹੜੇ ਅਗਲੇ ਖੰਭ ਹੈ ਉਹਨਾਂ ਤੇ ਕਾਲੇ ਰੰਗ ਦੇ ਚਟਾਕ ਹੁੰਦੇ ਆ ਤੇ ਪਿਛਲੇ ਖੰਭਾਂ ਦੇ ਉੱਤੇ ਜਿਹੜੀ ਝਾਲਰ ਵਾਲਾਂ ਦੀ ਝਾਲਰ ਜਿਹੜੀ ਹੈ ਬਣੀ ਹੁੰਦੀ
0: ਹੈ। ਜੀ, ਸਾਡੇ ਨਾਲ ਸਾਡੇ ਪਹਿਲੇ ਕਿਸਾਨ ਵੀਰ ਜੁੜ ਚੁੱਕੇ ਨੇ। ਹਾਂਜੀ, ਹੈਲੋ।
2: ਹਾਂਜੀ,
0: ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ 'ਚ ਸਵਾਗਤ ਹੈ ਤੁਹਾਡਾ। ਕੌਣ ਤੇ ਕਿੱਥੋਂ ਬੋਲਦੇ ਹੋ ਜੀ?
2: ਇਹ ਜੀ ਜ਼ਿਲ੍ਹਾ ਸਰਸਾ ਰਾਮਾ ਮੰਡੀ ਦੇ ਕੋਲੋਂ ਬੋਲਦੇ ਆ ਜੀ, ਬਾਰਡਰ ਤੇ ਬੈਠੇ ਆ ਜੀ ਪੰਜਾਬ ਦੇ ਅਸੀਂ।
0: ਹਾਂਜੀ, ਦੱਸੋ ਜੀ, ਸਵਾਲ ਦੱਸੋ ਆਪਣਾ।
2: ਮੈਡਮ, ਡਾਕਟਰ ਸਾਹਿਬ ਨੂੰ ਨਮਸਕਾਰ ਜੀ।
1: ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ। ਮੈਡਮ ਜੀ, ਨਾ ਡਾਕਟਰ ਸਾਹਿਬ, 2 ਕਿੱਲੇ ਨਰਮਾ ਹੈ ਜੀ, 2 ਪਿੱਕੜਾ
0: ਜੀ।
2: ਤੇ ਜੀ ਉਹ ਨਾ ਮਤਲਬ ਬੂਟੇ ਸੁੱਕੀ ਜਾਂਦੇ ਆ ਜੀ।
1: ਜੀ, ਤੁਸੀਂ ਖੇਤ ਦੇ ਵਿੱਚ ਪਾਣੀ ਲਾਇਆ?

0: ਸੀ ਜਾਂ ਮੀਂਹ ਪੈ ਕੇ ਉਸ ਤੋਂ ਬਾਅਦ ਸੁੱਕਣੇ ਸ਼ੁਰੂ ਹੋਏ ਬੂਟੇ?
1: ਨਹੀਂ, ਮੀਂਹ ਦਾ ਜੀ ਬਾਰਿਸ਼ ਦਾ ਨਾ ਡਾਕਟਰ ਸਾਹਿਬ ਤੁਕੀ ਬਹੁਤ ਘੱਟ ਪਈ, ਐਵੇਂ ਪੰਜ ਚਾਰ ਉਂਗਲਾਂ ਕਣੀਆਂ ਪਈਆਂ ਜੀ, ਕੋਈ ਹਫ਼ਤਾ ਹੋ ਗਿਆ ਤੇ ਨਾ ਹੀ ਹਜੇ ਤੱਕ ਪਾਣੀ ਲਾਇਆ ਜੀ ਉਹਨਾਂ ਨੂੰ। ਮਤਲਬ ਵੀ ਆਏ ਸਾਲ ਹੀ ਉਹਨੂੰ ਜੀ ਜਦੋਂ ਫਲ ਤੇ ਹੁੰਦਾ ਨਾ ਜੀ ਉਹ ਮਤਲਬ ਸੁੱਕਣੇ ਸ਼ੁਰੂ ਹੋ ਜਾਂਦੇ ਬੂਝੇ।
0: ਠੀਕ ਹੈ ਜੀ, ਇਹਦੇ ਵਿੱਚ ਦੇਖੋ ਕੋਈ ਇੱਕ ਕਾਰਨ ਨਹੀਂ ਹੁੰਦਾ ਬੂਝੇ ਸੁੱਕਣ ਦਾ, ਜ਼ਮੀਨ ਦੇ ਵਿੱਚ ਤੱਤਾਂ ਦੀ ਘਾਟ ਨਾਲ ਵੀ ਇਹ ਪ੍ਰੋਬਲਮ ਆ ਸਕਦੀ ਹੈ। ਉਸ ਤੋਂ ਬਿਨਾਂ ਜੇ ਧੌੜੀਆਂ ਦੇ ਵਿੱਚ ਆਉਂਦੀ ਹੈ ਤਾਂ ਅਸੀਂ ਕਹਿੰਦੇ ਹਾਂ ਵੀ ਰੂਟ ਰੋਟ, ਉਹਦੀ ਵੀ ਜਿਹੜੀ ਸਮੱਸਿਆ ਜਲ ਦੇ ਗਲੇ ਦੀ, ਜੜ ਦੇ ਜਿਹੜੇ ਗਲੇ ਦੀ ਸਮੱਸਿਆ ਜਿਹੜੀ ਉਹ ਵੀ ਹੋ ਸਕਦੀ ਹੈ। ਇੱਕ ਤਾਂ ਤੁਸੀਂ ਮਿੱਟੀ ਦੀ ਪਰਖ ਜ਼ਰੂਰ ਕਰਵਾਓ ਜੇ ਕੋਈ ਜ਼ਮੀਨ ਦੇ ਵਿੱਚ ਘਾਟ ਹੈਗੀ, ਤਾਂ ਕਿ ਉਹਦੀ ਪੂਰਤੀ ਸਮਾਂ ਰਹਿੰਦੇ ਹੋ ਸਕੇ। ਦੂਸਰਾ
1: ਸਰ, ਮਿੱਟੀ ਦੀ ਉਲਟ ਪੁਲਟ ਵੀ ਕਰੀਏ 2 ਸਾਲ ਪਹਿਲਾਂ ਜੀ, ਫੇਰ ਵੀ ਉਹੀ ਚੱਕਰ ਹੈ ਜੀ, ਪਤਾ ਨੀ ਕੀੜਾ ਪਤੰਗਾ ਥੱਲੇ ਕੇ ਕੀ ਕੁਛ।
0: ਨਹੀਂ, ਇਹ ਕੀੜੇ ਕਰਕੇ ਨਹੀਂ ਜੀ ਹੁੰਦਾ, ਇਹ ਜੀਵਾਣੂ ਹੈ ਜਿਹੜੇ ਬਿਮਾਰੀ ਦੇ, ਉਹਦੇ ਕਰਕੇ ਹੀ ਹੁੰਦਾ। ਜ਼ਮੀਨ ਦੇ ਵਿੱਚੋਂ ਹੀ ਜਿਹੜੀ ਜੇ ਤੁਹਾਨੂੰ ਹਰ ਸਾਲ ਆਏ ਸਾਲ ਸਮੱਸਿਆ ਆਉਂਦੀ ਹੈ ਉਹਦੇ ਕਰਕੇ ਆਉਂਦੀ ਹੈ ਇਹਦੇ ਵਿੱਚ। ਹਾਂਜੀ, ਇੱਕ ਤਾਂ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਖੁਰਾਕੀ ਤੱਤਾਂ ਦਾ, ਉਹਦਾ ਆਪਾਂ ਧਿਆਨ ਰੱਖੀਏ। ਦੂਸਰਾ, ਜਦੋਂ ਹੀ ਜਿਹੜਾ ਆਪਣਾ ਬਰਸਾਤਾਂ ਦਾ ਮੌਸਮ ਹੈ ਉਸ ਤੋਂ ਬਾਅਦ ਜੇ ਜ਼ਿਆਦਾ ਸਮੱਸਿਆ ਆਉਂਦੀ ਹੈ, ਤੁਸੀਂ ਜਿਹੜੇ 2 ਛਿੜਕਾ ਹੈਗੇ ਐਮਿਸਟਾਰ ਟੌਪ ਦੇ, ਉਹ ਜਿਹੜੇ ਜ਼ਰੂਰ ਆਪਣੇ ਖੇਤ ਦੇ ਵਿੱਚ ਕਰ ਦਿਓ।
1: ਅੱਛਾ ਜੀ, ਮਤਲਬ ਪੱਤਿਆਂ ਤੇ ਕਰੀਏ ਜੀ ਉੱਤੇ ਸਪਰੇ?
0: ਹਾਂਜੀ ਹਾਂਜੀ, ਸਪਰੇ 2 ਸਪਰੇ ਜਿਹੜੇ ਹੈ ਐਮਿਸਟਾਰ ਟੌਪ ਦੇ ਤੁਸੀਂ ਕਰ ਦਿਓ।
1: ਅੱਛਾ ਜੀ, ਅਸੀਂ ਤਾਂ ਜੀ ਹਰਿਆਣੇ, ਅਸੀਂ ਹਰਿਆਣੇ ਵਾਲੇ ਵੀ ਨੰਬਰ ਲਾ ਲੈਂਦੇ ਆ ਜੀ, ਹੱਸੂ ਪਿੰਡ।
2: ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ।
1: ਮੁਖਤਿਆਰ ਸਿੰਘ ਬੋਲਦਾ ਜੀ।
2: ਧੰਨਵਾਦ ਤੁਹਾਡਾ ਮੁਖਤਿਆਰ ਸਿੰਘ ਜੀ, ਬਹੁਤ ਬਹੁਤ ਸਾਡੇ ਨਾਲ ਜੁੜਨ ਲਈ।
1: ਧੰਨਵਾਦ ਜੀ, ਧੰਨਵਾਦ।
2: ਤੇ ਮੈਮ, ਜਿਵੇਂ ਆਪਾਂ ਗੱਲ ਕਰ ਰਹੇ ਸੀ ਗੁਲਾਬੀ ਸੁੰਡੀ ਦੀ, ਤੇ ਕਿਸਾਨ ਭਰਾ ਇਸ ਦੀ ਸ਼ੁਰੂਆਤੀ ਪਛਾਣ ਕਿਵੇਂ ਕਰਨਗੇ? ਖੇਤ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਸ਼ੁਰੂ ਹੋ ਚੁੱਕਾ ਹੈ
0: ਜੀ। ਗੁਲਾਬੀ ਸੁੰਡੀ ਦੀ ਜਿਹੜੀ ਆਮਦ ਹੈ ਉਹਦੇ ਬਾਰੇ ਜਾਣਕਾਰੀ ਹੋਣੀ ਜਿਹੜੀ ਬਹੁਤ ਜ਼ਰੂਰੀ ਹੈ। ਉਹਦੇ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੁਆਰਾ ਫੀਰੋਮੋਨ ਟਰੈਪਾਂ ਦੀ ਜਿਹੜੀ ਸਿਫਾਰਿਸ਼ ਹੈ ਉਹ ਕੀਤੀ ਗਈ ਹੈ
2: ਜੀ।
0: ਇਸ ਟਰੈਪ ਦੇ ਵਿੱਚ ਫਸੇ ਹੋਏ ਭਮੱਕੜ ਜਾਂ ਪਤੰਗਿਆਂ ਦੀ ਗਿਣਤੀ ਦੇ ਆਧਾਰ ਤੇ ਕਿਸਾਨ ਵੀਰ ਇਹ ਪਤਾ ਲਾ ਸਕਦੇ ਆ ਕਿ ਉਹਨਾਂ ਦੇ ਖੇਤ ਦੇ ਵਿੱਚ ਇਸ ਸੁੰਡੀ ਦੀ ਜਿਹੜੀ ਆਮਦ ਹੈ ਉਹ ਹੋ ਚੁੱਕੀ ਹੈ
2: ਜੀ। ਡਾਕਟਰ ਸਾਹਿਬ, ਤੇ ਡਾਕਟਰ ਸਾਹਿਬ ਫੈਰੋਮੋਨ ਜਿਹੜੇ ਟਰੈਪ ਨੇ ਉਹਨਾਂ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ ਤੇ ਪ੍ਰਤੀ ਏਕੜ ਕਿੰਨੇ ਟਰੈਪ ਲਗਾਉਣ ਦੀ ਸਿਫਾਰਿਸ਼ ਹੈ?
0: ਜੀ, ਪ੍ਰਤੀ ਏਕੜ 2 ਟਰੈਪਾਂ ਦੀ ਸਿਫਾਰਿਸ਼ ਹੈ ਜਿਹੜੀ ਉਹ PAU ਦੁਆਰਾ ਕੀਤੀ ਗਈ ਹੈ। ਇਸ ਜਿਹੜਾ ਟਰੈਪ ਹੁੰਦਾ ਇਹਦੇ ਵਿੱਚ ਲਿਓਰ ਲੱਗਦਾ, ਇੱਕ ਲਿਓਰ ਕੀ ਜਿਹੜਾ ਮਾਦਾ ਦਾ ਫੀਰੋਮੋਨ ਹੈ ਉਹਦਾ ਸਿੰਥੈਟਿਕ ਰੂਪ ਹੈ, ਇੱਕ ਕੈਪਸੂਲ ਵਰਗਿਆ ਜਿਹੜਾ ਹੁੰਦਾ ਉਹ ਤਿਆਰ ਕੀਤਾ ਗਿਆ ਕੰਪਨੀਆਂ ਵੱਲੋਂ। ਇਹਨੂੰ ਆਪਾਂ ਇਹਦੇ ਵਿੱਚ ਲਿਓਰ ਦੀ ਤਰ੍ਹਾਂ ਵਰਤਦੇ ਹਾਂ। ਤੇ ਇੱਕ ਤਾਂ ਇਹਨੂੰ ਧਿਆਨ ਰੱਖਣਾ ਆਪਾਂ ਵੀ 15 ਸੈਂਟੀਮੀਟਰ ਆਪਣੀ ਫਸਲ ਤੋਂ ਆਪਾਂ ਉੱਚਾ ਲਈਏ, ਤੇ ਜਿਵੇਂ ਜਿਵੇਂ ਫਸਲ ਦਾ ਕੱਦ ਹੋਈ ਜਾਊਗਾ ਇਹਦੇ ਹੀ ਜਿਹੜੀ ਉਚਾਈ ਹੈ ਉਹਦੇ ਹਿਸਾਬ ਨਾਲ ਆਪਾਂ ਐਡਜਸਟ ਕਰਦੇ ਰਹਿਣਾ,
2: ਵਧਾਉਂਦੇ ਰਹਿਣਾ ਉਚਾਈ ਨੂੰ ਜੀ। ਤੇ ਡਾਕਟਰ ਸਾਹਿਬ, ਫੇਰੋਮੋਨ ਟਰੈਪ ਵਿੱਚ ਪਤੰਗਿਆਂ ਦੀ ਗਿਣਤੀ ਦੇ ਹਿਸਾਬ ਨਾਲ ਜਿਹੜਾ ਆਰਥਿਕ ਨੁਕਸਾਨ ਪੱਧਰ ਹੈ ਉਹ ਕਿਵੇਂ ਮਾਪਿਆ ਜਾਂਦਾ ਹੈ?
0: ਜੀ, ਇਹਦੇ ਵਿੱਚ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਜੇਕਰ 8 ਪਤੰਗੇ ਜਿਹੜੇ ਲਗਾਤਾਰ 3 ਦਿਨ ਇਹਨਾਂ ਟਰੈਪਾਂ ਦੇ ਵਿੱਚ ਫਸਦੇ ਹੈਗੇ ਆ, ਤਾਂ ਇਹਦਾ ਮਤਲਬ ਹੈ ਕਿ ਇਸ ਕੀੜਿਆਂ ਦੀ ਜਿਹੜੀ ਜਨਸੰਖਿਆ ਹੈ ਉਹ ਆਰਥਿਕ ਕਗਾਰ ਤੇ ਪਹੁੰਚ ਚੁੱਕੇ ਆ
2: ਜੀ। ਤੁਸੀਂ ਬਹੁਤ ਵਿਸਥਾਰ ਦੇ ਵਿੱਚ ਸਾਨੂੰ ਇਸ ਸੰਬੰਧੀ ਜਾਣਕਾਰੀ ਦੇ ਰਹੇ ਹੋ, ਤੇ ਸਾਨੂੰ ਦੱਸੋ ਵੀ ਗੁਲਾਬੀ ਸੁੰਡੀ ਦੇ ਹਮਲੇ ਦੀ ਨਿਯਮਿਤ ਜਾਂਚ ਲਈ ਪ੍ਰਤੀ ਏਕੜ ਕਿੰਨੇ ਟਿੰਡੇ ਤੋੜ ਕੇ ਚੈੱਕ ਕਰਨੇ ਚਾਹੀਦੇ ਹਨ ਅਤੇ ਰੋਕਥਾਮ ਇਸ ਦੀ ਕਿਵੇਂ ਕੀਤੀ ਜਾਵੇ?
0: ਜੀ, ਇਹਦੇ ਵਿੱਚ ਮਨਦੀਪ ਜੀ ਇੱਕ ਸਰਵੇਖਣ ਹੈ ਜਿਹੜਾ ਉਹ ਬਹੁਤ ਜ਼ਿਆਦਾ ਅਹਿਮ ਭੂਮਿਕਾ ਜਿਹੜਾ ਨਿਭਾਉਂਦਾ। ਅਸੀਂ ਕਿਸਾਨ ਵੀਰਾਂ ਨੂੰ ਇਹੀ ਸਿਫਾਰਿਸ਼ ਕਰਦੇ ਹਾਂ ਕਿ ਤੁਸੀਂ ਆਪਣੇ ਖੇਤਾਂ ਦਾ ਲਗਾਤਾਰ ਜਿਹੜਾ ਸਰਵੇਖਣ ਉਹ ਕਰਦੇ ਰਹੋ
2: ਜੀ।
0: ਇਹਦਾ ਸਰਵੇਖਣ ਤੁਸੀਂ ਫੁੱਲ ਪੈਣ ਸਮੇਂ ਤੋਂ ਸ਼ੁਰੂ ਕਰ ਸਕਦੇ ਹੋ
2: ਜੀ,
0: ਤੇ ਇਸ ਤੋਂ ਬਿਨਾਂ ਜਦੋਂ ਆਪਣੀ ਫਸਲ ਟਿੰਡਿਆਂ ਤੇ ਆਵੇ ਤਾਂ ਤੁਸੀਂ ਪ੍ਰਤੀ ਏਕੜ 20 ਟਿੰਡੇ ਜਿਹੜੇ ਖੋਲ ਕੇ ਉਹ ਦੇਖ ਲਵੋ। ਜੇਕਰ ਉਹਦੇ ਵਿੱਚ 1 ਟਿੰਡਾ ਤੁਹਾਨੂੰ ਕਾਣਾ ਮਿਲਦਾ ਜਾਂ ਗੁਲਾਬੀ ਸੁੰਡੀ ਮਿਲਦੀ ਹੈ ਤਾਂ ਇਹਦਾ ਭਾਵ ਹੈ ਵੀ ਆਪਣੇ ਜਿਹੜਾ ਨੁਕਸਾਨ ਹੈ ਉਹ ਆਰਥਿਕ ਆਧਾਰ ਤੇ ਹੈਗਾ
2: ਜੀ। ਤੇ ਜੀ, ਜੇ ਆਪਾਂ ਗੱਲ ਕਰੀਏ ਫਸਲ ਵਿੱਚ ਜਿਹੜੇ ਰੋਜ਼ੈਟ ਫੁੱਲ ਹੁੰਦੇ ਨੇ ਜੋ ਖਿੜਦੇ ਨਹੀਂ ਤੇ ਬੰਦ ਰਹਿ ਜਾਂਦੇ ਨੇ, ਬੰਨ ਦਾ ਗੁਲਾਬੀ ਸੁੰਡੀ ਨਾਲ ਕੀ ਸੰਬੰਧ ਹੈ?
0: ਜੀ, ਇਹ ਜਿਹੜੇ ਰੋਜ਼ੈਟ ਫੁੱਲ ਹੈ ਅਸੀਂ ਇਹਨਾਂ ਨੂੰ ਭੰਬੀਰੀ ਫੁੱਲ ਵੀ ਕਹਿ ਦਿੰਦੇ ਹਾਂ। ਜਿਹੜੀ ਇਹ ਸੁੰਡੀ ਹੈਗੀ ਹੈ ਇਹ ਕੀ ਕਰਦੀ ਹੈ ਵੀ ਫੁੱਲਾਂ ਦੀਆਂ ਜਿਹੜੀਆਂ ਪੱਤੀਆਂ ਉਹਨੂੰ ਆਪਸ 'ਚ ਜੋੜ ਲੈਂਦੀ ਹੈ, ਤੇ ਵਿੱਚ ਜੇ ਆਪਾਂ ਇਹਨੂੰ ਖੋਲ ਕੇ ਦੇਖੀਏ ਤਾਂ ਪਰਾਗਣ ਦੇ ਵਿੱਚ ਜਿਹੜੀ ਸੁੰਡੀ ਹੈ ਲਿਪਟੀ ਹੁੰਦੀ ਹੈ
2: ਜੀ।
0: ਪਰ ਅਸੀਂ ਹੁਣ ਜਿਵੇਂ ਲਗਾਤਾਰ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ ਸਰਵੇਖਣ ਕਰਦੇ ਰਹਿੰਦੇ ਹਾਂ ਤਾਂ ਇਸ ਤਰ੍ਹਾਂ ਦੇ ਜਿਹੜੇ ਫੁੱਲ ਹੈਗੇ ਇਹ ਵੀ ਸਾਨੂੰ ਮਿਲਦੇ ਆ, ਪਰ ਕਈ ਵਾਰੀ ਖੁੱਲ੍ਹੇ ਫੁੱਲਾਂ ਦੇ ਵਿੱਚ ਵੀ ਇਹ ਸੁੰਡੀ ਹੈ ਜਿਹੜੀ ਉਹ ਸਾਨੂੰ ਦਿਖਾਈ ਦਿੰਦੀ ਹੈ। ਇਸ ਕਰਕੇ ਬਹੁਤ ਹੀ ਧਿਆਨ ਦੇ ਨਾਲ ਇਸ ਦਾ ਜਿਹੜਾ ਸਰਵੇਖਣ ਹੈ ਉਹ ਕੀਤਾ ਜਾਵੇ
2: ਜੀ। ਤੇ ਡਾਕਟਰ ਸਾਹਿਬ, ਬਿਜਾਈ ਤੋਂ ਪਹਿਲਾਂ ਅਤੇ ਫਸਲ ਦੇ ਦੌਰਾਨ ਕਿਹੜੇ ਖੇਤੀਬਾੜੀ ਅਮਲਾਂ ਰਾਹੀਂ ਇਸ ਕੀੜੇ ਦੀ ਰੋਕਥਾਮ ਸੰਭਵ ਹੈ?
0: ਜੀ, ਇਹ ਜਿਹੜਾ ਕੀੜਾ ਗੁਲਾਬੀ ਸੁੰਡੀ ਇਹ ਸਰਦੀ ਰੁੱਤ ਦਾ ਸਮਾਂ ਜਿਵੇਂ ਕਿ ਅਸੀਂ ਕਹਿ ਰਹੀ ਆਫ ਸੀਜ਼ਨ ਉਹ ਡਾਇਆਪੌਜ਼ ਦੇ ਵਿੱਚ ਗੁਜ਼ਾਰਦਾ, ਭਾਵ ਕਿ ਸੁਸਤ ਹਾਲਤ ਦੇ ਵਿੱਚ ਇਹ ਜਿਹੜੀ ਸੁੰਡੀ ਹੈ ਉਹ ਛੱਟੀਆਂ

0: ਵਿੱਚ ਅਣਖਿੜੇ ਟਿੰਡੇ ਜਿਹੜੀਆਂ ਆਪਾਂ ਸਿੱਕਰੀਆਂ ਕਹਿ ਦਿੰਦੇ ਹਾਂ ਉਹਦੇ ਵਿੱਚ ਇਹ ਸੁਸਤ ਹਾਲਤ ਦੇ ਵਿੱਚ ਪਈ ਰਹਿੰਦੀ ਹੈ। ਇਸ ਕਰਕੇ ਇਸ ਦੇ ਜਿਹੜਾ ਜੀਵਨ ਦੀ ਕਮਜ਼ੋਰ ਕੜੀ ਹੈਗੀ ਹੈ ਉਹ ਛਟੀਆਂ ਦੇ ਵਿੱਚ ਹੀ ਹੈ ਇਸ ਦਾ ਜੀਵਨ ਚੱਕਰ, ਜਿਹਨੂੰ ਆਪਾਂ ਜੇ ਉੱਥੇ ਹੀ ਖਤਮ ਕਰ ਦਈਏ ਤਾਂ ਆਉਣ ਵਾਲੀ ਫਸਲ ਦੇ ਵਿੱਚ ਜਿਹੜਾ ਇਹਦਾ ਨੁਕਸਾਨ ਹੈ ਆਪਾਂ ਉਹ ਤੋਂ ਬਚ ਸਕਦੇ ਹਾਂ। ਜਦੋਂ ਵੀ ਅਸੀਂ ਕਹਿੰਦੇ ਹਾਂ ਜਿਵੇਂ ਛਟੀਆਂ ਤੁਸੀਂ ਰੱਖਣੀਆਂ, ਕਿਸਾਨ ਵੀ ਛਟੀਆਂ ਰੱਖਦੇ ਹੈਗੇ, ਤਾਂ ਉਹਨੂੰ ਤੁਸੀਂ ਇੱਕ ਤਾਂ ਝਾੜ ਕੇ ਰੱਖੋ
1: ਜੀ,
0: ਜਿਹੜਾ ਵੀ ਉਹਦੇ 'ਚ ਅਣਖਿੜਿਆ ਕੋਈ ਟਿੰਡ ਹੈ ਕੋਈ ਸਿੱਕਰੀ ਹੈ ਉਹਨਾਂ ਨੂੰ ਜ਼ਮੀਨ 'ਤੇ ਝਾੜ ਕੇ ਵੱਖ ਕਰ ਲਓ ਜਾਂ ਉਹਨਾਂ ਨੂੰ ਸਾੜ ਦਿਓ, ਛਟੀਆਂ ਨੂੰ ਤੁਸੀਂ ਰੱਖ ਸਕਦੇ ਹਾਂ। ਅਤੇ ਫਿਰ ਦੂਸਰੀ ਗੱਲ ਹੈ ਕਿ ਜਦੋਂ ਛਟੀਆਂ ਦਾ ਆਪਾਂ ਢੇਰ ਲਾਉਣਾ ਤਾਂ ਉਹਨੂੰ ਤੁਸੀਂ ਛਾਂ ਵਾਲੇ ਥਾਂ ਤੇ ਨਾ ਲਓ, ਤਾਂ ਕਿ ਪ੍ਰੋਪਰ ਜਿਹੜਾ ਧੁੱਪ ਹੈ ਹਵਾ ਇਹਨੂੰ ਪੈਂਦੀ ਰਹੇ। ਨਹੀਂ ਤਾਂ ਕੀ ਹੁੰਦਾ ਵੀ ਅਸੀਂ ਇਹ ਦੇਖਿਆ ਵੀ ਜਿਹੜੇ ਢੇਰਾਂ ਦੇ ਵਿੱਚ ਮੰਨ ਲਓ ਵੀ ਕੋਈ ਹਵਾ ਨਹੀਂ ਪੈਂਦੀ, ਸੂਰਜ ਦੀ ਰੋਸ਼ਨੀ ਨਹੀਂ ਜਾਂਦੀ, ਉਹਦੇ ਵਿੱਚ ਇਹ ਸੁੰਡੀ ਉਸੇ ਤਰ੍ਹਾਂ ਹੀ ਪਈ ਰਹਿੰਦੀ ਹੈ। ਫਿਰ ਜਦੋਂ ਆਪਣਾ ਸੀਜ਼ਨ ਸ਼ੁਰੂ ਹੁੰਦਾ ਨਰਮੇ ਦਾ ਤਾਂ ਇਹ ਸੁੰਡੀ ਜਿਹੜੇ ਪਤੰਗੇ ਬਣ ਕੇ ਉੱਡਦੀ ਹੈ ਅਤੇ ਫਿਰ ਆਪਣੇ ਖੇਤਾਂ ਦੇ ਵਿੱਚ ਜਿਹੜਾ ਦਸਤਕ ਦਿੰਦੀ ਹੈ
1: ਜੀ। ਡਾਕਟਰ ਸਾਹਿਬ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਿਹੜੇ ਕਿਹੜੇ ਕੀਟਨਾਸ਼ਕਾਂ ਅਤੇ ਸਪਰੇਆਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ?
0: ਹਾਂਜੀ, ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਈ ਤਰ੍ਹਾਂ ਦੇ ਜਿਹੜੇ ਕੈਮੀਕਲ ਹੈ ਇਨਸੈਕਟੀਸਾਈਡ ਹੈ ਉਹਨਾਂ ਦੀ ਸਿਫਾਰਿਸ਼ PAU ਦੁਆਰਾ ਕੀਤੀ ਗਈ ਹੈ, ਪਰ ਇਸ ਦੀ ਜਿਹੜੀ ਚੋਣ ਕਰਨੀ ਕਿਵੇਂ ਕਰਨੀ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ
1: ਜੀ।
0: ਕਿ ਅਸੀਂ ਆਪਣੀ ਫਸਲ ਦੇ ਵਿੱਚ ਕੋਈ ਵੀ ਜਿਹੜੀ ਸਿੰਥੈਟਿਕ ਦਵਾਈ ਹੈ ਉਹਨੂੰ ਅਸੀਂ ਸਤੰਬਰ ਅੱਧ ਤੱਕ ਨਾ ਵਰਤੀਏ
1: ਜੀ,
0: ਕਿਉਂਕਿ ਜਦੋਂ ਅਸੀਂ ਸਿੰਥੈਟਿਕ ਜ਼ਹਿਰਾਂ ਜਿਹੜੀਆਂ ਹੈਗੀਆਂ ਉਹ ਵਰਤਣ ਲੱਗ ਪੈਂਦੇ ਹਾਂ
1: ਜੀ,
0: ਉਹਦੇ ਨਾਲ ਆਪਣਾ ਜਿਹੜੀ ਰਸ ਚੂਸਣ ਵਾਲੇ ਕੀੜੇ ਹੈ ਜਿਵੇਂ ਕਿ ਚਿੱਟੀ ਮੱਖੀ, ਉਹਦਾ ਜਿਹੜਾ ਹਮਲਾ ਹੈਗਾ ਉਹ ਖੇਤ ਦੇ ਵਿੱਚ ਬਹੁਤ ਜ਼ਿਆਦਾ ਵੱਧ ਜਾਂਦਾ। ਇਸ ਕਰਕੇ ਕਿਹੜੀ ਜਿਹੜੀ ਇਨਸੈਕਟੀਸਾਈਡ ਜਾਂ ਕੀਟਨਾਸ਼ਕ ਨੂੰ ਆਪਾਂ ਤਰਜੀਹ ਦੇਣੀ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ
1: ਜੀ।
0: ਉਹਦੇ ਲਈ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਜਿਵੇਂ ਦਵਾਈ ਹੈ ਐਮਾਮੈਕਟਿਨ ਬੈਂਜੂਏਟ 100 ਗ੍ਰਾਮ ਪ੍ਰਤੀ ਕਿੱਲਾ ਉਹਦੀ ਸਿਫਾਰਿਸ਼ ਹੈ। ਇਸ ਤੋਂ ਬਿਨਾਂ ਇਥਿਓਨ ਦਵਾਈ ਹੈ 800 ਮਿਲੀਲੀਟਰ
1: ਜੀ,
0: ਠੀਕ ਹੈ, ਪਰਫੀਨੋਫੋਸ ਦਵਾਈ ਹੈ 500 ਮਿਲੀਲੀਟਰ, ਅਸੀਂ ਉਹਨਾਂ ਨੂੰ ਵਰਤ ਸਕਦੇ ਹਾਂ। ਇਸ ਤੋਂ ਬਾਅਦ ਮੰਨ ਲਓ ਜਿਹੜੀ ਤੁਹਾਡੀ ਫਸਲ ਹੈਗੀ ਉਹ 120 ਦਿਨਾਂ ਤੋਂ ਉੱਪਰ ਦੀ ਹੈ, ਉਸ ਟਾਈਮ ਅਸੀਂ ਜਿਹੜੀ ਸਿੰਥੈਟਿਕ ਜ਼ਹਿਰ ਹੈ ਉਹਨਾਂ ਨੂੰ ਵਰਤ ਸਕਦੇ ਹਾਂ, ਜਿਹਦੇ ਵਿੱਚ ਕੁਛ ਕੁ ਸਿਫਾਰਿਸ਼ਾਂ ਹੈਗੀਆਂ ਜਿਵੇਂ ਕਿ ਫੈਨਪ੍ਰੋਪੈਥਰੀਨ 300 ਮਿਲੀਲੀਟਰ, ਸਾਈਪਰਮੈਥਰੀਨ 25 EC 80 ਮਿਲੀਲੀਟਰ, ਸਾਈਪਰਮੈਥਰੀਨ 10 EC 200 ਮਿਲੀਲੀਟਰ, ਡੈਲਟਾਮੈਥਰੀਨ 160 ਮਿਲੀਲੀਟਰ, ਫੈਨਵੈਲ ਰੇਟ ਹੈ 100 ਮਿਲੀਲੀਟਰ। ਇਹਨਾਂ ਦੀਆਂ ਦਵਾਈਆਂ ਨੂੰ ਅਦਲ ਬਦਲ ਕੇ ਜਿਹੜਾ ਕਿਸਾਨ ਵੀਰ ਵਰਤ ਸਕਦੇ ਹਾਂ। ਇੱਕ ਜਿਹੜੀ ਨਵੀਂ ਸਿਫਾਰਿਸ਼ ਹੈ ਹੋਈ ਹੈ ਯੂਨੀਵਰਸਿਟੀ ਦੁਆਰਾ ਉਹ ਆਪਣੀ ਭੂਰੀ ਜੂਨ ਲਈ ਵੀ ਸੀਗੀ, ਡੈਲੀਗੇਟ ਦਵਾਈ ਸਪਾਈਨਟੋਰਮ ਜਿਹੜਾ ਇਹਦਾ ਸਾਲਟ ਹੈਗਾ 170 ਮਿਲੀਲੀਟਰ, ਉਹਦੀ ਵੀ ਜਿਹੜੀ ਵਰਤੋਂ ਅਸੀਂ ਕਰ ਸਕਦੇ ਹਾਂ
1: ਜੀ। ਕਿਸਾਨ ਵੀਰੋ, ਜਿਵੇਂ ਡਾਕਟਰ ਸਾਹਿਬ ਨੇ ਤੁਹਾਨੂੰ ਡਿਟੇਲ ਦੇ ਵਿੱਚ ਦਵਾਈਆਂ ਬਾਰੇ ਦੱਸਿਆ ਹੈ, ਉਮੀਦ ਹੈ ਤੁਸੀਂ ਇਹਨਾਂ ਦਵਾਈਆਂ ਨੂੰ ਨੋਟ ਕੀਤਾ ਹੋਵੇਗਾ ਤੇ ਇਹਨਾਂ ਦਾ ਤੁਸੀਂ ਫਾਇਦਾ ਚੱਕ ਸਕਦੇ ਹੋ। ਤੇ ਡਾਕਟਰ ਸਾਹਿਬ, ਸਾਨੂੰ ਦੱਸੋ ਜੀ, ਕਿਸਾਨ ਅਕਸਰ ਕੀਟਨਾਸ਼ਕਾਂ ਦਾ ਮਿਸ਼ਰਣ ਬਣਾ ਕੇ ਛਿੜਕਾਅ ਕਰਦੇ ਹਨ, ਕੀ ਇਹ ਤਰੀਕਾ ਸਹੀ ਹੈ ਜਾਂ ਇਸਦੇ ਨੁਕਸਾਨ ਹਨ?
0: ਨਹੀਂ ਦੇਖੋ, ਜਿਹੜੇ ਕੀਟਨਾਸ਼ਕਾਂ ਦੇ ਕਾਕਟੇਲ ਮਿਕਸਚਰ ਹੈ ਜਾਂ ਟੈਂਕ ਮਿਕਸਿੰਗ ਹੈ
1: ਜੀ,
0: ਉਹ ਅਸੀਂ ਸਿਫਾਰਿਸ਼ ਕਰਦੇ ਹਾਂ ਅਸੀਂ ਨਾ ਕਰੀਏ
1: ਜੀ,
0: ਕਿਉਂਕਿ ਜਦੋਂ ਕੋਈ ਵੀ ਦੋ ਕੀਟਨਾਸ਼ਕਾਂ ਨੂੰ ਆਪਾਂ ਰਲਾ ਦਿੰਦੇ ਹਾਂ ਤਾਂ ਕੀ ਹੁੰਦਾ ਵੀ ਉਹਦਾ ਜਿੰਨਾ ਢੁਕਵਾਂ ਜਿਹੜਾ ਉਹਦਾ ਨਤੀਜਾ ਉਹ ਸਾਨੂੰ ਨਹੀਂ ਮਿਲਦਾ।
1: ਹਾਂਜੀ,
0: ਇਸ ਤੋਂ ਬਿਨਾਂ ਜਦੋਂ ਕੀੜੇ ਨੂੰ ਵੀ ਅਸੀਂ ਵੱਖ ਵੱਖ ਤਰ੍ਹਾਂ ਦੀ ਜ਼ਹਿਰਾਂ ਦੇ ਨਾਲ ਇਕੱਠਿਆਂ ਐਕਸਪੋਜ਼ ਕਰ ਦਈਏ ਤਾਂ ਕੀੜੇ ਦੇ ਵਿੱਚ ਵੀ ਉਸ ਜ਼ਹਿਰ ਪ੍ਰਤੀ ਜਿਹੜੀ ਪ੍ਰਤੀਰੋਧਕਤਾ ਹੈ ਉਹ ਪੈਦਾ ਹੋਣ ਦੀ ਜਿਹੜੀ ਚਾਂਸ ਹੈਗੇ ਆ ਉਹ ਸੰਭਾਵਨਾਵਾਂ ਵੱਧ ਜਾਂਦੀਆਂ, ਅਤੇ ਦੂਸਰਾ ਮਿੱਤਰ ਕੀੜੇ ਜਿਹੜੇ ਉਹਨਾਂ ਦਾ ਵੀ ਜਿਹੜਾ ਨੁਕਸਾਨ ਹੁੰਦਾ। ਇਸ ਕਰਕੇ ਸਿਫਾਰਿਸ਼ ਕੀਤੀ ਹੋਈ ਕੀਟਨਾਸ਼ਕ ਹੀ ਆਪਾਂ ਵਰਤੀਏ।
1: ਹਾਂ,
0: ਕੀਟਨਾਸ਼ਕ ਦੇ ਵਿੱਚ ਕੋਈ ਤੱਤ ਮਿਲਾ ਕੇ ਤੁਸੀਂ ਜ਼ਰੂਰ ਛਿੜਕਾਅ ਕਰ ਸਕਦੇ ਹੋ, ਪਰ ਕਾਕਟੇਲ ਮਿਕਸਚਰਾਂ ਤੋਂ ਜਿਹੜਾ ਬਚਣਾ ਬਹੁਤ ਜ਼ਰੂਰੀ ਹੈ
1: ਜੀ। ਡਾਕਟਰ ਸਾਹਿਬ, ਤੇ ਡਾਕਟਰ ਸਾਹਿਬ, ਗੁਲਾਬੀ ਸੁੰਡੀ ਉੱਤੇ ਸਪਰੇਅ ਕਰਨ ਦਾ ਸਭ ਤੋਂ ਢੁਕਵਾਂ ਸਮਾਂ, ਮਤਲਬ ਅਸੀਂ ਕਹਿਣਾ ਚਾਹੁੰਦੇ ਵੀ ਦਿਨ ਦਾ ਵੇਲਾ ਜਾਂ ਫਸਲ ਦੀ ਕਿਹੜੀ ਉਹ ਸਟੇਜ ਹੈ ਵੀ ਜਦੋਂ ਸਹੀ ਹੁੰਦਾ ਹੈਗਾ
0: ਜੀ? ਜਦੋਂ ਵੀ ਅਸੀਂ ਕੀਟਨਾਸ਼ਕ ਕਿਸੇ ਦਾ ਵੀ ਜਿਹੜਾ ਛਿੜਕਾਅ ਕਰਨਾ ਉਹ ਅਸੀਂ ਤਰਜੀਹ ਦਈਏ ਵੀ ਜਾਂ ਤਾਂ ਅਸੀਂ ਸਵੇਰੇ ਜਾਂ ਸ਼ਾਮ ਦੇ ਸਮੇਂ ਜਿਹੜਾ ਅਸੀਂ ਛਿੜਕਾਅ ਕਰੀਏ, ਦਿਨ ਦੇ ਸਮੇਂ ਜਿਹੜਾ ਛਿੜਕਾਅ ਉਸ ਤੋਂ ਅਸੀਂ ਗੁਰੇਜ਼ ਕਰੀਏ, ਕਿਉਂਕਿ ਦਿਨ ਦੇ ਸਮੇਂ ਕੀ ਹੁੰਦਾ ਕੋਈ ਜਿਹੜੇ ਪਰਾਗਣ ਕਰਨ ਵਾਲੇ ਕੀੜੇ ਮਕੌੜੇ ਹੈਗੇ ਉਹ ਵੀ ਕਾਫੀ ਜ਼ਿਆਦਾ ਕਹਿ ਲਓ ਐਕਟਿਵ ਹੋਏ ਹੁੰਦੇ ਆ, ਉਹਨਾਂ ਦਾ ਬਹੁਤ ਨੁਕਸਾਨ ਹੁੰਦਾ। ਇਸ ਕਰਕੇ ਅਸੀਂ ਜਿਹੜਾ ਛਿੜਕਾਅ ਉਹ ਸਵੇਰੇ ਜਾਂ ਸ਼ਾਮ ਨੂੰ ਕਰਨਾ। ਦੂਸਰੀ ਤੁਸੀਂ ਗੱਲ ਕੀਤੀ ਹੈ ਫਸਲ ਦੀ ਸਟੇਜ 'ਤੇ, ਤਾਂ ਇਸ ਕੀੜੇ ਦੇ ਵਿੱਚ ਜਿਹੜਾ ਸਮਾਂ ਹੈ ਕੀਟਨਾਸ਼ਕ ਨੂੰ ਛਿੜਕਣ ਦਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਦੋਂ ਜਿਹੜੀ ਸੁੰਡੀ ਹੈ ਇੱਕ ਵਾਰ ਉਹ ਟਿੰਡੇ ਦੇ ਅੰਦਰ ਦਾਖਲ ਹੋ ਗਈ ਫਿਰ ਅਸੀਂ ਜਿੰਨੇ ਮਰਜ਼ੀ ਛਿੜਕਾਅ ਕਰੀ ਜਾਈਏ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ। ਇਸ ਕਰਕੇ ਜਦੋਂ ਹੀ ਫਸਲ ਆਪਣੇ ਫੁੱਲ ਡੋਡੀ 'ਤੇ ਆਉਂਦੀ ਹੈ ਤਾਂ ਤੁਸੀਂ ਲਗਾਤਾਰ ਖੇਤਾਂ ਨੂੰ ਦੇਖਦੇ ਰਹੋ, ਨਿਗਰਾਨੀ ਕਰਦੇ ਰਹੋ। ਜਿਹੜੇ ਖੇਤਾਂ ਦੇ ਨੇੜੇ ਛਟੀਆਂ ਦੇ ਢੇਰ ਪਏ ਹੈ ਜਾਂ ਕੋਈ ਮਿੱਲਾਂ ਦੇ ਨੇੜੇ ਹੈ ਉੱਥੇ ਤੁਸੀਂ ਕੀ ਕਰਨਾ ਵੀ ਜਦੋਂ ਜਿਹੜੀ ਫਸਲ ਤੁਹਾਡੀ 10-20%

0: ਫੁੱਲ ਡੋਡੀ ਤੇ ਆ ਗਈ
1: ਜੀ,
0: ਤਾਂ ਉਸ ਸਮੇਂ ਤੁਸੀਂ ਇੱਕ ਜਿਹੜਾ ਛਿੜਕਾ ਹੈਗਾ ਪ੍ਰੋਫਾਈਲੈਕਟਿਕ ਸਪਰੇ ਜਿਹਨੂੰ ਅਸੀਂ ਕਹਿ ਦਿੰਦੇ ਉਹ ਤੁਸੀਂ ਕਰ ਦੋ
1: ਜੀ। ਸਾਡੇ ਨਾਲ ਜੁੜੇ ਨੇ ਸਾਡੇ ਕਿਸਾਨ ਵੀਰ। ਹੈਲੋ,
2: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ ਜੀ?
2: ਹਾਂਜੀ, ਪਿੰਡ ਬਾਗੇ ਤੋਂ ਜਗਜੀਵਨ ਮਿਸਤਰੀ ਬੋਲਦਾ ਜੀ।
1: ਹਾਂਜੀ ਜਗਜੀਵਨ ਜੀ, ਆਪਣਾ ਸਵਾਲ ਦੱਸੋ ਜੀ।
2: ਹਾਂਜੀ, ਆਪਣੇ ਸਰ ਮੈਂ ਅੱਧਾ ਕਿੱਲਾ ਨਰਮਾ ਜੀ ਮੇਰਾ
0: ਜੀ
1: ਜੀ,
2: ਉਹ ਮੀਂਹ ਨਾਲ ਨਾ ਡਿੱਗ ਪਿਆ ਮਨ ਜਦੋਂ ਥੱਲੇ।
1: ਹਾਂਜੀ,
2: ਥੋੜੀ ਇੰਤਰੀ ਜ਼ਿਆਦਾ ਸੀ ਮੀਂਹ ਦੇ ਵਿੱਚ ਜੀ। ਉਹ ਐਂ ਪੁੱਛਣਾ ਮੈਡਮ ਨੂੰ ਵੀ ਉਹ ਚੱਕਣ ਨਾਲ ਕੋਈ ਨੁਕਸਾਨ ਤਾਂ ਨੀ ਹੁੰਦਾ ਜੀ?
0: ਤੁਹਾਡਾ ਜਿਹੜੀ ਫਸਲ ਹੈਗੀ ਹੈ ਉਹਦੇ ਤੇ ਕਿੰਨਾ ਕੁ ਹੈਗਾ ਟਿੰਡੇ ਵਗੈਰਾ ਕਿੰਨੇ ਕੁ ਹੈਗੇ?
2: ਟਿੰਡੇ ਤਾਂ ਮੈਡਮ ਪੂਰੇ ਫੁੱਲ ਲੱਗੇ ਹੋਏ ਜੀ।
0: ਠੀਕ ਹੈ ਜੀ, ਤੁਸੀਂ
2: ਉਹ ਥੱਲੇ ਕਿਹੜਾ ਲੱਗੇ ਉਹ ਗਲਣ ਦੀ ਐ ਹੁੰਦਾ ਵੀ ਹਲਾਉਂਦੇ ਨੀ ਉਹਨੂੰ ਗਲਣ ਨੀ ਜੀ।
0: ਹਾਂਜੀ ਹਾਂ, ਜਿਹੜੀ ਬਰਸਾਤ ਦੇ ਨਾਲ

0: ਤੁਸੀਂ
1: ਹਾਂਜੀ ਉਹ ਥੱਲੇ ਕਿਹੜਾ ਲੱਗ ਗਏ, ਉਹ ਗਰਮ ਦੀ ਐ ਹੁੰਦਾ ਵੀ ਹਲਾਉਂਦੇ ਨੀ ਉਹਨੂੰ ਗਲਣ ਨੀ ਜੀ।
0: ਹਾਂਜੀ ਹਾਂ, ਜਿਹੜੇ ਬਰਸਾਤ ਦੇ ਨਾਲ ਦੇਖੋ ਬੂਟਾ ਹੈ, ਇੰਨੀ ਫਰੂਟਿੰਗ ਹੋਈ ਹੋਈ ਉਹ ਡਿੱਗਦਾ ਹੀ ਹੈ, ਉਹਨੂੰ ਜਿਹੜੇ ਤਾਂ ਟਿੰਡੇ ਥੱਲੇ ਹੈਗੇ ਆ ਉਹ ਤਾਂ ਦੇਖੋ ਗਲਣਗੇ, ਉਹਦੇ ਵਿੱਚ ਰੋਟਿੰਗ ਹੋ ਸਕਦੀ ਹੈ, ਠੀਕ ਹੈ। ਉਹਨੂੰ ਤੁਸੀਂ ਥੋੜਾ ਬਹੁਤਾ ਸਪੋਰਟ ਦੇ ਨਾਲ ਖੜਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ, ਪਰ ਜਦੋਂ ਹੀ ਜਦੋਂ ਆਪਣੇ ਬਰਸਾਤਾਂ ਪੈਂਦੀਆਂ ਨਾ, ਜਿਵੇਂ ਪਹਿਲਾਂ ਵੀ ਮੈਂ ਦੱਸਿਆ ਵੀ ਉੱਲੀ ਨਾਸ਼ਕ ਦਾ ਇੱਕ ਛਿੜਕਾ ਵੈਸੇ ਹੀ ਕਰ ਦੇਣਾ ਚਾਹੀਦਾ ਆਪਾਂ ਨੂੰ ਬਰਸਾਤਾਂ ਦੇ ਆਮਦ
1: ਠੀਕ ਹੈ
0: ਤੋਂ
1: ਮੈਡਮ,
0: ਪਹਿਲਾਂ ਹੀ, ਤਾਂ ਕਿ ਜਿਹੜੇ ਗਲਣ ਦੀ ਸਮੱਸਿਆ ਟਿੰਡਿਆਂ ਦੀ ਉਹ ਨਾ ਹੋਵੇ।
1: ਠੀਕ ਹੈ
2: ਧੰਨਵਾਦ ਜੀ
1: ਮੈਡਮ
2: ਤੁਹਾਡਾ
1: ਜੀ, ਚਲੋ
2: ਪ੍ਰੋਗਰਾਮ 'ਚ ਜੁੜਨ ਲਈ। ਤੇ ਡਾਕਟਰ ਸਾਹਿਬ, ਸਪਰੇਅ ਕਰਨ ਵੇਲੇ ਜਿਵੇਂ ਤੁਸੀਂ ਕਿਹਾ ਵੀ ਛਿੜਕਾ ਕਰ ਦੇਣਾ ਚਾਹੀਦਾ ਹੈ, ਇਸ ਲਈ ਕੋਈ ਪਾਣੀ ਦਾ ਪੀਐਚ ਲੈਵਲ ਜਾਂ ਵਰਤਿਆ ਜਾਣ ਵਾਲਾ ਪਾਣੀ ਕਿਹੋ ਜਿਹਾ ਹੋਣਾ ਚਾਹੀਦਾ ਕਿ ਖਾਰੇ ਪਾਣੀ ਨਾਲ ਦਵਾਈ ਦਾ ਅਸਰ ਘੱਟ ਜਾਂਦਾ?
0: ਜੀ, ਇਹਦੇ ਲਈ ਦੋ ਚੀਜ਼ਾਂ ਬਹੁਤ ਜ਼ਰੂਰੀ। ਇੱਕ ਤਾਂ ਜਦੋਂ ਵੀ ਆਪਾਂ ਛਿੜਕਾਅ ਕਰਨਾ, ਹੋਲੋਕੋਨ ਜਿਹੜੀ ਨੋਜ਼ਲ ਹੈ ਆਪਾਂ ਉਹ ਵਰਤੀਏ,
2: ਜੀ
0: ਕਿਉਂਕਿ ਜਿਹੜਾ ਇਹਦਾ ਫੁਟਾਰਾ ਹੁੰਦਾ, ਛਿੜਕਾਅ ਹੁੰਦਾ, ਉਹ ਹੁੰਦਾ ਗੁਲਾਈ ਦੇ ਵਿੱਚ।
2: ਜੀ
0: ਉਹਦੇ ਨਾਲ ਕੀ ਹੁੰਦਾ ਵੀ ਬੂਟੇ ਦੇ ਉੱਪਰ ਜਿਹੜਾ ਸਾਰਾ ਛਿੜਕਾਅ ਚੰਗੀ ਤਰ੍ਹਾਂ ਬੂਟਾ ਭਿੱਜ ਜਾਂਦਾ, ਉਹਦਾ ਅਸਰ ਜਿਹੜਾ ਹੈ ਉਹ ਵਧੀਆ ਹੁੰਦਾ। ਦੂਸਰਾ ਪਾਣੀ ਦੀ ਮਾਤਰਾ, ਪਾਣੀ ਆਪਾਂ ਸਾਫ਼ ਵਰਤੀਏ। ਪਾਣੀ ਦੇ ਵਿੱਚ ਆਪਣਾ ਜਿਹੜੀ ਫਸਲ ਦੇ ਵਾਧੇ ਦੇ ਹਿਸਾਬ ਦੇ ਨਾਲ ਪਾਣੀ ਆਪਾਂ ਵਰਤਣਾ। ਫਸਲ ਆਪਣੀ ਛੋਟੀ ਹੈ ਤਾਂ ਤੁਸੀਂ 100 ਤੋਂ 125 ਲੀਟਰ ਪਾਣੀ ਵਰਤ ਸਕਦੇ ਹੋ ਪ੍ਰਤੀ ਕਿੱਲਾ। ਜੇ ਆਪਣੀ ਜਿਵੇਂ ਜਿਵੇਂ ਫਸਲ ਵੱਡੀ ਹੁੰਦੀ ਜਾਂਦੀ ਹੈ ਤਾਂ ਤੁਸੀਂ ਜਿਹੜਾ ਹੈ 150 ਲੀਟਰ ਤੱਕ ਪਾਣੀ ਵੀ ਵਰਤ ਸਕਦੇ ਹੋ।
2: ਜੀ ਤੇ ਡਾਕਟਰ ਸਾਹਿਬ, ਮੀਟਿੰਗ ਡਿਸਰਪਸ਼ਨ ਜਿਵੇਂ ਕਿ ਪੀਬੀ ਰੱਸੀ ਜਾਂ ਫੇਰੋਮੋਨ ਪੇਸਟ ਕੀ ਹਨ ਤੇ ਇਹ ਕਿੰਨੇ ਕਾਰਗਰ ਸਾਬਤ ਹੋ ਰਹੇ ਹਨ?
0: ਜੀ ਮਨਦੀਪ ਜੀ, ਇਹ ਜਿਹੜੀ ਟੈਕਨੀਕ ਹੈ, ਪ੍ਰਜਨ ਵਿਘਨ ਟੈਕਨੀਕ ਜਾਂ ਮੀਟਿੰਗ ਡਿਸਰਪਸ਼ਨ ਅਸੀਂ ਇਹਨੂੰ ਕਹਿ ਦਿੰਦੇ ਹਾਂ,
2: ਜੀ
0: ਇਹ ਇੱਕ ਨਵੀਂ ਤਕਨੀਕ ਹੈ ਜਿਹਦੀ ਸਿਫਾਰਿਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਕੀਤੀ ਗਈ ਹੈ।
2: ਜੀ
0: ਇਹਦਾ ਇਹ ਲਾਭ ਹੈਗਾ, ਇੱਕ ਤਾਂ ਇਹ ਵਾਤਾਵਰਨ ਸਹਾਈ ਤਕਨੀਕ ਹੈ,
2: ਜੀ
0: ਦੂਸਰਾ ਮਿੱਤਰ ਕੀੜਿਆਂ ਤੇ ਇਸ ਟੈਕਨੀਕ ਦਾ ਕੋਈ ਮਾੜਾ ਜਿਹੜਾ ਪ੍ਰਭਾਵ ਹੈ ਉਹ ਨਹੀਂ ਪੈਂਦਾ।
2: ਜੀ
0: ਦੋ ਤਰ੍ਹਾਂ ਦੀਆਂ ਸਿਫਾਰਿਸ਼ਾਂ ਸਾਡੇ ਦੁਆਰਾ ਕੀਤੀਆਂ ਗਈਆਂ, ਉਹਦੇ ਵਿੱਚ ਇੱਕ ਜਿਵੇਂ ਤੁਸੀਂ ਗੱਲ ਕੀਤੀ ਹੈ ਪੇਸਟ ਦੀ, ਤੇ ਦੂਸਰਾ ਪੀਬੀ ਰੋਪ ਦੀ। ਜਿਹੜਾ ਪੇਸਟ ਹੈ ਇਹ ਟੁੱਥਪੇਸਟ ਵਰਗਾ ਜਿਵੇਂ ਪੈਕਿੰਗ ਉਤਪਾਦ ਉਹਦੇ ਵਿੱਚ ਆਉਂਦਾ, ਇਹਦੀ ਜਿਹੜੀ ਡੋਜ਼ ਹੈਗੀ 125 ਗ੍ਰਾਮ ਪ੍ਰਤੀ ਕਿੱਲਾ।
2: ਜੀ
0: ਤੁਸੀਂ ਜਦੋਂ ਫਸਲ ਫੁੱਲ ਡੋਡੀ ਤੇ ਆ ਗਈ, 45 ਤੋਂ 50 ਦਿਨਾਂ ਦੀ ਮੰਨ ਲਓ ਫਸਲ ਹੋ ਗਈ, ਉਸ ਟਾਈਮ ਇਹਨੂੰ ਜਿਹੜਾ ਤੁਸੀਂ ਆਪਣੇ ਖੇਤ ਦੇ ਵਿੱਚ ਲਾਉਣਾ
2: ਜੀ,
0: ਤੇ ਮਹੀਨੇ ਮਹੀਨੇ ਬਾਅਦ ਇਹਨੂੰ ਦੁਹਰਾਉਣਾ, ਭਾਵ ਕਿ ਤੁਸੀਂ 3 ਵਾਰ ਇਹਨੂੰ ਲਾਉਣਾ। ਲਾਉਣ ਦੀ ਵਿਧੀ ਹੈਗੀ ਹੈ ਕਿ ਬੂਟੇ ਦੇ ਉੱਪਰਲੇ ਹਿੱਸੇ ਤੋਂ 5ਵਾਂ 6ਵਾਂ ਪੱਤਾ ਤੇ ਤਣੇ ਦਾ ਜੋੜ, ਉੱਥੇ ਤੁਸੀਂ ਮਟਰ ਦੇ ਦਾਣੇ ਜਿੰਨਾ ਜਿਹੜਾ ਇਹ ਉਤਪਾਦ ਹੈ ਉਹ ਲਾ ਦੇਣਾ।
2: ਜੀ
0: ਜੇਕਰ ਲਾਉਣ ਤੋਂ ਬਾਅਦ ਮੀਂਹ ਪੈ ਜਾਵੇ 4-5 ਘੰਟਿਆਂ ਦੇ ਅੰਦਰ ਅੰਦਰ, ਫਿਰ ਤੁਹਾਨੂੰ ਇਹ ਰਿਪੀਟ ਕਰਨਾ ਪਊਗਾ।
2: ਜੀ
0: ਤੇ ਦੂਸਰੀ ਹੈ ਪੀਬੀ ਰੋਪ, ਇਹ ਇੱਕ ਰੱਸੀ ਵਰਗਾ ਪ੍ਰੋਡਕਟ ਹੈਗਾ, ਇਹਨੂੰ ਤੁਸੀਂ ਆਪਣੇ ਬੂਟਿਆਂ ਦੇ ਉੱਪਰਲੀ ਛਤਰੀ ਤੇ ਬੰਨਣਾ। ਪਰ ਇਹ ਦੋਨੋਂ ਟੈਕਨੀਕਾਂ ਦਾ ਫਾਇਦਾ ਤਾਂ ਹੁੰਦਾ ਵੀ ਜੇ ਇਹ ਵੱਡੇ ਪੱਧਰ ਤੇ ਕੀਤੀਆਂ ਜਾਣ, ਇੱਕ ਖੇਤ 'ਚ ਕਰਨ ਦਾ ਲਾਭ ਨਹੀਂ ਇਹ। ਜੇ ਘੱਟੋ ਘੱਟ ਆਪਾਂ 60 ਏਕੜਾਂ ਦੇ ਵਿੱਚ ਕਰੀਏ ਫਿਰ ਇਸ ਟੈਕਨੀਕ ਦਾ ਲਾਭ ਹੈ, ਕਿਉਂਕਿ ਇਹ ਟੈਕਨੀਕ ਕੰਮ ਕਰਦੀ ਹੈ ਫੀਰੋਮੋਨ ਦੇ ਬੇਸ ਤੇ। ਫੀਰੋਮੋਨ ਦਾ ਸਿੰਥੈਟਿਕ ਰੂਪ ਆਪਾਂ ਪੇਸਟ ਜਾਂ ਤਾਰ ਦੇ ਰੂਪ ਦੇ ਵਿੱਚ ਖੇਤ ਦੇ ਵਿੱਚ ਲਾਉਂਦੇ ਹਾਂ, ਜਿਹੜਾ ਕਿ ਹੌਲੀ ਹੌਲੀ ਛੱਡਦਾ ਰਹਿੰਦਾ ਫੀਰੋਮੋਨ ਹਵਾ ਦੇ ਵਿੱਚ, ਲੰਬੇ ਸਮੇਂ ਵਾਸਤੇ ਕਾਰਗਰ ਹੁੰਦਾ। ਮੇਨ ਇਹਦਾ ਕੰਮ ਹੈ ਪ੍ਰਜਨਨ 'ਚ ਵਿਘਨ ਪਾਉਣਾ। ਇਸ ਪੇਸਟ ਜਾਂ ਰੋਪ ਨੂੰ ਵਰਤ ਕੇ ਕੀ ਹੁੰਦਾ ਵੀ ਜਿਹੜਾ ਨਰ ਪਤੰਗਾ ਉਹਦੇ ਵਿੱਚ ਕਨਫਿਊਜ਼ਨ ਪੈਦਾ ਹੋ ਜਾਂਦੀ ਹੈ, ਜਿਹੜਾ ਕਿ ਮਾਦਾ ਪਤੰਗਾ ਦੀ ਭਾਲ ਨੂੰ ਮੁਸ਼ਕਲ ਬਣਾ ਦਿੰਦਾ, ਤੇ ਉਹਨਾਂ ਦੇ ਪ੍ਰਜਨਨ ਜਿਹੜਾ ਹੈ ਕਿਰਿਆ ਰੁਕ ਜਾਂਦੀ ਹੈ, ਤੇ ਅਗਲੀ ਜਿਹੜੀ ਪੀੜ੍ਹੀ ਹੈ ਉਹਦੀ ਜਨਸੰਖਿਆ 'ਚ ਵਾਧਾ ਨਹੀਂ ਹੁੰਦਾ।
2: ਜੀ ਡਾਕਟਰ ਜਸਰੀਤ ਕੌਰ ਜੀ, ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਬਹੁਤ ਵਿਸਥਾਰ ਦੇ ਵਿੱਚ ਜਾਣਕਾਰੀ ਦੇ ਰਹੇ ਹੋ, ਤੇ ਸਾਨੂੰ ਦੱਸੋ ਵੀ ਨਰਮੇ ਵਿੱਚ ਯੂਰੀਆ ਖਾਦ ਦੀ ਜ਼ਿਆਦਾ ਵਰਤੋਂ ਨਾਲ ਗੁਲਾਬੀ ਸੁੰਡੀ ਦਾ ਹਮਲਾ ਕਿਉਂ ਵੱਧਦਾ ਹੈ ਅਤੇ ਸੰਤੁਲਿਤ ਖਾਦ ਪ੍ਰਬੰਧਨ ਕਿਵੇਂ ਕਰਨਾ ਚਾਹੀਦਾ ਹੈ?
0: ਜੀ ਜਿਹੜਾ ਖਾਦ ਪ੍ਰਬੰਧਨ ਦੀ ਗੱਲ ਕੀਤੀ, ਸੰਤੁਲਿਤ ਖਾਦ ਪ੍ਰਬੰਧਨ ਹੈ ਕਿ ਸਾਨੂੰ ਜਿਹੜਾ ਸਿਫਾਰਿਸ਼ ਕੀਤੀ ਹੋਈ ਖਾਦ ਹੈ ਉਹਦਾ ਹੀ ਵਰਤੋਂ ਕਰਨੀ ਚਾਹੀਦੀ ਹੈ। ਜਿਵੇਂ ਤੁਸੀਂ ਗੱਲ ਕੀਤੀ ਯੂਰੀਏ ਦੀ, ਯੂਰੀਆ ਅਸੀਂ ਕਹਿੰਦੇ ਹਾਂ ਵੀ 120 ਕਿਲੋ ਜਿਹੜਾ ਯੂਰੀਆ ਉਹਦੀ ਸਿਫਾਰਿਸ਼ ਹੋਈ ਹੈ, ਜਿਹੜਾ ਕਿ ਤੁਸੀਂ ਬਿਜਾਈ ਸਮੇਂ ਪਾ ਸਕਦੇ ਹੋ, ਬੂਟੇ ਵਿਰਲੇ ਕਰਨ ਸਮੇਂ, ਤੇ ਤੀਸਰਾ ਫੁੱਲ ਨਿਕਲਣ ਸਮੇਂ ਜਿਹੜਾ ਇਹਨੂੰ ਪਾਉਣਾ ਬਹੁਤ ਜ਼ਰੂਰੀ ਹੈ। ਤੇ ਜਿਹੜੀ DAP ਖਾਦ ਹੈ ਉਹ ਜੇ ਤੁਸੀਂ ਮਤਲਬ ਕਹਿ ਲਓ ਵੀ ਹਾੜੀ ਦੇ ਵਿੱਚ ਕਣਕ 'ਚ ਪਾਈ ਹੋਈ ਹੈ ਤਾਂ ਉਹ ਮਿੱਟੀ 'ਚ ਫਿਕਸ ਹੋ ਜਾਂਦੀ ਹੈ, ਤਾਂ ਉਹ ਤੁਹਾਨੂੰ ਜਿਹੜਾ ਅੱਗੇ ਆਪਣੀ ਸਾਉਣੀ ਰੁੱਤ ਦੀ ਫਸਲ 'ਚ ਪਾਉਣ ਦੀ ਕੋਈ ਜ਼ਰੂਰਤ ਨਹੀਂ। ਜਿੰਨਾ ਆਪਾਂ ਬੇਲੋੜੀ ਜਿਹੜੀ ਵਰਤੋਂ ਕਰਾਂਗੇ ਖਾਦਾਂ ਦੀ, ਉਹਦੇ ਨਾਲ ਕੀ ਹੋਊਗਾ, ਬੂਟਾ ਉਹ ਜ਼ਿਆਦਾ ਹਰਾ ਹੋਊਗਾ, ਬੂਟੇ ਦੇ ਵਿੱਚ ਜਿਹੜੇ ਪੱਤਿਆਂ ਦੇ ਵਿੱਚ ਮਿਠਾਸ ਹੈ ਉਹ ਵੱਧ ਜੂਗੀ, ਉਹਦੇ ਨਾਲ ਜਿਹੜੇ ਵੀ ਕੀੜੇ ਮਕੌੜੇ ਉਹਨਾਂ ਦਾ ਹਮਲਾ ਸੁਭਾਵਿਕ ਤੌਰ 'ਤੇ ਵੱਧ ਹੋਊਗਾ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਸਿਫਾਰਿਸ਼ ਕੀਤੀ ਹੋਈ ਮਾਤਰਾ ਦਾ ਹੀ ਇਸਤੇਮਾਲ ਕਿਸਾਨ ਵੀਰ ਕਰਨ।
2: ਜੀ ਤੇ ਬਰਸਾਤ ਦੇ ਮੌਸਮ ਜਾਂ ਬੱਦਲਵਾਈ ਵਾਲੇ ਦਿਨਾਂ ਵਿੱਚ ਗੁਲਾਬੀ ਸੁੰਡੀ ਦੇ ਫੈਲਾਅ 'ਤੇ ਕੀ ਅਸਰ ਪੈਂਦਾ ਹੈ ਅਤੇ ਅਜਿਹੇ ਮੌਸਮ ਵਿੱਚ ਕਿਸਾਨ ਕਿਹੜੀਆਂ ਖਾਸ

0: ਨਹੀਂ ਰੱਖਣਾ।
1: ਜੀ, ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ, ਇਹਦੇ ਜੀਵਨ ਦੇ ਚਾਰ ਪੜਾਅ ਹੈਗੇ ਆ। ਜਿਹੜੇ ਪਤੰਗੇ ਦੀ ਮੈਂ ਗੱਲ ਕੀਤੀ ਸੀ, ਇਹ ਜਿਹੜਾ ਪਤੰਗਾ ਵੈਸੇ ਤਾਂ ਇਹ ਬਹੁਤ ਜ਼ਿਆਦਾ ਐਕਟਿਵ ਹੁੰਦਾ, ਬਹੁਤ ਜ਼ਿਆਦਾ ਮਤਲਬ ਚੁਸਤੀ ਵਾਲਾ ਕੀੜਾ, ਪਰ ਇਹ ਹਵਾ ਦੇ ਨਾਲ ਤਾਂ ਭਾਵੇਂ ਇੱਕ ਖੇਤ ਤੋਂ ਦੂਜੇ ਖੇਤ ਤੱਕ ਇਹਦਾ ਫਲਾਅ ਹੋ ਜਾਵੇ, ਪਰ ਵੈਸੇ ਇਹਦੀ ਇੱਕ ਖੇਤ ਤੋਂ ਦੂਸਰੇ ਖੇਤ ਤੱਕ ਜਿਹੜੀ ਮੂਵਮੈਂਟ ਹੈ ਉਹ ਘੱਟ ਹੁੰਦੀ ਆ। ਦੂਸਰਾ, ਜੇ ਬਰਸਾਤ ਤੇਜ਼ ਪੈ ਜਾਵੇ ਤਾਂ ਉਹਦੇ ਨਾਲ ਵੈਸੇ ਹੀ ਇਹਦਾ ਜਿਹੜਾ ਹਮਲਾ ਹੈਗਾ ਉਹ ਉਹਨੂੰ ਠੱਲ ਪੈ ਜਾਂਦੀ ਆ।
0: ਜੀ, ਡਾਕਟਰ ਸਾਹਿਬ, ਦੇਖਣ ਦੇ ਵਿੱਚ ਆਉਂਦਾ ਵੀ ਕਈ ਵਾਰ ਫੇਰੋਮੋਨ ਟ੍ਰੈਪ ਦੇ ਵਿੱਚ ਪਤੰਗੇ ਨਹੀਂ ਆਉਂਦੇ ਪਰ ਫਸਲ ਵਿੱਚ ਸੁੰਡੀ ਮਿਲ ਜਾਂਦੀ ਹੈ, ਇਸ ਗਲਤੀ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ?
1: ਮਨਦੀਪ ਜੀ, ਕਈ ਵਾਰੀ ਕੀ ਹੁੰਦਾ ਵੀ ਜਿਹੜਾ ਉਹਦਾ ਲਿਓਰ ਹੈ, ਲਿਓਰ ਪ੍ਰੋਪਰਲੀ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਜਾਂ ਤਾਂ ਲੱਗਿਆ ਨਹੀਂ ਹੋਊਗਾ, ਜਾਂ ਫਿਰ ਜਿਹੜਾ ਲਿਓਰ ਹੈ ਉਹਨੂੰ ਉਹਦੀ ਐਕਸਪਾਇਰੀ ਹੋ ਜਾਂਦੀ ਹੈ, ਉਹਨੂੰ ਆਪਾਂ ਸਮਾਂ ਰਹਿੰਦੇ ਜਿਹੜਾ ਬਦਲਦੇ ਨੇ, ਕਿਉਂਕਿ ਕੋਈ ਵੀ ਉਤਪਾਦ ਹੈ ਉਹਦੀ ਇੱਕ ਐਕਸਪਾਇਰੀ ਡੇਟ ਹੈ, ਉਹਨੂੰ ਕਿਸਾਨ ਵੀਰ ਜ਼ਰੂਰ ਚੈੱਕ ਕਰ ਲੈਣ, ਉਹਦੇ ਨਾਲ ਵੀ ਫਰਕ ਪੈ ਸਕਦਾ। ਦੂਸਰੀ ਮੈਂ ਗੱਲ ਜਿਵੇਂ ਕੀਤੀ ਹੈ ਕਿ ਸਰਵੇਖਣ ਦੀ, ਸਰਵੇਖਣ ਦੇ ਵਿੱਚ ਫੁੱਲ ਅਤੇ ਟੇਂਡੇ ਇਹ ਆਪਾਂ ਖੋਲ੍ਹ ਕੇ ਜ਼ਰੂਰ ਚੈੱਕ ਕਰਦੇ ਰਹੀਏ ਤਾਂ ਕਿ ਸਾਡੀ ਫਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਅਸੀਂ ਬਚ ਸਕੀਏ।
0: ਜੀ, ਜਿਹੜੀ ਤੁਸੀਂ ਲਿਓਰ ਦੀ ਗੱਲ ਕਰ ਰਹੇ ਹੋ, ਇਹ ਕਿੰਨੇ ਦਿਨਾਂ ਬਾਅਦ ਬਦਲਣਾ ਜ਼ਰੂਰੀ ਹੈ ਤਾਂ ਜੋ ਉਹ ਸਹੀ ਨਤੀਜਾ ਦਿੰਦਾ ਰਹੇ?
1: ਜੀ, ਲਿਓਰ ਦੇ ਅੱਡ ਅੱਡ ਕੰਪਨੀਆਂ ਦੇ ਹਿਸਾਬ ਨਾਲ ਹੁੰਦਾ, ਵੈਸੇ ਇੱਕ ਜਿਹੜਾ ਲਿਓਰ ਹੈਗਾ ਉਹ 60 ਤੋਂ ਲੈ ਕੇ 90 ਦਿਨਾਂ ਤੱਕ ਵੀ ਕਾਰਗਰ ਸਿੱਧ ਹੋ ਸਕਦਾ।
0: ਜੀ, ਤੇ ਡਾਕਟਰ ਸਾਹਿਬ, ਸਾਨੂੰ ਦੱਸੋ ਵੀ ਜੇਕਰ ਕੋਈ ਕਿਸਾਨ ਇਕੱਲਾ ਆਪਣੇ ਖੇਤ ਵਿੱਚ ਰੋਕਥਾਮ ਕਰਦਾ ਹੈ ਅਤੇ ਗੁਆਂਢੀ ਖੇਤ ਵਿੱਚ ਛਿੜਕਾਅ ਨਹੀਂ ਹੁੰਦਾ ਤਾਂ ਇਸ ਦਾ ਕੀ ਅਸਰ ਪੈਂਦਾ ਹੈ? ਕਿ ਇਹ ਸਮੂਹਿਕ ਮੁਹਿੰਮ ਹੋਣੀ ਚਾਹੀਦੀ ਹੈ?
1: ਜੀ, ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਿ ਇਹ ਕਮਿਊਨਿਟੀ ਲੈਵਲ ਤੇ ਸਮੂਹਿਕ ਜਿਹੜੀ ਮੁਹਿੰਮ ਹੈ ਹੋਣੀ ਚਾਹੀਦੀ ਹੈ। ਜੇਕਰ ਸਾਰੇ ਹੀ ਕਿਸਾਨ ਵੀਰ ਇੱਕੋ ਸਮੇਂ ਦੇ ਉੱਤੇ ਛਿੜਕਾਅ ਕਰਨ, ਜਾਂ ਜਿਵੇਂ ਮੈਂ ਵਾਤਾਵਰਨ ਸਹਾਈ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ ਜਿਹਦੇ ਵਿੱਚ ਮੇਟਿੰਗ ਡਿਸਟਰਪਸ਼ਨ ਪ੍ਰਮੁੱਖ ਹੈਗੀ ਹੈ, ਜੇ ਸਾਰੇ ਪਿੰਡ ਪੱਧਰ ਤੇ ਜੇ ਅਸੀਂ ਕਰ ਲਈਏ ਤਾਂ ਇਹਦੇ ਨਾਲ ਕੀੜੇ ਨੂੰ ਬਹੁਤ ਹੱਦ ਤੱਕ ਅਸੀਂ ਕਾਬੂ ਕਰ ਸਕਦੇ ਹਾਂ ਤੇ ਭਵਿੱਖ ਦੇ ਵਿੱਚ ਹੋਣ ਵਾਲੇ ਜਿਹੜੇ ਨੁਕਸਾਨ ਤੋਂ ਇਹਦੇ ਫਲਾਅ ਤੋਂ ਅਸੀਂ ਜਿਹੜਾ ਬਚ ਸਕਦੇ ਹਾਂ।
0: ਜੀ, ਤੇ ਡਾਕਟਰ ਸਾਹਿਬ, ਨਰਮੇ ਦੀ ਚੁਗਾਈ ਤੋਂ ਬਾਅਦ ਖੇਤ ਨੂੰ ਖਾਲੀ ਕਰਦੇ ਸਮੇਂ ਕਿਸਾਨਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਤਾਂ ਜੋ ਅਗਲੇ ਸਾਲ ਲਈ ਕੀੜਾ ਖਤਮ ਹੋ ਜਾਵੇ?
1: ਜੀ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਾਸ਼ਤਕਾਰੀ ਢੰਗਾਂ ਬਾਰੇ ਕਿ ਇਹ ਜਿਹੜਾ ਕੀੜਾ ਇਸ ਤੇ ਜੀਵਨ ਦੀ ਕਮਜ਼ੋਰ ਕੜੀ ਹੈ, ਇਹ ਤਾਂ ਸੁਸਤ ਹਾਲਤ ਦੇ ਵਿੱਚ ਅਣਖੜੇ ਟਿੰਡੇ ਜਾਂ ਸਿੱਕਰਿਆਂ ਦੇ ਵਿੱਚ ਰਹਿਣਾ, ਤਾਂ ਜੇ ਆਪਾਂ ਉਹਨੂੰ ਕੰਟਰੋਲ ਕਰ ਲਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਦੇ ਫਲਾਅ ਨੂੰ ਵੀ ਕਾਬੂ ਕਰ ਲਵਾਂਗੇ। ਜਿਵੇਂ ਕਿ ਹੁਣ ਅਸੀਂ ਕਹਿ ਦਈਏ ਵੀ ਚੁਗਾਈ ਹੈ ਜਿਹੜੀ, ਉਹ ਅਸੀਂ ਕੋਸ਼ਿਸ਼ ਕਰੀਏ ਵੀ ਛੇਤੀ ਛੇਤੀ ਆਪਾਂ ਕੰਪਲੀਟ ਪੂਰੀ ਕਰ ਲਈਏ, ਜਿਹੜਾ ਅਖੀਰਲਾ ਪਾਣੀ ਉਹ ਆਪਾਂ ਐਂਡ ਸਤੰਬਰ ਤੱਕ ਲਗਾ ਲਈਏ ਖੇਤ ਦੇ ਵਿੱਚ।
0: ਜੀ,
1: ਉਸ ਤੋਂ ਬਾਅਦ ਛੱਟੀਆਂ ਨੂੰ ਆਪਾਂ ਸ਼ਰੈਡਰ ਦੀ ਮਦਦ ਦੇ ਨਾਲ ਕੁਤਰਾ ਕਰਕੇ ਜ਼ਮੀਨ 'ਚ ਵੀ ਮਿਲਾ ਸਕਦੇ ਹਾਂ।
0: ਜੀ,
1: ਇਸ ਤੋਂ ਬਿਨਾਂ ਜਿਹੜੇ ਪਸ਼ੂ ਹੈਗੇ ਆ ਉਹਨੂੰ ਆਪਾਂ ਬਚ ਖੁਚ ਖਾਣ ਦੇ ਲਈ ਖੇਤ ਦੇ ਵਿੱਚ ਰਾ ਸਕਦੇ ਹਾਂ, ਤੇ ਦੂਸਰਾ ਜਿਵੇਂ ਮੈਂ ਗੱਲ ਕੀਤੀ ਹੈ ਛੱਟੀਆਂ ਦੀ ਸਾਂਭ ਸੰਭਾਲ ਦੀ ਕਿ ਉਹਨੂੰ ਆਪਾਂ ਖੇਤ ਦੇ ਵਿੱਚ ਢੇਰ ਨਾ ਲਾ ਕੇ ਪਿੰਡ ਦੇ ਵਿੱਚ ਕਿਤੇ ਆਪਾਂ ਲਗਾਈਏ ਤੇ ਦੂਸਰਾ ਛਾਂ ਵਾਲੀ ਥਾਂ ਤੇ ਆਪਾਂ ਬਿਲਕੁਲ ਨਾ ਲਗਾਈਏ, ਉਹਦੇ ਨਾਲ ਇਹਦਾ ਜਿਹੜਾ ਇਨੋਕੁਲਮ ਹੈਗਾ ਉਹ ਬਹੁਤ ਹੱਦ ਤੱਕ ਜਿਹੜਾ ਉਹ ਕੰਟਰੋਲ ਹੋ ਜਾਂਦਾ।
0: ਜੀ ਡਾਕਟਰ ਸਾਹਿਬ, ਤੇ ਦੱਸੋ ਵੀ ਕੀ ਤੁਪਕਾ ਸਿੰਚਾਈ ਹੈ, ਜਿਹੜੀ ਡ੍ਰਿਪ ਇਰੀਗੇਸ਼ਨ ਕਹਿੰਦੇ ਆਪਾਂ, ਪਾਣੀ ਦੇ ਸਹੀ ਪ੍ਰਬੰਧਨ ਨਾਲ ਫਸਲ ਦੀ ਕੀੜਿਆਂ ਨਾਲ ਲੜਨ ਦੀ ਤਾਕਤ ਵਧਾਈ ਜਾ ਸਕਦੀ ਹੈ?
1: ਜੀ ਦੇਖੋ, ਹੁਣ ਆਪਣੀ ਜਿਹੜੀ ਫਸਲ ਹੈ ਉਹਦੇ ਵਾਸਤੇ ਪਾਣੀ ਪ੍ਰਬੰਧਨ ਬਹੁਤ ਜ਼ਰੂਰੀ ਹੈ। ਹੁਣ ਜਦੋਂ ਆਪਣੀ ਫਸਲ ਔੜ ਚ ਹੋਊਗੀ ਤਾਂ ਉਹਦੇ ਨਾਲ ਝਾੜ ਦੇ ਉੱਤੇ ਨੁਕਸਾਨ ਹੋਊਗਾ, ਫੁੱਲ ਡੋਡੀਆਂ ਝੜਨਗੀਆਂ, ਤੇ ਫਸਲ ਜਦੋਂ ਔੜ ਚ ਹੋਊਗੀ ਤਾਂ ਰਸ ਚੂਸਣ ਵਾਲੇ ਕੀੜਿਆਂ ਦਾ ਹਮਲਾ ਵੀ ਜਿਹੜਾ ਉਹ ਜ਼ਿਆਦਾ ਹੋਊਗਾ। ਇਸ ਕਰਕੇ ਸੰਤੁਲਿਤ ਪ੍ਰਬੰਧਨ, ਚਾਹੇ ਖਾਦ ਹੋਵੇ, ਚਾਹੇ ਪਾਣੀ ਦਾ ਪ੍ਰਬੰਧ ਹੋਵੇ, ਚਾਹੇ ਕੀਟਨਾਸ਼ਕਾਂ ਦਾ ਛਿੜਕਾਅ ਹੋਵੇ, ਉਹ ਬਹੁਤ ਹੀ ਧਿਆਨ ਦੇ ਨਾਲ ਕਰਨ ਦੀ ਜ਼ਰੂਰਤ ਹੈ।
0: ਤੇ ਡਾਕਟਰ ਸਾਹਿਬ, ਜਿਹੜੀਆਂ ਜੈਵਿਕ ਸਪਰੇਆਂ ਨੇ ਉਹ ਕਿੰਨੀਆਂ ਕੁ ਅਸਰਦਾਰ ਸਾਬਤ ਹੁੰਦੀਆਂ ਹਨ ਤੇ ਇਹ ਕਦੋਂ ਕਰਨੀਆਂ ਚਾਹੀਦੀਆਂ ਨੇ?
1: ਨਰਮੇ ਦੇ ਵਿੱਚ ਜਿਹੜੀ ਜੈਵਿਕ ਸਪਰੇ ਉਹਦੀ ਖਾਸ ਕੋਈ ਸਿਫਾਰਿਸ਼ ਜਿਹੜੀ PAU ਦੁਆਰਾ ਹਜੇ ਤੱਕ ਨਹੀਂ ਕੀਤੀ ਗਈ ਹੈ
0: ਜੀ,
1: ਤਾਂ ਉਹਦੇ ਵਿੱਚ ਕੁਛ ਜਿਵੇਂ ਅਸੀਂ ਗੱਲ ਕਰ ਲਈਏ ਮਿੱਤਰ ਕੀੜੇ ਹੈਗੇ ਖੇਤ ਦੇ ਵਿੱਚ, ਜਿਵੇਂ ਕੋਈ ਮੱਕੜੀਆਂ ਹੈ ਜਾਂ ਪਰਜੀਵੀ ਜਾਂ ਪਰਭਕਸ਼ੀ ਕੀੜੇ ਹੈਗੇ ਆ, ਉਹ ਕੁਦਰਤੀ ਤੌਰ 'ਤੇ ਹੀ ਇਹਨਾਂ ਸੁੰਡੀਆਂ ਜਾਂ ਕੀੜਿਆਂ ਨੂੰ ਖਾ ਕੇ, ਉਹਨਾਂ ਦੇ ਆਂਡਿਆਂ ਨੂੰ ਖਾ ਕੇ ਕੁਦਰਤੀ ਤੌਰ 'ਤੇ ਹੀ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਿਵੇਂ ਉਹੀ ਗੱਲ ਹੋਈ ਹੈ ਵੀ ਜਿੰਨੀ ਜ਼ਿਆਦਾ ਬੇਲੋੜੀਆਂ ਆਪਾਂ ਸਪਰੇਹਾਂ ਕਰਦੇ ਰਹਾਂਗੇ ਇਹਨਾਂ ਦੀ ਜਿਹੜੀ ਸੰਖਿਆ ਉਹ ਘੱਟਦੀ ਰਹੂਗੀ, ਤਾਂ ਉਹਦੇ ਨਾਲ ਫਿਰ ਜਿਹੜਾ ਸੰਤੁਲਨ ਹੈ ਕੁਦਰਤ ਦਾ ਉਹ ਤਾਂ ਵਿਗੜਦਾ ਹੀ ਹੈ।
0: ਜੀ, ਤੇ ਡਾਕਟਰ ਸਾਹਿਬ, ਬਹੁਤ ਵਧੀਆ ਤੁਸੀਂ ਇਸ ਬਾਰੇ ਸਾਨੂੰ ਦੱਸਿਆ, ਤੇ ਹੁਣ ਦੱਸੋ ਵੀ ਸਿੰਥੈਟਿਕ ਪੈਰਾਥਾਇਰਾਇਡਸ ਗਰੁੱਪ ਦੀਆਂ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਉਹਨਾਂ ਦਾ ਛਿੜਕਾਅ ਕਹਿੰਦੇ ਫਸਲ ਦੀ ਕਿਸ ਅਵਸਥਾ 'ਚ ਕਰਨਾ ਚਾਹੀਦਾ ਹੈ ਤੇ ਸ਼ੁਰੂ ਵਿੱਚ ਇਹਨਾਂ ਤੋਂ ਪਰਹੇਜ਼ ਕਿਉਂ ਦੱਸਿਆ ਜਾਂਦਾ?
1: ਜੀ, ਇਹ ਮੈਂ ਪਹਿਲਾਂ ਵੀ ਜਿਵੇਂ ਦੱਸਿਆ ਵੀ ਜਿਹੜੀ ਸਿੰਥੈਟਿਕ ਜ਼ਹਿਰਾਂ ਹੈਗੀਆਂ, ਜੇ ਆਪਾਂ ਨਰਮੇ ਦੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਇਹਨਾਂ ਨੂੰ ਵਰਤਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਉਹਦੇ ਨਾਲ ਰਸ ਚੂਸਣ ਵਾਲੇ ਜਿਹੜੇ ਕੀੜੇ ਆ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਜਿਵੇਂ ਕਿ ਚਿੱਟੀ ਮੱਖੀ ਦੇ ਵਿੱਚ ਅਸੀਂ ਕਹਿ ਦਿੰਦੇ ਵੀ ਰਿਸਰਜੈਂਸ ਪੈਦਾ ਹੋ ਜਾਂਦੀ ਹੈ, ਤਾਂ ਕਰਕੇ ਅਸੀਂ ਇਹੀ ਸਿਫਾਰਿਸ਼ ਕਰਦੇ ਹਾਂ ਵੀ ਸਿੰਥੈਟਿਕ ਜ਼ਹਿਰਾਂ ਦੀ ਵਰਤੋਂ ਜਿਹੜੀ ਉਹ ਤੁਸੀਂ

0: ਤੋਂ ਬਾਅਦ ਜਿਹੜੇ ਸ਼ੁਰੂ ਕਰ ਸਕਦੇ ਹੋ
1: ਜੀ
0: ਪਹਿਲਾਂ ਇਸ ਨੂੰ ਵਰਤਣ ਤੋਂ ਗੁਰੇਜ਼ ਕਰੀਏ।
1: ਜੀ, ਤੇ ਕੀ ਟਰੈਕਟਰ ਵਾਲੇ ਵੱਡੇ ਸਪਰੇ ਪੰਪ ਜਾਂ ਡਰੋਨ ਰਾਹੀਂ ਸਪਰੇ ਕਰਨ ਨਾਲ ਦਵਾਈ ਬੂਟੇ ਦੇ ਹੇਠਲੇ ਟਿੰਡਿਆਂ ਤੱਕ ਸਹੀ ਪਹੁੰਚਦੀ ਹੈਗੀ?
0: ਦੇਖੋ, ਇਸ ਤੇ ਡਰੋਨ ਦੇ ਨਾਲ ਜਿਹੜੀ ਛਿੜਕਾਅ ਹੁੰਦਾ ਉਹਦੇ ਤੇ ਵੀ ਰਿਸਰਚ ਚੱਲ ਰਹੀ ਹੈ। ਡਰੋਨ ਦੇ ਨਾਲ ਠੀਕ ਹੈ, ਕਵਰੇਜ ਬੂਟੇ ਦੀ ਜ਼ਿਆਦਾ ਹੁੰਦੀ ਹੈ, ਪਰ ਇਹਨੂੰ ਅਮਲ ਇਸ ਤੇ ਅਮਲ ਕਰਨਾ, ਇਹਨੂੰ ਅਸਲੀ ਉਹਦੇ ਵਿੱਚ ਲਿਆਉਣ ਦੇ ਵਿੱਚ ਹਜੇ ਸਮਾਂ ਜਿਹੜਾ ਉਹ ਲੱਗੂਗਾ।
1: ਜੀ, ਤੇ ਪਿੰਡਾਂ ਵਿੱਚ ਜਿੱਥੇ ਛਟੀਆਂ ਦੇ ਵੱਡੇ ਢੇਰ ਲੱਗੇ ਹੁੰਦੇ ਹਨ, ਕੀ ਸਮੁੱਚੀ ਪੰਚਾਇਤ ਜਾਂ ਕਿਸਾਨ ਗਰੁੱਪ ਮਿਲ ਕੇ ਕੋਈ ਸਾਂਝੀ ਮੁਹਿੰਮ ਇਸ ਬਾਰੇ ਚਲਾ ਸਕਦੇ ਨੇ?
0: ਜੀ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਦੇਖੋ ਕਮਿਊਨਿਟੀ ਅਪਰੋਚ ਹੈ ਜਿਹੜੀ, ਉਹੀ ਇਸ ਕੀੜੇ ਦੇ ਲਈ ਕੰਟਰੋਲ ਕਰਨ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ। ਜੇ ਆਪਾਂ ਸਾਰੇ ਰਲ ਮਿਲ ਕੇ ਹੰਭਲਾ ਮਾਰੀਏ ਤਾਂ ਕਿਉਂ ਇਹ ਕਿਉਂ ਨਹੀਂ ਪੋਸੀਬਲ ਹੈਗਾ, ਇਹ ਸਭ ਕੁਛ ਮੁਮਕਿਨ ਹੈ।
1: ਜੀ ਡਾਕਟਰ ਸਾਹਿਬ, ਤੇ ਡਾਕਟਰ ਸਾਹਿਬ, ਨਕਲੀ ਜਾਂ ਗੈਰ ਪ੍ਰਮਾਣਿਤ ਕੀਟਨਾਸ਼ਕਾਂ ਤੋਂ ਕਿਸਾਨ ਭਰਾ ਕਿਵੇਂ ਬਚਣ ਅਤੇ ਸਹੀ ਦਵਾਈ ਦੀ ਚੋਣ ਕਿਵੇਂ ਕਰਨ?
0: ਜੀ, ਜਿਹੜੇ ਕਿਸਾਨ ਵੀਰਾਂ ਨੂੰ ਅਸੀਂ ਇਹ ਸਲਾਹ ਦਿੰਦੇ ਹਾਂ ਵੀ ਤੁਸੀਂ ਖੇਤੀਬਾੜੀ ਮਾਹਿਰਾਂ ਦੇ ਨਾਲ ਰਲ ਕੇ ਮਸ਼ਵਰਾ ਕਰਕੇ ਹੀ ਜਿਹੜਾ ਕੋਈ ਵੀ ਆਪਣਾ ਫੈਸਲਾ ਲਓ। ਦੂਸਰਾ, ਜਦੋਂ ਵੀ ਕੋਈ ਤੁਸੀਂ ਕੀਟਨਾਸ਼ਕ ਖਰੀਦਦੇ ਹੋ ਤਾਂ ਉਹਦੇ ਵਿੱਚ ਸਿਫਾਰਿਸ਼ ਕੀਤਾ ਹੋਇਆ ਸਾਲਟ ਹੈ ਜਿਹੜਾ, ਉਹ ਲੇਬਲ ਪੜ੍ਹ ਕੇ ਜ਼ਰੂਰ ਚੈੱਕ ਕਰੋ, ਅਤੇ ਜਿਹੜਾ ਵੀ ਪੱਕਾ ਅਦਾਰੇ ਤੋਂ ਤੁਸੀਂ ਜਿੱਥੋਂ ਵੀ ਖਰੀਦਦੇ ਹੋ ਉਹਦਾ ਜਿਹੜਾ ਬਿੱਲ ਹੈਗਾ ਉਹ ਸਾਂਭ ਕੇ ਰੱਖੋ, ਅਤੇ ਉਹਦੇ 'ਤੇ ਦਿੱਤੀਆਂ ਗਈਆਂ ਜਿੰਨੀਆਂ ਵੀ ਸਾਵਧਾਨੀਆਂ ਉਹ ਸਾਰਿਆਂ ਨੂੰ ਤੁਸੀਂ ਜ਼ਰੂਰ ਫੋਲੋ ਕਰੋ।
1: ਜੀ, ਅਤੇ ਡਾਕਟਰ ਸਾਹਿਬ, ਅੰਤ ਵਿੱਚ ਤੁਸੀਂ ਪੰਜਾਬ ਦੇ ਨਰਮਾ ਉਤਪਾਦਕ ਕਿਸਾਨਾਂ ਨੂੰ ਗੁਲਾਬੀ ਸੁੰਡੀ ਤੋਂ ਬਚਾਅ ਲਈ ਕਿਹੜਾ ਮੁੱਖ ਸੁਨੇਹਾ ਦੇਣਾ ਚਾਹੋਗੇ?
0: ਹਾਂਜੀ, ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਜਿਹੜੀ ਗੁਲਾਬੀ ਸੁੰਡੀ ਹੈ ਇਹ ਇੱਕ ਨਰਮੇਦਾਈ ਕੀੜਾ, ਇੱਕ ਆਹਾਰੀ ਕੀੜਾ ਜਿਹਨੂੰ ਅਸੀਂ ਮੋਨੋਫੇਗਸ ਪੈਸਟ ਕਹਿੰਦੇ ਹਾਂ। ਇਹ ਕੀੜਾ ਨਰਮੇ ਤੋਂ ਚੱਲਦਾ, ਨਰਮੇ 'ਤੇ ਹੀ ਜੀਵਨ ਚੱਕਰ ਜਿਹੜਾ ਉਹ ਪੂਰਾ ਕਰਦਾ, ਤਾਂ ਇਸ ਕਰਕੇ ਜੇ ਆਪਾਂ ਸਹੀ ਢੰਗ ਦੇ ਨਾਲ ਕੋਸ਼ਿਸ਼ ਕਰੀਏ ਤਾਂ ਇਹਨੂੰ ਕਾਬੂ ਕਰਨਾ ਬਹੁਤ ਸੌਖਾ ਹੈ। ਸਿਫਾਰਿਸ਼ ਕੀਤੀ ਹੋਈ ਕੀਟਨਾਸ਼ਕ, ਸਿਫਾਰਿਸ਼ ਕੀਤੀ ਹੋਈ ਮਾਤਰਾ ਅਤੇ ਸਿਫਾਰਿਸ਼ ਕੀਤਾ ਸਮਾਂ, ਉਹ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਕੀੜ ਦੇ ਪ੍ਰਬੰਧਨ ਦੇ ਵਿੱਚ। ਦੂਸਰਾ ਹੈ, ਜਿਵੇਂ ਪਹਿਲਾਂ ਵੀ ਗੱਲ ਹੋਈ ਹੈ ਵੀ ਰਲ ਮਿਲ ਕੇ ਆਪਾਂ ਕਮਿਊਨਿਟੀ ਲੈਵਲ ਦੇ ਉੱਤੇ ਜਿਹੜੀਆਂ ਨਵੀਆਂ ਤਕਨੀਕਾਂ ਉਹਨਾਂ ਦਾ ਆਪਾਂ ਲਾਹਾ ਲੈਣ ਦੀ ਕੋਸ਼ਿਸ਼ ਕਰੀਏ, ਅਤੇ ਜਿਹੜਾ ਕਿਸਾਨ ਵੀਰੋ ਖੇਤਾਂ ਦਾ ਸਰਵੇਖਣ ਹੈ ਉਹ ਤੁਸੀਂ ਲਗਾਤਾਰ ਲਾਜ਼ਮੀ ਜਿਹੜਾ ਕਰਦੇ ਰਹੋ। ਜਦੋਂ ਵੀ ਤੁਹਾਨੂੰ ਆਪਣੀ ਫਸਲ ਦੇ ਵਿੱਚ, ਨਰਮੇ ਦੀ ਫਸਲ ਦੇ ਵਿੱਚ, ਟਿੰਡੇ ਜਾਂ ਫੁੱਲਾਂ ਦੇ ਵਿੱਚ 5% ਨੁਕਸਾਨ ਜਿਹੜਾ ਦਿਖਾਈ ਦਿੰਦਾ ਹੈ ਤਾਂ ਉੱਥੇ ਹੀ ਤੁਸੀਂ ਜਿਹੜਾ ਕੀਟਨਾਸ਼ਕ ਹੈਗਾ ਉਹਦਾ ਜਿਹੜਾ ਸਪਰੇਅ ਕਰਨਾ ਸ਼ੁਰੂ ਕਰ ਦਿਉ, ਅਤੇ ਉਸ ਤੋਂ ਬਾਅਦ ਆਪਣੀ ਫਸਲ ਦੇ ਵਿੱਚ 10-12 ਦਿਨਾਂ ਦੇ ਵਕਫੇ ਤੋਂ ਬਾਅਦ ਜਿਹੜਾ ਸਪਰੇਅ ਉਹ ਕਰਦੇ ਰਹੋ। ਅਤੇ ਦੂਸਰੀ ਗੱਲ ਕਿਸਾਨ ਵੀਰੋ, ਤੱਤਾਂ ਦਾ ਜ਼ਰੂਰ ਧਿਆਨ ਰੱਖੋ। ਮੰਨ ਲਓ ਤੁਹਾਡੀ ਫਸਲ ਜਦੋਂ ਫੁੱਲਾਂ 'ਤੇ ਆ ਗਈ ਤਾਂ ਤੁਸੀਂ ਪੋਟਾਸ਼ੀਅਮ ਨਾਈਟ੍ਰੇਟ, 2 ਕਿਲੋ ਪੋਟਾਸ਼ੀਅਮ ਨਾਈਟ੍ਰੇਟ 100 ਲੀਟਰ ਪਾਣੀ 'ਚ ਮਿਲਾ ਕੇ ਹਫ਼ਤੇ ਹਫ਼ਤੇ ਦੇ ਵਕਫੇ 'ਤੇ ਜਿਹੜੇ ਉਹਦੇ 4 ਛਿੜਕਾਅ ਜ਼ਰੂਰ ਕਰੋ। ਅਤੇ ਕਈ ਵਾਰੀ ਸਮੱਸਿਆ ਆਪਾਂ ਨੂੰ ਪੱਤਿਆਂ ਦੀ ਲਾਲੀ ਦੀ ਵੀ ਆ ਜਾਂਦੀ ਹੈ ਤਾਂ ਉੱਥੇ ਤੁਸੀਂ 1% ਮੈਗਨੀਸ਼ੀਅਮ ਸਲਫੇਟ, ਭਾਵ ਕਿ 1 ਕਿਲੋ ਮੈਗਨੀਸ਼ੀਅਮ ਸਲਫੇਟ 100 ਲੀਟਰ ਪਾਣੀ 'ਚ ਮਿਲਾ ਕੇ ਫੁੱਲ ਡੋਡੀ ਆਉਣ ਸਮੇਂ ਅਤੇ ਉਸ ਤੋਂ ਬਾਅਦ ਟਿੰਡੇ ਬਣਨ ਸਮੇਂ ਜਿਹੜਾ ਉਹ ਜ਼ਰੂਰ ਕਰੋ।
1: ਜੀ ਡਾਕਟਰ ਜਸਰੀਤ ਕੌਰ ਜੀ, ਤੁਸੀਂ ਗੁਲਾਬੀ ਸੁੰਡੀ ਦੀ ਪਛਾਣ ਤੋਂ ਲੈ ਕੇ ਇਸ ਦੀ ਰੋਕਥਾਮ ਅਤੇ ਵਿਗਿਆਨਿਕ ਤਰੀਕਿਆਂ ਬਾਰੇ ਬਹੁਤ ਹੀ ਸਰਲ ਅਤੇ ਅਹਿਮ ਜਾਣਕਾਰੀ ਸਾਡੇ ਕਿਸਾਨ ਭਰਾਵਾਂ ਨਾਲ ਸਾਂਝੀ ਕੀਤੀ ਹੈ। ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਸਰੋਤੇ ਅਤੇ ਕਿਸਾਨ ਵੀਰ ਇਹਨਾਂ ਸਿਫਾਰਿਸ਼ਾਂ 'ਤੇ ਅਮਲ ਕਰਕੇ ਆਪਣੇ ਨਰਮੇ ਦੀ ਫਸਲ ਨੂੰ ਸੁਰੱਖਿਅਤ ਰੱਖਣਗੇ ਅਤੇ ਚੰਗਾ ਝਾੜ ਹਾਸਲ ਕਰਨਗੇ। ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਕਾਸ਼ਵਾਣੀ ਬਠਿੰਡਾ ਦੇ ਸਟੂਡੀਓ ਵਿੱਚ ਪਹੁੰਚੇ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਬਹੁਤ ਬਹੁਤ ਧੰਨਵਾਦ ਮਨਦੀਪ ਜੀ।
1: ਕਿਸਾਨ ਵੀਰੋ, ਹੁਣ ਦੇਖਦੇ ਹਾਂ ਅੱਜ ਦਾ ਮੌਸਮ ਦਾ ਹਾਲ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜੋ ਮੌਸਮ ਦਾ ਹਾਲ ਜਾਰੀ ਕੀਤਾ ਗਿਆ ਹੈ, ਆਉਣ ਵਾਲੇ 4-5 ਦਿਨ ਬੱਦਲਵਾਈ ਬਣੇ ਰਹਿਣ ਅਤੇ ਜ਼ਿਆਦਾਤਰ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਘੱਟ ਤੋਂ ਘੱਟ ਤਾਪਮਾਨ 24-25 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 34-36 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਮਾਤਰਾ 50-80% ਅਤੇ ਹਵਾ ਦੀ ਗਤੀ 6-10 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਮੌਸਮ ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਲਈ ਅਨੁਕੂਲ ਹੈ। ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਸਮੇਂ ਹਮਲੇ ਤੋਂ ਸੁਚੇਤ ਰਹਿਣ। ਅਗਲੇ 4-5 ਦਿਨਾਂ ਦੌਰਾਨ ਫਸਲਾਂ, ਸਬਜ਼ੀਆਂ ਅਤੇ ਬਾਗਾਂ ਵਿੱਚ ਸਿੰਚਾਈ ਮੌਸਮ ਦੇ ਅਨੁਸਾਰ ਹੀ ਕਰੋ। ਝੋਨੇ ਤੋਂ ਇਲਾਵਾ ਖੇਤ ਵਿੱਚ ਪਾਣੀ ਖੜ੍ਹਾ ਨਾ ਰਹੇ, ਇਸ ਲਈ ਨਿਕਾਸੀ ਦਾ ਠੀਕ ਪ੍ਰਬੰਧ ਰੱਖੋ। ਮੀਂਹ ਪੈਣ ਤੋਂ ਬਾਅਦ ਵੱਧ ਪਾਣੀ ਤੁਰੰਤ ਕੱਢ ਦਿਓ। ਤੇ ਕਿਸਾਨ ਭਰਾਵੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸਨ ਬਲਜੀਤ ਸ਼ਰਮਾ। ਉਮੀਦ ਹੈ ਅੱਜ ਦੀ ਇਸ ਖਾਸ ਗੱਲਬਾਤ ਤੁਹਾਡੇ ਲਈ ਲਾਹੇਵੰਦ ਸਾਬਿਤ ਹੋਵੇਗੀ। ਖੇਤੀਬਾੜੀ ਅਤੇ ਪੇਂਡੂ ਜੀਵਨ ਨਾਲ ਜੁੜੀਆਂ ਅਜਿਹੀਆਂ ਹੋਰ ਵਿਸ਼ਿਆਂ ਨਾਲ ਅਸੀਂ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਪਣੇ ਸਾਥੀ ਮਨਦੀਪ ਕੋਡਲੀ ਨੂੰ ਦਿਓ ਇਜਾਜ਼ਤ। ਨਮਸਕਾਰ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ ਜੀ 5:31 ਤੇ ਆਓ ਹੁਣ ਸੁਣਦੇ ਹਾਂ ਅਗਲਾ ਪ੍ਰੋਗਰਾਮ ਗੱਲਾਂ ਚੋਂ ਗੱਲ। ਸਿਲਸਿਲਾ ਹੋਵੇਗਾ ਆਪਣਾ ਵਿਰਸਾ ਆਪਣਾ ਸੱਭਿਆਚਾਰ। ਵਿਸ਼ਾ ਮਹਾਨ ਕਵੀ ਪੀਲੂ ਦੀ ਰਚਨਾ ਕਿੱਸਾ ਮਿਰਜ਼ਾ ਸਾਹਿਬਾ। ਵਾਚਕ ਨਿਰਮਾਤਾ ਤੇ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸੰਪਾਦਨ ਸੀਮਾ ਮਹਿਰਾ।

ਦੇ ਨੇੜੇ ਵਸਦੇ ਸਾਹਾਂ ਤੋਂ ਰੂਹ ਦੇ ਨੇੜੇ ਵਸਦੇ ਸਾਹਾਂ ਤੋਂ ਵੀ ਵੱਧ ਕੀਮਤੀ ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰੇ ਤੇ ਸਰੋਤਿਓ, ਆਪਣਾ ਵਿਰਸਾ ਆਪਣਾ ਸੱਭਿਆਚਾਰ। ਦੋਸਤੋ, ਆਪ ਜੀ ਦਾ ਪਸੰਦੀਦਾ ਪ੍ਰੋਗਰਾਮ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ, ਤੇ ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਸਾਰਿਆਂ ਦੀ ਚਹੇਤੀ, ਸਾਰਿਆਂ ਦੀ ਮਨ ਪਸੰਦੀਦਾ ਕੰਪੀਅਰ ਮੈਡਮ ਸੀਮਾ ਮਹਿਰਾ ਜੀ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਨੇ। ਦੋਸਤੋ, ਸੀਮਾ ਮਹਿਰਾ ਜੀ ਨੂੰ ਤੁਸੀਂ ਬਤੌਰ ਅਨਾਊਂਸਰ ਲਗਾਤਾਰ ਆਕਾਸ਼ਵਾਣੀ FM ਬਠਿੰਡਾ ਤੋਂ ਸੁਣਦੇ ਆ ਰਹੇ ਹੋ। ਇਹਦੇ ਤੋਂ ਇਲਾਵਾ ਉਹਨਾਂ ਨੇ ਆਪਣੀ ਅਦਾਕਾਰੀ ਦੇ ਜੌਹਰ ਵੀ ਤੁਹਾਨੂੰ ਡੌਲੀ ਦੇ ਕਿਰਦਾਰ ਦੇ ਵਿੱਚ ਲਗਾਤਾਰ ਪ੍ਰੋਗਰਾਮ ਸ਼ੁਰਲੀਆਂ ਦੇ ਵਿੱਚ ਦਿਖਾ ਰਹੇ ਨੇ। ਦੋਸਤੋ, ਸੀਮਾ ਮਹਿਰਾ ਜੀ ਹਰਫਨ ਮੌਲਾ ਨੇ, ਆਲਰਾਊਂਡਰ ਨੇ ਤੇ ਇੱਕ ਬਹੁਤ ਵਧੀਆ ਐਡੀਟਰ ਵੀ ਨੇ। ਤੇ ਦੋਸਤੋ, ਅੱਜ ਇਸ ਬਹੁਤ ਹੀ ਇੰਪੋਰਟੈਂਟ ਪ੍ਰੋਗਰਾਮ ਦੇ ਵਿੱਚ ਸੀਮਾ ਮਹਿਰਾ ਜੀ ਮੇਰੇ ਨਾਲ ਬਤੌਰ ਐਡੀਟਰ ਇਸ ਪ੍ਰੋਗਰਾਮ ਦੇ ਵਿੱਚ ਆਪਣੀਆਂ ਸੇਵਾਵਾਂ ਦੇਣਗੇ। ਦੋਸਤੋ, ਅੱਜ ਦਾ ਸਾਡਾ ਵਿਸ਼ਾ ਹੋਵੇਗਾ ਮਹਾਨ ਕਵੀ ਭਗਤ ਪੀਲੂ ਦੀ ਪ੍ਰਸਿੱਧ ਕਾਵ ਰਚਨਾ ਕਿੱਸਾ ਮਿਰਜ਼ਾ ਸਾਹਿਬਾਂ।

ਵਸਦੇ ਸਾਹਾਂ ਤੋਂ ਵੀ ਵੱਧ ਕੀਮਤੀ ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰੇ ਤੇ ਸਰੋਤਿਓ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੋਸਤੋ ਆਪ ਜੀ ਦਾ ਪਸੰਦੀਦਾ ਪ੍ਰੋਗਰਾਮ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਸਾਰਿਆਂ ਦੀ ਚਹੇਤੀ ਸਾਰਿਆਂ ਦੀ ਮਨ ਪਸੰਦੀਦਾ ਕੰਪੀਅਰ ਮੈਡਮ ਸੀਮਾ ਮਹਿਰਾ ਜੀ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਦੋਸਤੋ ਸੀਮਾ ਮਹਿਰਾ ਜੀ ਨੂੰ ਤੁਸੀਂ ਬਤੌਰ ਅਨਾਊਂਸਰ ਲਗਾਤਾਰ ਆਕਾਸ਼ਵਾਣੀ FM ਬਠਿੰਡਾ ਤੋਂ ਸੁਣਦੇ ਆ ਰਹੇ ਹੋ ਇਹਦੇ ਤੋਂ ਇਲਾਵਾ ਉਹਨਾਂ ਨੇ ਆਪਣੀ ਅਦਾਕਾਰੀ ਦੇ ਜੌਹਰ ਵੀ ਤੁਹਾਨੂੰ ਡੌਲੀ ਦੇ ਕਿਰਦਾਰ ਦੇ ਵਿੱਚ ਲਗਾਤਾਰ ਪ੍ਰੋਗਰਾਮ ਸ਼ੁਰਲੀਆਂ ਦੇ ਵਿੱਚ ਦਿਖਾ ਰਹੇ ਨੇ ਦੋਸਤੋ ਸੀਮਾ ਮਹਿਰਾ ਜੀ ਹਰਫਨ ਮੌਲਾ ਨੇ ਆਲ ਰਾਊਂਡਰ ਨੇ ਤੇ ਇੱਕ ਬਹੁਤ ਵਧੀਆ ਐਡੀਟਰ ਵੀ ਨੇ ਤੇ ਦੋਸਤੋ ਅੱਜ ਇਸ ਬਹੁਤ ਹੀ ਇੰਪੋਰਟੈਂਟ ਪ੍ਰੋਗਰਾਮ ਦੇ ਵਿੱਚ ਸੀਮਾ ਮਹਿਰਾ ਜੀ ਮੇਰੇ ਨਾਲ ਬਤੌਰ ਐਡੀਟਰ ਇਸ ਪ੍ਰੋਗਰਾਮ ਦੇ ਵਿੱਚ ਆਪਣੀਆਂ ਸੇਵਾਵਾਂ ਦੇਣਗੇ ਦੋਸਤੋ ਅੱਜ ਦਾ ਸਾਡਾ ਵਿਸ਼ਾ ਹੋਵੇਗਾ ਮਹਾਨ ਕਵੀ ਭਗਤ ਪੀੜੂ ਦੀ ਪ੍ਰਸਿੱਧ ਕਾਵ ਰਚਨਾ ਕਿੱਸਾ ਮਿਰਜ਼ਾ ਸਾਹਿਬਾ ਪੀੜੂ ਮੁਗਲ ਰਾਜ ਦੇ ਸਮੇਂ ਦਾ ਪ੍ਰਸਿੱਧ ਕਵੀ ਹੋ ਗੁਜ਼ਰਿਆ ਏ ਉਹ ਪੰਜਾਬੀ ਕਿੱਸਾ ਕਾਵਿ ਪਰੰਪਰਾ ਦੇ ਮੋਢੀਆਂ ਵਿੱਚੋਂ ਨੇ ਤੇ ਦਮੋਦਰ ਹਾਫਿਜ਼ ਬਰਖੁਰਦਾਰ ਇਸ ਤੋਂ ਇਲਾਵਾ ਅਹਿਮਦ ਮੁਗਲ ਕਾਲ ਦੇ ਸਾਰੇ ਕਿੱਸਾਕਾਰਾਂ ਦੀ ਲੜੀ ਦਾ ਇੱਕ ਅਨਮੋਲ ਮੋਤੀ ਨੇ ਦੋਸਤੋ ਦਮੋਦਰ ਨੇ ਪਹਿਲੀ ਵਾਰੀ ਹੀ ਰਾਂਝੇ ਦੀ ਕਹਾਣੀ ਨੂੰ ਲਿਖਤੀ ਜਾਮਾ ਪਵਾ ਕੇ ਪੰਜਾਬੀ ਸਾਹਿਤ ਨੂੰ ਭੇਂਟ ਕੀਤਾ ਇਸੇ ਤਰ੍ਹਾਂ ਪੀਲੂ ਨੇ ਵੀ ਮਿਰਜ਼ਾ ਸਾਹਿਬਾਂ ਦਾ ਕਿੱਸਾ ਪਹਿਲੀ ਵਾਰ ਪੰਜਾਬੀ ਵਿੱਚ ਲਿਖਿਆ ਪੀਲੂ ਮਹਾਨ ਕਵੀ ਹੀ ਨਹੀਂ ਸੀ ਬਲਕਿ ਉਹ ਇੱਕ ਪਹੁੰਚਿਆ ਹੋਇਆ ਪ੍ਰਭੂ ਭਗਤ ਵੀ ਸੀ ਪੀਲੂ ਬਾਰੇ ਤੇ ਉਹਦੀ ਸ਼ਾਇਰੀ ਬਾਰੇ ਪੰਜਾਬੀ ਦੇ ਪ੍ਰਸਿੱਧ ਕਵੀਆਂ ਨੇ ਬੜੇ ਸ਼ਲਾਘਾਯੋਗ ਕਥਨ ਪੇਸ਼ ਕੀਤੇ ਨੇ ਪੰਜਾਬੀ ਦਾ ਮਹਾਨ ਕਿੱਸਾਕਾਰ ਹਾਫਿਜ਼ ਬਰਖੁਰਦਾਰ ਲਿਖਦਾ ਏ ਪੀਲੂ ਨਾਲ ਬਰਾਬਰੀ ਪੀਲੂ ਨਾਲ ਬਰਾਬਰੀ ਸ਼ਾਇਰ ਭੁੱਲ ਕਰੇਨ ਜੀਨੂੰ ਪੰਜਾਂ ਪੀਰਾਂ ਦੀ ਥਾਪਣਾ ਕੰਧੀ ਦਸਤ ਤਰੇਨ ਪੀਲੂ ਨਾਲ ਨਾ ਰੀਸ ਕਿਸੇ ਦੀ ਪੀਲੂ ਨਾਲ ਨਾ ਰੀਸ ਕਿਸੇ ਦੀ ਉਸ ਵਿੱਚ ਸੋਜ ਅਲੈਦੀ ਮਸਤ ਨਿਗਾਹ ਕੀਤੀ ਉਸ ਪਾਸੇ ਕਿਸੇ ਫਕੀਰ ਵਲੀ ਦੀ ਦੋਸਤੋ 19ਵੀਂ ਸਦੀ ਦੇ ਪਿਛਲੇ ਅੱਧ ਦਾ ਮਸ਼ਹੂਰ ਕਵੀ ਮੁਹੰਮਦ ਬਖਸ਼ ਆਪਣੇ ਕਿੱਸੇ ਸੈਫੁਲ ਮਲੂਕ ਵਿੱਚ ਪੀਲੂ ਦੇ ਸਾਦੇ ਨੀ ਝੱਕ ਬਿਆਨ ਬਾਰੇ ਆਖਦਾ ਏ ਛਿੜੀ ਛੜੀ ਗੱਲ ਆਖੀ ਛਿੜੀ ਛੜੀ ਗੱਲ ਆਖੀ ਜੋ ਆਖੀ ਸੋ ਸੱਚੀ ਪੀਲੂ ਸੁਥਰਾ ਪਹਿਲਾਂ ਹੋਏ ਪੀਲੂ ਸੁਥਰਾ ਪਹਿਲਾਂ ਹੋਏ ਬਹੁਤ ਜ਼ਮੀ ਜਦ ਕੱਚੀ ਦੋਸਤੋ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਈ ਰਚਨਾਵਾਂ ਕਰਨ ਦੇ ਸੰਬੰਧ ਵਿੱਚ ਲਾਹੌਰ ਗਏ ਤਾਂ ਉਹਨਾਂ ਨੇ ਉੱਥੇ ਸੂਫੀ ਕਵੀ ਸ਼ਾਹ ਹੁਸੈਨ ਭਗਤ ਛੱਜੂ ਭਗਤ ਕਾਨਾ ਅਤੇ ਭਗਤ ਪੀਲੂ ਨੂੰ ਵੀ ਆਪਣੀਆਂ ਰਚਨਾਵਾਂ ਲੈ ਕੇ ਆਉਣ ਲਈ ਆਖਿਆ ਪਰ ਇਹਨਾਂ ਚੌਹਾਂ ਦੀਆਂ ਰਚਨਾਵਾਂ ਵਿੱਚ ਭਗਤੀ ਭਾਵ ਦੀ ਘਾਟ ਹੋਣ ਕਰਕੇ ਇਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿੱਚ ਦਾਖਲ ਨਾ ਹੋ ਸਕੀਆਂ ਪੀਲੂ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਕਵੀ ਸੀ ਇਸ ਲਈ ਉਸ ਦਾ ਸਮਾਂ ਇਸੇ ਕਾਲ ਦੇ ਨੇੜ ਤੇੜ ਦਾ ਸਿੱਧ ਹੁੰਦਾ ਏ ਖੋਜਕਾਰਾਂ ਦੀਆਂ ਲਿਖਤਾਂ ਤੋਂ ਪਤਾ ਚੱਲਦਾ ਏ ਕਿ ਪੀਲੂ ਮਾਝੇ ਦਾ ਜੱਟ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਸੀ ਪੀਲੂ ਪਿੰਡ ਵੈਰੋਵਾਲ ਤਹਿਸੀਲ ਤਰਨ ਤਾਰਨ ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਦੱਸਿਆ ਜਾਂਦਾ ਏ ਕਹਿੰਦੇ ਨੇ ਕਿ ਦੋਸਤੋ ਤਰਨ ਤਾਰਨ ਦੇ ਨੇੜੇ ਇੱਕ ਖੂਹ ਅਜੇ ਤੱਕ ਵੀ ਕਾਇਮ ਹੈ ਜਿਸ ਨੂੰ ਪੀਲੂ ਦਾ ਖੂਹ ਕਹਿੰਦੇ ਨੇ ਪੀਲੂ ਦਰਵੇਸ਼ਾਨਾ ਜੀਵਨ ਬਤੀਤ

ਪਰਦਾ ਤੇ ਫਕੀਰਾਨਾ ਭੇਸ ਵਿੱਚ ਰਹਿੰਦਾ ਸੀ। ਇੱਕ ਵਾਰੀ ਉਹ ਮਸਤੀ ਦੀ ਲੋਰ ਵਿੱਚ ਘਰ ਬਾਰ ਛੱਡ ਕੇ ਇਲਾਕਾ ਬਾਰ ਵਾਲੇ ਚਲਿਆ ਗਿਆ। ਉਹ ਘੁੰਮਦਾ ਘੁਮਾਉਂਦਾ ਰਾਵੀ ਤੋਂ ਪਾਰ ਪਿੰਡ ਦਾਨਾਬਾਦ ਖਰਲਾਂ ਵਿੱਚ ਪਹੁੰਚਿਆ, ਜੋ ਮਿੰਟ ਗੁਮਰੀ ਤੋਂ 40 ਕੋਹ ਦੀ ਵਿੱਥ ਤੇ ਹੈ। ਉੱਥੇ ਉਸਨੇ ਲੋਕਾਂ ਦੀ ਜ਼ੁਬਾਨੀ ਮਿਰਜ਼ਾ ਸਾਹਿਬਾਂ ਦੀ ਪ੍ਰੀਤ ਦੇ ਚਰਚੇ ਸੁਣੇ, ਜਿਸ ਨੂੰ ਸੁਣ ਕੇ ਪੀਲੂ ਬੇਹੱਦ ਪ੍ਰਭਾਵਿਤ ਹੋਇਆ ਅਤੇ ਇਸ ਕਹਾਣੀ ਨੂੰ ਉਸਨੇ ਕਵਿਤਾ ਦਾ ਰੂਪ ਦੇ ਦਿੱਤਾ। ਦੋਸਤੋ, ਹੁਣ ਬਾਤ ਪਾਉਣ ਲੱਗੇ ਆ ਮਿਰਜ਼ਾ ਸਾਹਿਬਾਂ ਦੀ। ਇਹ ਘਟਨਾ ਸੰਮਤ 1799 ਈਸਵੀ ਤੇ 1833 ਈਸਵੀ ਦੇ ਵਿਚਕਾਰ ਵਾਪਰੀ ਦੱਸਦੇ ਨੇ। ਉਦੋਂ ਦੋਸਤੋ ਦਿੱਲੀ ਵਿੱਚ ਮੁਹੰਮਦ ਸ਼ਾਹ ਰੰਗੀਲਾ ਦਾ ਰਾਜ ਸੀ। ਸਿਆਲ ਤੇ ਖਰਲ ਪੰਜਾਬ ਦੀਆਂ ਦੋ ਪ੍ਰਸਿੱਧ ਕੌਮਾਂ ਸਨ। ਖੀਵੇ ਸਿਆਲ ਦੇ ਨਾਂ ਦੇ ਇੱਕ ਤਕੜੇ ਸ਼ਕਤੀਸ਼ਾਲੀ ਬੰਦੇ ਨੇ ਇੱਕ ਪਿੰਡ ਵਸਾਇਆ, ਜਿਸ ਦਾ ਨਾਂ ਸਿਆਲਾਂ ਦਾ ਖੀਵਾ ਪੈ ਗਿਆ। ਖੀਵੇ ਦੇ ਦੋ ਪੁੱਤਰ ਸਨ, ਖਾਨ ਸ਼ਮੀਰ ਤੇ ਖਾਨ ਅਮੀਰ। ਉਹ ਬੜੇ ਬਹਾਦਰ ਸਨ ਤੇ ਇਹਨਾਂ ਦੀ ਪਿੰਡ ਵਿੱਚ ਬੜੀ ਤਾਕ ਸੀ। ਖੀਵੇ ਦੀ ਇੱਕ ਕੁੜੀ ਸੀ, ਜਿਸ ਦਾ ਨਾਂ ਸੀ ਸਾਹਿਬਾਂ। ਉਹ ਅੰਤਾਂ ਦੀ ਸੋਹਣੀ ਤੇ ਚੁਲਬੁਲੀ ਸੀ। ਪਿੰਡ ਵਿੱਚ ਇੱਕ ਮਸੀਤ ਸੀ, ਜਿੱਥੇ ਮੌਲਵੀ ਪਿੰਡ ਦੀਆਂ ਮੁੰਡਿਆਂ ਕੁੜੀਆਂ ਨੂੰ ਇਕੱਠਿਆਂ ਹੀ ਸਿੱਖਿਆ ਕੁਰਾਨ ਸ਼ਰੀਫ ਪੜਾਇਆ ਕਰਦਾ ਸੀ। ਉਹ ਸਮੇਂ ਦਰਿਆ ਰਾਵੀ ਦੇ ਕੰਢੇ ਇੱਕ ਪੁਰਾਣਾ ਕਸਬਾ ਸੀ, ਜਿਸ ਦਾ ਨਾਂ ਸੀ ਫਰੀਦਾਬਾਦ। ਕੁਝ ਪ੍ਰਾਤਨ ਕਵੀਆਂ ਨੇ ਇਸ ਦਾ ਨਾਂ ਦਾਨਾਬਾਦ ਵੀ ਲਿਖਿਆ ਏ। ਫਰੀਦਾਬਾਦ ਦਾ ਇੱਕ ਤਕੜਾ ਖਰਲ ਚੌਧਰੀ ਨਜੀਬ ਖਾਨ ਸੀ। ਉਸ ਦਾ ਪੁੱਤਰ ਮਿਰਜ਼ਾ ਡਾਢਾ ਸੁੰਦਰ ਸੀ। ਮਿਰਜ਼ੇ ਦੀ ਮਾਸੀ ਉਹਨੂੰ ਪੜਾਉਣ ਲਈ ਆਪਣੇ ਪਿੰਡ ਖੀਵੇ ਲੈ ਗਈ ਅਤੇ ਉਹਨੂੰ ਉਸੇ ਮਸੀਤ ਵਿੱਚ ਪੜ੍ਹਨੇ ਪਾ ਦਿੱਤਾ ਜਿੱਥੇ ਸਾਹਿਬਾਂ ਪੜ੍ਹਦੀ ਸੀ। ਮਿਰਜ਼ਾ ਤੇ ਸਾਹਿਬਾਂ ਵਿੱਚ ਬਚਪਨ ਵਾਲਾ ਸੱਚਾ ਸੁੱਚਾ ਸਨੇਹ ਪੈ ਗਿਆ। ਉਹ ਇੱਕ ਦੂਜੇ ਦੇ ਘਰ ਨਿਝੱਕ ਆਉਂਦੇ ਜਾਂਦੇ। ਜਦੋਂ ਮਿਰਜ਼ਾ ਵੱਡਾ ਹੋਇਆ ਤਾਂ ਉਹਦੇ ਮਾਪੇ ਉਹਨੂੰ ਆਪਣੇ ਪਿੰਡ ਫਰੀਦਾਬਾਦ ਦਾਨਾਬਾਦ ਵਾਪਸ ਲੈ ਗਏ। ਉੱਥੇ ਜਾ ਕੇ ਮਿਰਜ਼ਾ ਨੇ ਘੋੜ ਸਵਾਰੀ ਤੇ ਤੀਰ ਅੰਦਾਜ਼ੀ ਵਿੱਚ ਪ੍ਰਵੀਨਤਾ ਹਾਸਲ ਕੀਤੀ। ਇੱਕ ਦਿਨ ਪਿੰਡ ਵਿੱਚ ਇੱਕ ਰਮਤਾ ਫਕੀਰ ਆਇਆ। ਉਹ ਮਿੱਠੇ ਸੁਰਾਂ ਵਿੱਚ ਇੱਕ ਗੋਰੀ ਦੇ ਹੁਸਨ ਦੀ ਤਾਰੀਫ ਗਾ ਰਿਹਾ ਸੀ। ਪੁੱਛਣ ਤੇ ਫਕੀਰ ਨੇ ਦੱਸਿਆ ਕਿ ਇਹ ਕੁੜੀ ਸਾਹਿਬਾਂ ਏ, ਜਿਸ ਦੇ ਹੁਸਨ ਦੀਆਂ ਧੂਮਾਂ ਪਈਆਂ ਹੋਈਆਂ ਨੇ। ਫਕੀਰ ਕੋਲੋਂ ਸਾਹਿਬਾਂ ਦੀ ਗੱਲ ਸੁਣਦਿਆਂ ਮਿਰਜ਼ੇ ਦੇ ਦਿਲ ਵਿੱਚ ਬਚਪਨ ਦਾ ਪਿਆਰ ਜਾਗ ਉੱਠਿਆ। ਉਹ ਫੌਰਨ ਬੱਕੀ ਤੇ ਸਵਾਰ ਹੋ ਕੇ ਸਾਹਿਬਾਂ ਦੇ ਪਿੰਡ ਆਪਣੀ ਮਾਸੀ ਦੇ ਘਰ ਪਹੁੰਚ ਗਿਆ। ਮਿਰਜ਼ਾ ਆਪਣੀ ਘੋੜੀ ਨੂੰ ਪਿਆਰ ਨਾਲ ਬੱਕੀ ਆਖਿਆ ਕਰਦਾ ਸੀ। ਜਦੋਂ ਸਾਹਿਬਾਂ ਨੂੰ ਮਿਰਜ਼ੇ ਦੀ ਆਮਦ ਦਾ ਪਤਾ ਚੱਲਿਆ ਤਾਂ ਬਚਪਨ ਦਾ ਪਿਆਰ ਜਾਗ ਉੱਠਿਆ ਅਤੇ ਦੋਵੇਂ ਮਿਰਜ਼ੇ ਦੀ ਮਾਸੀ ਦੇ ਘਰ ਲੁੱਕ ਲੁੱਕ ਕੇ ਮਿਲਦੇ ਰਹਿੰਦੇ ਸਨ। ਪਿੰਡ ਵਾਲਿਆਂ ਨੂੰ ਇਸ ਦਾ ਪਤਾ ਚੱਲ ਗਿਆ। ਸਾਹਿਬਾਂ ਦੇ ਘਰ ਵਾਲਿਆਂ ਨੂੰ ਵੀ ਇਸ ਦੀ ਖਬਰ ਹੋ ਗਈ। ਉਹ ਮਿਰਜ਼ੇ ਨੂੰ ਕਤਲ ਕਰਨ ਲਈ ਤਿਆਰ ਹੋ ਗਏ। ਮਿਰਜ਼ੇ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਝੱਟ ਪੱਤਰਾ ਵਾਚ ਕੇ ਆਪਣੇ ਪਿੰਡ ਵਾਪਸ ਆ ਗਿਆ। ਦੋਸਤੋ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਸ ਤੇ ਤੁਸੀਂ ਸਮਾਤ ਫਰਮਾ ਰਹੇ ਹੋ ਕਿੱਸਾ ਪੀਲੂ ਮਿਰਜ਼ਾ ਸਾਹਿਬਾਂ ਆਪਣੇ ਦੋਸਤ ਬਲਜੀਤ ਸ਼ਰਮਾ ਤੇ ਸੀਮਾ ਮਹਿਰਾ ਜੀ ਦੇ ਸਾਂਝੇ ਉਦਮ ਨਾਲ। ਦੋਸਤੋ, ਸਾਹਿਬਾਂ ਦੇ ਮਾਪਿਆਂ ਨੂੰ ਸਾਹਿਬਾਂ ਦੀ ਚਿੰਤਾ ਵੱਡ ਵੱਡ ਖਾਣ ਲੱਗੀ। ਉਹਨਾਂ ਉਹਦੀ ਮੰਗਣੀ ਤੁਰੰਤ ਤਾਹਿਰ ਖਾਨ ਸਰਦਾਰ ਨਾਲ ਕਰ ਦਿੱਤੀ ਤੇ ਸ਼ਾਦੀ ਦੀ ਤਾਰੀਖ ਵੀ ਪੱਕੀ ਕਰ ਲਈ। ਸਾਹਿਬਾਂ ਕੰਮੂ ਬ੍ਰਾਹਮਣ ਕੋਲ ਮਿਰਜ਼ੇ ਨੂੰ ਸੰਦੇਸ਼ਾ ਭੇਜਦੀ ਹੈ ਕਿ ਉਹ ਵਿਆਹ ਤੋਂ ਪਹਿਲਾਂ ਸਾਹਿਬਾਂ ਨੂੰ ਨਾਲ ਲੈ ਜਾਵੇ। ਮਿਰਜ਼ੇ ਦੀ ਭੈਣ ਸਹਿਤੀ ਦੇ ਵਿਆਹ ਦੀ ਤਾਰੀਖ ਵੀ ਮਿਥੀ

ਹੋਈ ਸੀ ਅਤੇ ਇੱਕ ਦੋ ਦਿਨ ਵਿੱਚ ਉਹਦੀ ਬਰਾਤ ਆਉਣੀ ਸੀ। ਮਿਰਜ਼ੇ ਨੂੰ ਭੈਣ ਨੇ ਲੱਖ ਵਾਸਤੇ ਪਾਏ, ਮਾਂ ਪਿਓ ਨੇ ਲੱਖ ਰੋਕਿਆ, ਪਰ ਉਹ ਬੱਕੀ ਤੇ ਸਵਾਰ ਹੋ ਕੇ ਸਾਹਿਬਾਂ ਦੇ ਪਿੰਡ ਨੂੰ ਚਲਾ ਗਿਆ। ਪਿੰਡ ਸਾਹਿਬਾਂ ਦੀ ਬਰਾਤ ਆਈ ਹੋਈ ਸੀ। ਮਿਰਜ਼ਾ ਵੀ ਭੇਸ ਵਟਾ ਕੇ ਉੱਥੇ ਜਾ ਪਹੁੰਚਿਆ ਤੇ ਆਪਣੇ ਧਰਮ ਦੀ ਮਾਸੀ ਬੀਬੋ ਦੇ ਘਰ ਜਾ ਕੇ ਉਹਨੂੰ ਸਾਰੀ ਗੱਲ ਸਮਝਾ ਦਿੱਤੀ। ਸਾਹਿਬਾਂ ਨੂੰ ਖਬਰ ਹੋਈ ਤਾਂ ਉਹ ਰਾਤ ਨੂੰ ਘਰ ਵਾਲਿਆਂ ਤੋਂ ਚੋਰੀ ਮਿਰਜ਼ੇ ਦੀ ਮਾਸੀ ਦੇ ਘਰ ਪਹੁੰਚ ਗਈ। ਮਿਰਜ਼ਾ ਸਾਹਿਬਾਂ ਨੂੰ ਬੱਕੀ ਤੇ ਬਿਠਾ ਕੇ ਉਥੋਂ ਨਸ ਤੁਰਿਆ ਅਤੇ ਰਾਤੋ ਰਾਤ ਆਪਣੇ ਪਿੰਡ ਦਾਨਾਬਾਦ ਦੀ ਜੂਹ ਵਿੱਚ ਆ ਵੜਿਆ। ਮਿਰਜ਼ਾ ਬੱਕੀ ਤੋਂ ਉਤਰਿਆ ਤੇ ਕੁਝ ਦੇਰ ਸਸਤਾਉਣ ਲਈ ਇੱਕ ਜੰਡ ਦੀ ਛਾਵੇਂ ਸਾਹਿਬਾਂ ਦੀ ਗੋਦੀ ਵਿੱਚ ਸਿਰ ਰੱਖ ਕੇ ਲੇਟ ਗਿਆ। ਸਾਹਿਬਾਂ ਨੇ ਮਿਰਜ਼ੇ ਨੂੰ ਬਥੇਰਾ ਸਮਝਾਇਆ ਕਿ ਉਹ ਆਪਣੇ ਪਿੰਡ ਪਹੁੰਚ ਕੇ ਹੀ ਆਰਾਮ ਕਰੇ ਕਿਉਂਕਿ ਉਸਦੇ ਭਰਾ ਆ ਗਏ ਤਾਂ ਦੋਨਾਂ ਨੂੰ ਕਤਲ ਕਰ ਦੇਣਗੇ। ਪਰ ਦੋਸਤੋ, ਮਿਰਜ਼ੇ ਨੂੰ ਆਪਣੀ ਤਾਕਤ ਅਤੇ ਤੀਰ ਅੰਦਾਜ਼ੀ ਤੇ ਡਾਢਾ ਮਾਣ ਸੀ। ਮਿਰਜ਼ੇ ਨੇ ਆਖਿਆ ਕਿ ਉਹਨੂੰ ਮਾਰਨ ਵਾਲਾ ਅਜੇ ਦੁਨੀਆਂ 'ਚ ਕੋਈ ਸੂਰਮਾ ਨਹੀਂ ਜੰਮਿਆ। ਉਹਦੀ ਇੱਕ ਇੱਕ ਕਾਨੀ ਸਾਹਿਬਾਂ ਦੇ ਭਰਾਵਾਂ ਨੂੰ ਮੌਤ ਦੇ ਘਾਟ ਉਤਾਰਨ ਲਈ ਕਾਫੀ ਹੈ। ਮਿਰਜ਼ਾ ਆਪਣਾ ਤਰਕਸ਼ ਇੱਕ ਪਾਸੇ ਰੱਖ ਕੇ ਸਾਹਿਬਾਂ ਦੀ ਗੋਦ ਵਿੱਚ ਸਿਰ ਰੱਖ ਕੇ ਘੂਕ ਸੌ ਗਿਆ। ਸਾਹਿਬਾਂ ਨੂੰ ਆਪਣੇ ਵੀਰਾਂ ਦੇ ਕਤਲ ਦਾ ਜਦੋਂ ਧਿਆਨ ਆਇਆ ਤਾਂ ਉਹਦੀ ਰੂਹ ਕੰਬ ਉੱਠੀ। ਉਹ ਉਹਨਾਂ ਦੀ ਵੀ ਸਲਾਮਤੀ ਲੋੜਦੀ ਸੀ। ਸਾਹਿਬਾਂ ਮਲਕੜੇ ਜੇ ਉੱਠੀ ਅਤੇ ਤਰਕਸ਼ ਜੰਡ ਤੇ ਟੰਗ ਦਿੱਤਾ। ਫਿਰ ਉਹਨੂੰ ਆਪਣੇ ਪ੍ਰੇਮੀ ਦੀ ਮੌਤ ਨੇੜੇ ਆਉਂਦੀ ਦਿਖਾਈ ਦਿੱਤੀ। ਉਹਨੇ ਮਿਰਜ਼ੇ ਨੂੰ ਜਗਾ ਕੇ ਉਥੋਂ ਭੱਜ ਤੁਰਨ ਲਈ ਆਪਣੀ ਪੂਰੀ ਵਾਹ ਲਾਈ, ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸਾਹਿਬਾਂ ਦੇ ਭਰਾ ਤੇ ਉਹਨਾਂ ਦੇ ਸਾਥੀ ਘੋੜਿਆਂ ਤੇ ਸਵਾਰ ਹਥਿਆਰਾਂ ਨਾਲ ਲੈਸ ਹੋ ਕੇ ਉੱਥੇ ਆਣ ਪਹੁੰਚੇ ਅਤੇ ਸਾਹਿਬਾਂ ਦੇ ਲੱਖ ਵਾਸਤੇ ਪਾਉਣ ਤੇ ਵੀ ਉਹਨਾਂ ਮਿਰਜ਼ੇ ਨੂੰ ਕਤਲ ਕਰ ਦਿੱਤਾ ਅਤੇ ਸਾਹਿਬਾਂ ਨੂੰ ਆਪਣੇ ਨਾਲ ਲੈ ਗਏ। ਮਿਰਜ਼ੇ ਦੀ ਕਬਰ ਉੱਥੇ ਹੀ ਬਣਾ ਦਿੱਤੀ ਗਈ ਅਤੇ ਕੁਝ ਸਮਾਂ ਪਾ ਕੇ ਉਹ ਜ਼ਿਆਰਤ ਦੀ ਥਾਂ ਬਣ ਗਈ। ਦੋਸਤੋ, ਪੀੜੂ ਸਾਹਿਬਾਂ ਦੇ ਹੁਸਨ ਦੀ ਤਾਰੀਫ ਕਰਦਿਆਂ ਆਖਦਾ ਏ, ਸਾਹਿਬਾਂ ਗਈ ਤੇਲ ਨੂੰ ਗਈ ਪਸਾਰੀ ਦੀ ਹੱਟ, ਫੜਨਾ ਜਾਣੇ ਤੱਕੜੀ ਹਾੜ ਨਾ ਜਾਣੇ ਫੱਟ, ਤੇਲ ਭੁਲਾਵੇ ਭੁੱਲਾ ਬਾਣੀਆ ਦਿੱਤਾ ਸ਼ਾਇਦ ਉਲਟ, ਵਣਜ ਗਵਾਲੇ ਬਾਣੀਆ ਬਲਦ ਗਵਾਏ ਜੱਟ। ਦੋਸਤੋ, ਸਾਹਿਬਾਂ ਦੇ ਵਿਆਹ ਦੀ ਤਾਰੀਖ ਪੱਕੀ ਕਰ ਦਿੱਤੀ ਜਾਂਦੀ ਹੈ। ਸਾਹਿਬਾਂ ਆਪਣੇ ਮਹਿਬੂਬ ਮਿਰਜ਼ੇ ਨੂੰ ਕੰਮੂ ਬ੍ਰਾਹਮਣ ਦੇ ਹੱਥ ਉਹਦੇ ਪਿੰਡ ਸੁਨੇਹਾ ਘੱਲਦੀ ਹੈ ਕਿ ਉਹ ਵਿਆਹ ਤੋਂ ਪਹਿਲਾਂ ਸਾਹਿਬਾਂ ਨੂੰ ਆਪਣੇ ਨਾਲ ਲੈ ਜਾਵੇ। ਮਿਰਜ਼ੇ ਦੀ ਭੈਣ ਸਹਿਤੀ ਦੀ ਬਰਾਤ ਵੀ ਆਉਣ ਵਾਲੀ ਹੈ। ਭੈਣ ਤੇ ਮਿਰਜ਼ੇ ਦੇ ਮਾਂ ਪਿਓ ਉਹਨੂੰ ਘਰੋਂ ਨਾ ਜਾਣ ਲਈ ਜ਼ੋਰ ਦਿੰਦੇ ਨੇ। ਮਿਰਜ਼ੇ ਦੀ ਭੈਣ ਉਹਨੂੰ ਵਾਸਤਾ ਪਾ ਕੇ ਆਖਦੀ ਹੈ, ਚੜਦੇ ਮਿਰਜ਼ੇ ਖਾਨ ਨੂੰ ਸਹਿਤੀ ਕਹਿ ਬੁਲਾ, ਹਟ ਕੇ ਬੈਠੀ ਮਿਰਜ਼ਿਆ ਘਰ ਵਿੱਚ ਕਰੀ ਸਲਾਹ, ਉੱਤੇ ਪਲੰਗ ਦੇ ਬਹਿ ਕੇ ਮੇਰੇ ਹੱਥੀ ਕਾਜ ਸਵਾਰ, ਪ੍ਰੀਤ ਦੇ ਕਰਾਰਾਂ ਦਾ ਬੰਨਿਆ ਮਿਰਜ਼ਾ ਅੱਗੋਂ ਭੈਣ ਨੂੰ ਇੰਜ ਜਵਾਬ ਦਿੰਦਾ ਏ, ਮੇਰਾ ਜਾਣਾ ਜ਼ਰੂਰ ਦਾ ਪਿੱਛੇ ਭਾਈ ਚਾਰ, ਹੱਛੀ ਕਰਨੀ ਆਪਣੇ ਨੱਕ ਨੂੰ ਨਹੀਂ ਖਰਲਾ ਨੂੰ ਹਾਰ, ਮੇਰਾ ਜਾਣਾ ਜ਼ਰੂਰ ਦਾ ਜਾਂਦੇ ਨੂੰ ਹੋੜ ਨਾ ਪਾ, ਕਾਜ ਵਿਹੂਣਾ ਮੈਂ ਫੇਰਾ ਮੈਨੂੰ ਕਿਸੇ ਦੇ ਕਾਜਾਂ ਨਾ ਲਾ। ਮਿਰਜ਼ੇ ਨੂੰ ਜਾਣੋ ਰੋਕਣ ਲਈ ਮਾਂ ਮਨਾ ਕਰਦੀ ਹੈ ਤੇ ਉਹਨੂੰ ਆਖਦੀ ਹੈ, ਚੜਦੇ ਮਿਰਜ਼ੇ ਖਾਨ

ਮਾਂ ਬੁਰੇ ਸਿਆਲਾਂ ਦੇ ਮਾਮਲੇ, ਬੁਰੀ ਸਿਆਲਾਂ ਦੀ ਰਾਹ, ਬੁਰੀਆਂ ਸਿਆਲਾਂ ਦੀਆਂ ਔਰਤਾਂ ਜਾਦੂ ਲੈਂਦੀਆਂ ਪਾ, ਕੱਢ ਕਲੇਜੇ ਖਾਂਦੀਆਂ ਮੇਰੇ ਝਾਟੇ ਖੇ ਨਾ ਪਾ, ਰਣ ਦੀ ਖਾਤਰ ਚੱਲਿਆ, ਰਣ ਦੀ ਖਾਤਰ ਚੱਲਿਆ, ਐਵੇਂ ਨਾ ਜਾਣ ਗਵਾ, ਆਖੇ ਮੇਰੇ ਲੱਗ ਜਾ, ਅੱਗੇ ਪੈਰ ਨਾ ਪਾ। ਮਿਰਜ਼ੇ ਨੂੰ ਉਹਦਾ ਪਿਓ ਵੀ ਮਨਾ ਕਰਦਾ ਏ ਅਤੇ ਉਹਨੂੰ ਔਰਤਾਂ ਦੀਆਂ ਬੇਵਫਾਈਆਂ ਦੇ ਕਿੱਸੇ ਦੱਸਦਾ ਏ। ਚੜਦੇ ਮਿਰਜ਼ੇ ਖਾਨ ਨੂੰ ਵੰਜਲ ਦੇਂਦਾ ਮੱਤ, ਭੱਠ ਰੰਨਾ ਦੀ ਦੋਸਤੀ, ਖੁਰੀ ਜਿੰਨਾ ਦੀ ਮੱਤ, ਪਹਿਲਾਂ ਹੱਸ ਕੇ ਲਾਵਣ ਯਾਰੀਆਂ, ਰੋ ਰੋ ਦੇਵਣ ਦੱਸ, ਪੁੱਤ ਮਰਵਾਉਣ ਬੇਗਾਨੜੇ, ਧੌਣ ਚ ਦੇ ਕੇ ਲੱਤ, ਜਿਸ ਘਰ ਲਾਈ ਦੋਸਤੀ, ਮੂਲ ਨਾ ਕੱਤੇ ਵੱਤ, ਲੱਖੀ ਹੱਥ ਨਾ ਆਉਂਦੀ, ਲੱਖੀ ਹੱਥ ਨਾ ਆਉਂਦੀ, ਦਾਨਿਸ਼ ਮੰਦਾਂ ਦੀ ਪੱਤ, ਦਾਨਿਸ਼ ਮੰਦਾਂ ਦੀ ਪੱਤ। ਦੋਸਤੋ, ਮਿਰਜ਼ੇ ਦੀ ਮਾਂ ਦੇ ਮੂੰਹੋਂ ਅਖਵਾਇਆ ਇੱਕ ਹੋਰ ਬੰਦ ਕਿੰਨਾ ਜ਼ੋਰਦਾਰ ਤੇ ਪ੍ਰਭਾਵਸ਼ਾਲੀ ਹੈ। ਚੜਦੇ ਮਿਰਜ਼ੇ ਖਾਨ ਨੂੰ ਮਾਂ ਮੱਤ ਦਿੰਦੀ ਖੜੀ, ਸੱਪਾਂ ਸ਼ੇਰਾਂ ਦੀ ਦੋਸਤੀ, ਨਾ ਕਰ ਭਾਈ ਅੜੀ, ਤਪੀ ਕੜਾਹੀ ਤੇਲ ਦੀ, ਤਪੀ ਕੜਾਹੀ ਤੇਲ ਦੀ, ਸਿਰ ਪਰ ਲਾਟ ਜਲੀ, ਸਿਰ ਪਰ ਲਾਟ ਜਲੀ, ਮੁੱਸਾ ਭੱਜਿਆ ਮੌਤ ਤੋਂ, ਉਸ ਦੇ ਅੱਗੇ ਮੌਤ ਖਲੀ। ਦੋਸਤੋ, ਇੱਕ ਹੋਰ ਬੰਦ ਦੇਖੀਏ ਜਿਸ ਵਿੱਚ ਬੀਬੀ ਫਾਤਮਾ, ਹਜ਼ਰਤ ਰਸੂਲ ਦੀ ਧੀ ਤੇ ਹਜ਼ਰਤ ਸ਼ਾਹ ਅਲੀ ਦੀ ਬੀਵੀ ਦਾ ਜ਼ਿਕਰ ਹੈ, ਜਿਸ ਦੇ ਦੋ ਲਾਲ ਹਸਨ ਤੇ ਹੁਸੈਨ ਕਰਬਲਾ ਦੀ ਲੜਾਈ ਵਿੱਚ ਕਾਫਰਾਂ ਨੇ ਕੋਹ ਕੋਹ ਕੇ ਮਾਰੇ ਸਨ। ਪਰਬਤ ਵੜਦੇ ਟੱਕਰੇ ਲੰਘਣ ਕਿਹੜੀ ਗਲੀ, ਰੋਂਦੀ ਬੀਬੀ ਫਾਤਮਾ ਕਰਕੇ ਬਾਂਹ ਖੜੀ, ਮੈਂ ਕੀ ਰੱਬਾ ਤੇਰਾ ਵਿਗਾੜਿਆ, ਮੈਂ ਕੀ ਰੱਬਾ ਤੇਰਾ ਵਿਗਾੜਿਆ, ਮੇਰੀ ਜੋੜੀ ਖਾਕ ਰਲੀ, ਅੱਜ ਦਾ ਵਾਰ ਬਚਾਲੈ, ਅੱਜ ਦਾ ਵਾਰ ਬਚਾਲੈ, ਭਲਕੇ ਸਿਆਲੀ ਜਾ ਵੜੀ, ਭਲਕੇ ਸਿਆਲੀ ਜਾ ਵੜੀ। ਦੋਸਤੋ, ਮਿਰਜ਼ਾ ਆਖਦਾ ਏ ਕਿ ਜੇ ਸਾਹਿਬਾਂ ਨੂੰ ਕੋਈ ਦੂਜਾ ਵਿਆਹ ਕੇ ਲੈ ਗਿਆ ਤਾਂ ਇਸ ਵਿੱਚ ਉਸ ਦੇ ਖਾਨਦਾਨ ਖਰਲਾਂ ਦੀ ਹਾਨੀ ਹੈ। ਇਸ ਸੰਬੰਧ ਵਿੱਚ ਵੀ ਦੋਸਤੋ ਇੱਕ ਬੰਦ ਅਰਜ਼ ਕਰਨ ਲੱਗਿਆ, ਵਿਆਹ ਹੋਵੇ ਛੱਡ ਦੇਵਾਂ, ਵਿਆਹ ਹੋਵੇ ਛੱਡ ਦੇਵਾਂ, ਮੰਗ ਨਾ ਛੱਡੀ ਜਾਏ, ਜੇਕਰ ਮੰਗ ਮੈਂ ਛੱਡ ਦੇਵਾਂ, ਲੱਗੇ ਖਰਲਾਂ ਨੂੰ ਹਾ, ਡੋਲਾ ਲੈ ਕੇ ਸਾਹਿਬਾਂ ਦਾ ਝੱਟ ਜਾਊਂਗਾ ਆ, ਕਿਹੜਾ ਜੰਮਿਆ ਮੇਰੇ ਸਾਹਮਣੇ, ਆਵੇ ਛਾਤੀ ਡਾ, ਆਵੇ ਛਾਤੀ ਡਾ। ਦੋਸਤੋ, ਜਿਵੇਂ ਰਾਜਾ ਰਾਜ ਬਿਨਾ, ਚੋਰ ਨੂੰ ਕੈਦ ਚੋ ਰਿਹਾਈ ਬਿਨਾ, ਗੋਰੀ ਰੂਪ ਬਿਨਾ, ਮੋਰ ਖੂਬਸੂਰਤ ਪੈਰਾਂ ਬਿਨਾ ਬੇਚੈਨ ਰਹਿੰਦੇ ਨੇ, ਐਵੇਂ ਹੀ ਆਸ਼ਿਕ ਵੀ ਮਹਿਬੂਬ ਬਿਨਾ ਭੁੱਖ ਤੇ ਨੀਂਦ ਗਵਾ ਬੈਠਦਾ ਏ। ਚੁਨਾਂਚੀ ਹਿਜਰ ਚ ਬੇਚੈਨ ਹੋਇਆ ਮਿਰਜ਼ਾ ਘਰੋਂ ਨਿਕਲਦਾ ਤੁਰਦਾ ਏ ਅਤੇ ਉਹਨੂੰ ਤੁਰਨ ਲੱਗੇ ਨੂੰ ਬਦਸ਼ਗਨੀ ਹੁੰਦੀ ਹੈ। ਪੀੜੂ ਆਖਦਾ ਏ, ਰਾਜਾ ਝੁਰੇ ਰਾਜ ਨੂੰ, ਬੰਧਨ ਨੂੰ ਝੁਰੇ ਚੋਰ, ਗੋਰੀ ਝੁਰੇ ਰੂਪ ਨੂੰ, ਪੈਰਾਂ ਝੁਰੇ ਮੋਰ, ਇਸ਼ਕ ਲਤਾੜੇ ਆਦਮੀ, ਬਰਫ ਲਤਾੜੇ ਰੁੱਖ, ਨੀਂਦ ਨਾ ਆਉਂਦੀ ਚੋਰ ਨੂੰ, ਆਸ਼ਕ ਨਾ ਲੱਗੇ ਭੁੱਖ, ਮਿਰਜ਼ੇ ਘੋੜੀ ਸ਼ਿੰਗਾਰ ਲਈ, ਮਿਰਜ਼ੇ ਘੋੜੀ ਸ਼ਿੰਗਾਰ ਲਈ, ਆਸਣ ਬੈਠਾ ਲਾ, ਚੜਦੇ ਦਾ ਪੱਲਾ ਅਟਕਿਆ, ਛਿਣਕ ਸਾਹਮਣੇ ਆ। ਪੀੜੂ ਮਿਰਜ਼ੇ ਦੀ ਜਵਾਨੀ ਦੀ ਤਾਰੀਫ ਕਰਦਾ ਆਖਦਾ ਏ, ਮਿਰਜ਼ਾ ਸਿਆਲਾਂ ਨੂੰ ਚੱਲਿਆ, ਖੜਾ ਨਿਵਾ ਕੇ ਸੀ, ਕੱਢ ਕਲੇਜਾ ਲੈ ਗਈ, ਖਾਨ ਖੀਵੇ ਦੀ ਧੀ, ਕੱਢ ਕਲੇਜਾ ਲੈ ਗਈ, ਖਾਨ ਖੀਵੇ ਦੀ ਧੀ, ਗਜ਼ ਗਜ਼

ਲੰਮੀਆਂ ਮਹਿੰਦੀਆਂ ਰੰਗ ਦੀ ਗੋਰੀ ਸੀ, ਰੰਗ ਦੀ ਗੋਰੀ ਸੀ। ਜੇ ਦਵੇ ਪਿਆਲਾ ਜ਼ਹਿਰ ਦਾ, ਜੇ ਦਵੇ ਪਿਆਲਾ ਜ਼ਹਿਰ ਦਾ, ਮੈਂ ਮਿਰਜ਼ਾ ਲੈਂਦਾ ਪੀ, ਮੈਂ ਮਿਰਜ਼ਾ ਲੈਂਦਾ ਪੀ। ਜੇ ਮਾਰੇ ਬਰਸ਼ੀ ਕੱਸ ਕੇ, ਮਿਰਜ਼ਾ ਕਦੇ ਨਾ ਕਰਦਾ ਸੀ, ਮਿਰਜ਼ਾ ਕਦੇ ਨਾ ਕਰਦਾ ਸੀ। ਮਿਰਜ਼ਾ ਭੇਸ ਵਟਾ ਕੇ ਰਾਤ ਦੇ ਘੁਸਮੁਸੇ ਵਿੱਚ ਸਾਹਿਬਾਂ ਦੇ ਪਿੰਡ ਸਿਆਲੀ ਚਾਹ ਵੜਦਾ ਏ। ਉਹ ਆਪਣੀ ਧਰਮ ਦੀ ਮਾਸੀ ਬੀਬੋ ਦੇ ਘਰ ਪਹੁੰਚ ਜਾਂਦਾ ਏ ਅਤੇ ਉਹਨੂੰ ਸਾਹਿਬਾਂ ਦੇ ਮਿਲਾਪ ਲਈ ਬੇਨਤੀ ਕਰਦਾ ਏ। ਬੀਬੋ ਸੁੱਤੀ ਪਈ ਸਾਹਿਬਾਂ ਨੂੰ ਉਠਾਲ ਕੇ ਆਪਣੇ ਘਰ ਲੈ ਆਉਂਦੀ ਹੈ। ਸਾਹਿਬਾਂ ਮਿਰਜ਼ੇ ਨੂੰ ਵੇਖ ਕੇ ਖੁਸ਼ੀ ਵਿੱਚ ਦੀਵਾਨੀ ਹੋ ਕੇ ਆਖਦੀ ਹੈ, ਚੀਰੇ ਵਾਲਾ ਛੋਕਰਾ ਬੀਬੋ ਅੰਦਰ ਕੌਣ ਖੜਾ, ਮਿਰਜ਼ਾ ਫੁੱਲ ਗੁਲਾਬ ਦਾ, ਮਿਰਜ਼ਾ ਫੁੱਲ ਗੁਲਾਬ ਦਾ, ਮੇਰੀ ਝੋਲੀ ਟੁੱਟ ਪਿਆ, ਨਾ ਫੜ ਬਾਹੀਆਂ ਘੁੱਟ ਕੇ ਵੰਗਾਂ ਜਾਂਦੀਆਂ ਟੁੱਟ, ਨਾ ਫੜ ਬਾਹੀਆਂ ਘੁੱਟ ਕੇ ਵੰਗਾਂ ਜਾਂਦੀਆਂ ਟੁੱਟ, ਕੱਲ ਮੈਂ ਚੀਰ ਚੜਾਈਆਂ, ਕੱਲ ਮੈਂ ਚੀਰ ਚੜਾਈਆਂ, ਪਹਿਣ ਨਾ ਦੇਖੀ ਹੁਣ। ਦੋਸਤੋ ਮਿਰਜ਼ਾ ਸਾਹਿਬਾਂ ਨੂੰ ਲੈ ਕੇ ਬੱਕੀ ਦੇ ਕੋਲ ਆਉਂਦਾ ਏ। ਸਾਹਿਬਾਂ ਬੱਕੀ ਨੂੰ ਵੇਖ ਕੇ ਟਿਚਕਰ ਕਰਦੀ ਆਖਦੀ ਹੈ, ਇਹ ਕਾਵਾਂ ਖਾਧੀ ਸੁੱਕੀ ਸੜੀ ਟਿੱਕਰੀ ਕਿੱਥੋਂ ਲੈ ਆਇਆ ਏ, ਇਹ ਸਾਨੂੰ ਧੁਰ ਕੀ ਪਹੁੰਚਾਵੇਗੀ। ਮਿਰਜ਼ਾ ਆਪਣੀ ਬੱਕੀ ਦੀ ਤਾਰੀਫ ਕਰਦਿਆਂ ਆਖਦਾ ਏ, ਦਸ ਮਹੀਆਂ ਦਾ ਘਿਓ ਦਿੱਤਾ ਬੱਕੀ ਦੇ ਢਿੱਡ ਪਾ, ਦਸ ਮਹੀਆਂ ਦਾ ਘਿਓ ਸਾਹਿਬਾਂ ਦਿੱਤਾ ਬੱਕੀ ਦੇ ਢਿੱਡ ਪਾ, ਮੇਰੀ ਬੱਕੀ ਤੋਂ ਡਰਨ ਫਰਿਸ਼ਤੇ, ਮੇਰੀ ਬੱਕੀ ਤੋਂ ਡਰਨ ਫਰਿਸ਼ਤੇ, ਮੈਥੋਂ ਡਰੇ ਖੁਦਾ, ਚੁੱਭੀ ਵਿੱਚ ਪਤਾਲ ਲਾ, ਉੱਡ ਕੇ ਚੜੇ ਆਕਾਸ਼, ਤੂੰ ਚੜਨਾ ਆਪਣੀ ਮੌਜ ਨੂੰ, ਮੇਰੀ ਬੱਕੀ ਨੂੰ ਲਾਜ ਨਾ ਲਾ, ਸਾਹਿਬਾਂ ਮੇਰੀ ਬੱਕੀ ਨੂੰ ਲਾਜ ਨਾ ਲਾ। ਉਧਰ ਸਾਹਿਬਾਂ ਦੇ ਘਰ ਵਿਆਹ ਦਾ ਮੇਲ ਜੁੜਿਆ ਹੋਇਆ ਏ ਅਤੇ ਦਹੇਜ ਦਾ ਸਮਾਨ ਸਜਾਇਆ ਜਾ ਰਿਹਾ ਏ। ਪੀੜੂ ਆਖਦਾ ਏ, ਬੂਹੇ ਤੇ ਟਮਕ ਵੱਜਿਆ ਸਾਹਿਬਾ ਘਟੇ ਤੇਲ, ਅੰਦਰ ਬੈਠੇ ਨਾਨਕੀ ਬੂਹੇ ਬੈਠਾ ਮੇਲ, ਥਾਲੀ ਬਟਣਾ ਰਹਿ ਗਿਆ ਕੁੱਪੇ ਅਤਰ ਫਲੀਲ, ਥਾਲੀ ਬਟਣਾ ਰਹਿ ਗਿਆ ਕੁੱਪੇ ਅਤਰ ਫਲੀਲ, ਗਹਿਣੇ ਸਣੇ ਪਟਾਰੀਆਂ ਝਾਂਜਰ ਸਣੇ ਹਮੇਲ, ਝਾਂਜਰ ਸਣੇ ਹਮੇਲ। ਮਿਰਜ਼ਾ ਸਾਹਿਬਾਂ ਨੂੰ ਬੱਕੀ ਤੇ ਬਿਠਾ ਕੇ ਪਿੰਡੋਂ ਬਾਹਰ ਨਿਕਲ ਆਉਂਦਾ ਏ। ਬੱਕੀ ਬਿਜਲੀ ਦੀ ਰਫਤਾਰੇ ਦੁੜਕੀਆਂ ਭਰਦੀ ਹਵਾ ਨਾਲ ਗੱਲਾਂ ਕਰਨ ਲੱਗ ਪੈਂਦੀ ਹੈ। ਮਿਰਜ਼ਾ ਆਪਣੀ ਪਿੰਡ ਦੀ ਜੂਹ ਵਿੱਚ ਪਹੁੰਚ ਕੇ ਸਾਹਿਬਾਂ ਨੂੰ ਬੱਕੀ ਤੋਂ ਉਤਾਰਦਾ ਏ ਅਤੇ ਕੁਝ ਚਿਰ ਸਸਤਾਉਣ ਲਈ ਇੱਕ ਜੰਡ ਦੀ ਛਾਵੇਂ ਲੇਟ ਜਾਂਦਾ ਏ। ਜੰਡ ਦੇ ਹੇਠਾਂ ਜੱਟ ਸੌਂ ਰਿਹਾ, ਜੰਡ ਦੇ ਹੇਠਾਂ ਜੱਟ ਸੌਂ ਰਿਹਾ, ਲਾਲ ਦੁਸ਼ਾਲਾ ਤਾਣ ਵਹੀ ਚਲਾਈਆਂ ਕਾਨੀਆਂ, ਮੌਤ ਨਾ ਦਿੰਦੀ ਜਾਣ, ਵਹੀ ਚਲਾਈਆਂ ਕਾਨੀਆਂ, ਮੌਤ ਨਾ ਦਿੰਦੀ ਜਾਣ, ਮੱਥੇ ਵਿੱਚ ਕਾਲੇ ਜੋਗਣਾ ਫਤਿਹ ਨਾ ਦਿੱਤੀ ਹੋਣ, ਲਿਖੀਆਂ ਡਾਢੇ ਰੱਬ ਦੀਆਂ, ਲਿਖੀਆਂ ਡਾਢੇ ਰੱਬ ਦੀਆਂ, ਮੇਟਣ ਵਾਲਾ ਕੌਣ, ਮੇਟਣ ਵਾਲਾ ਕੌਣ। ਸਾਹਿਬਾਂ ਦੇ ਵੀਰ ਤੇ ਉਹਨਾਂ ਦੇ ਸਾਥੀ ਆ ਕੇ ਮਿਰਜ਼ੇ ਨੂੰ ਘੇਰ ਲੈਂਦੇ ਨੇ। ਸ਼ਾਇਰ ਇਸ ਦਰਦਨਾਕ ਘਟਨਾ ਦਾ ਬਿਆਨ ਕਰਦਾ ਆਖਦਾ ਏ, ਹੋਣੀ ਮਿਰਜ਼ੇ ਤੇ ਕੁੱਦ ਪਈ, ਹੋਣੀ ਮਿਰਜ਼ੇ ਤੇ ਕੁੱਦ ਪਈ, ਰਲੀ ਸਿਆਲਾਂ ਦੇ ਨਾਲ ਛੁੱਟੀ ਕਾਨੀ ਗਜ਼ਬ ਦੀ, ਲੈ ਗਈ ਮਿਰਜ਼ੇ ਨੂੰ ਨਾਲ, ਰੂਹ ਮਿਰਜ਼ੇ ਦੀ ਨਿਕਲ ਗਈ ਲੱਗੀ ਜੰਡੋਰੇ ਨਾਲ, ਮੰਦਾ ਕੀਤਾ ਈ ਸਾਹਿਬਾਂ ਤੂੰ ਰਲ ਗਈ ਸਿਆਲਾਂ ਦੇ ਨਾਲ, ਅੱਗੋਂ ਸਾਹਿਬਾਂ ਬੋਲਦੀ ਮਿਰਜ਼ਾ ਮਨ ਮੇਰੀ ਅਰਜ਼ਾ, ਹੋਣੀ ਵਰਤੀ ਪੈਗੰਬਰਾਂ, ਹੋਣੀ ਵਰਤੀ ਪੈਗੰਬਰਾਂ।

ਹੋਣੀ ਮਿਰਜ਼ੇ ਤੇ ਗਈ ਆ, ਹੋਣੀ ਮਿਰਜ਼ੇ ਤੇ ਗਈ ਆ। ਬੇਟੇ ਸ਼ਾਹ ਅਲੀ ਦੇ ਹਸਨ ਹੁਸੈਨ ਭਰਾ ਲੜਦੇ ਨਾਲ ਯਜ਼ੀਦ ਦੇ, ਦਿੱਤੇ ਪੂਰ ਲੰਘਾ ਮੰਦਾ ਕੀਤਾ ਸਾਹਿਬਾਂ ਮੇਰਾ ਤਰਕਸ਼ ਟੰਗਿਆ ਜੰਡ, 300 ਕਾਨੀ ਮਿਰਜ਼ੇ ਜਵਾਨ ਦੀ ਦਿੰਦਾ ਸਿਆਲਾਂ ਨੂੰ ਫੰਡ, ਪਹਿਲੋਂ ਮਾਰਦਾ ਵੀਰ ਸ਼ਮੀਰ ਦੇ, ਪਹਿਲੋਂ ਮਾਰਦਾ ਵੀਰ ਸ਼ਮੀਰ ਦੇ, ਦੂਜੇ ਕੂਲੇ ਤੇ ਤੰਗ, ਤੀਜਾ ਮਾਰਾ ਜੋੜ ਕੇ, ਜੀ ਦੀ ਹੈ ਤੂੰ ਮੰਗ, ਜੀ ਦੀ ਹੈ ਤੂੰ ਮੰਗ। ਸਿਰ ਤੇ ਮੰਡਾਸਾ ਉੱਡ ਗਿਆ, ਸਿਰ ਤੇ ਮੰਡਾਸਾ ਉੱਡ ਗਿਆ, ਗਲ ਵਿੱਚ ਪੈਂਦੀ ਝੰਡ, ਬਾਜੇ ਭਰਾਵਾਂ ਜੱਟ ਮਾਰਿਆ, ਕੋਈ ਨਾ ਮਿਰਜ਼ੇ ਦੇ ਸੰਗ, ਕੋਈ ਨਾ ਮਿਰਜ਼ੇ ਦੇ ਸੰਗ। ਦੋਸਤੋ, ਇਹ ਸੀ ਪੀੜੂ ਦੀ ਪ੍ਰਭਾਵਸ਼ਾਲੀ ਕਲਮ ਤੇ ਉਹਦੀ ਕਿਰਤ, ਤੇ ਉਹਦੀ ਕਿਰਤ ਦੇ ਅਖਾਣ ਵੀ ਬਣ ਗਏ ਤੇ ਮੁਹਾਵਰੇ ਵੀ ਬਣ ਗਏ। ਦੋਸਤੋ, ਕਿੱਸਾ ਮਿਰਜ਼ਾ ਸਾਹਿਬਾਂ ਨਿਰਸੰਦੇ ਇੱਕ ਮਹਾਨ ਕਿਰਤ ਹੈ, ਜਿਸ ਸਦਕਾ ਭਗਤ ਪੀੜੂ ਦਾ ਨਾਮ ਪੰਜਾਬੀ ਕਾਵ ਸਾਹਿਤ ਦੇ ਆਕਾਸ਼ ਤੇ ਹਮੇਸ਼ਾ ਹਮੇਸ਼ਾ ਸੂਰਜ ਵਾਂਗ ਚਮਕਦਾ ਰਹੇਗਾ। ਦੋਸਤੋ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ। ਹੁਣ ਆਪਣੇ ਦੋਸਤ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਮੇਰੀ ਬਹੁਤ ਹੀ ਮਿਹਨਤੀ ਸੰਪਾਦਕ ਮੈਡਮ ਸੀਮਾ ਮਹਿਰਾ ਜੀ ਨੂੰ ਅੱਜ ਦਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸੀਮਾ ਮਹਿਰਾ ਅਤੇ ਵਿਕਾਸ ਭਾਰਦਵਾਜ।

ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੱਲਾਂ 'ਚੋਂ ਗੱਲ, ਜਿਸ ਦੇ ਤਹਿਤ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਵਿਸ਼ਾ ਸੀ ਮਹਾਨ ਕਵੀ ਪੀਲੂ ਦੀ ਰਚਨਾ ਕਿੱਸਾ ਮਿਰਜ਼ਾ ਸਾਹਿਬਾ। ਵਾਚਕ ਨਿਰਮਾਤਾ ਅਤੇ ਨਿਰਦੇਸ਼ਕ ਬਲਜੀਤ ਸ਼ਰਮਾ ਅਤੇ ਸੰਪਾਦਨ ਕਰ ਰਹੇ ਨੇ ਸੀਮਾ ਮਹਿਰਾ। ਆਓ ਹੁਣ ਸੁਣਦੇ ਹਾਂ ਕੁਝ ਗੀਤ।

0: 1966 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਸ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT, MBA, MCA, MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65165।
1: ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੱਲਾਂ ਚੋਂ ਗੱਲ।
2: ਹਾਂਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 6:10 ਤੇ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਆਓ ਸੁਣਦੇ ਹਾਂ ਇੱਕ ਪੰਜਾਬੀ ਗੀਤ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 6:19। ਠੀਕ 6:20 ਤੇ ਤੁਸੀਂ ਸੁਣੋਗੇ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤਦ ਤੱਕ ਕਰਦੇ ਹਾਂ ਇੰਤਜ਼ਾਰ।

0: ਨੇਪਰੇ ਚੜਾਉਣ ਲਈ ਵਿਭਾਗਾਂ ਨੂੰ ਨਿਰਦੇਸ਼ ਦਿੱਤੇ। ਪੰਜਾਬ ਸਰਕਾਰ ਵੱਲੋਂ ਮਹਾਨ ਕ੍ਰਾਂਤੀਕਾਰੀ ਸ਼ਹੀਦ ਮਦਨ ਲਾਲ ਢਿੰਗਰਾ ਦੇ ਸ਼ਹੀਦੀ ਦਿਹਾੜੇ ਤੇ ਅੰਮ੍ਰਿਤਸਰ ਵਿਖੇ ਸੂਬਾ ਪੱਧਰੀ ਸਮਾਗਮ ਦਾ ਆਯੋਜਨ ਤੇ FIH ਹਾਕੀ ਵਿਸ਼ਵ ਕੱਪ ਵਿਚ ਅੱਜ ਨੈਦਰਲੈਂਡ ਚ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਸ਼ਾਮੀ 6:30 ਵਜੇ ਸ਼ੁਰੂ ਹੋਵੇਗਾ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਪਾਰਟੀ ਦੇ ਨਵੇਂ ਰਾਸ਼ਟਰੀ ਅਹੁਦੇਦਾਰਾਂ ਦਾ ਐਲਾਨ ਕੀਤਾ। ਸ੍ਰੀ ਨਵੀਨ ਨੇ 13 ਰਾਸ਼ਟਰੀ ਉਪਪ੍ਰਧਾਨ ਨਿਯੁਕਤ ਕੀਤੇ, ਜਿਨ੍ਹਾਂ ਵਿਚ ਵਸੁੰਧਰਾ ਰਾਜੇ ਸਿੰਧੀਆ, ਤੀਰਥ ਸਿੰਘ ਰਾਵਤ, ਰਾਮ ਮਾਧਵ, ਬਚੰਤ ਜੈ ਪਾਂਡਾ, ਮਨਪ੍ਰੀਤ ਸਿੰਘ ਬਾਦਲ ਤੇ ਰੇਖਾ ਵਰਮਾ ਸ਼ਾਮਲ ਨੇ। ਰਾਜ ਸਭਾ ਮੈਂਬਰ ਤਰੁਣ ਚੁੱਗ ਨੂੰ ਪਾਰਟੀ ਦਾ ਕੇਂਦਰੀ ਦਫ਼ਤਰ ਇੰਚਾਰਜ ਬਣਾਇਆ ਗਿਆ। ਇਨ੍ਹਾਂ ਦੇ ਇਲਾਵਾ ਦੇਸ਼ ਭਰ ਦੇ ਬਹੁਤ ਸਾਰੇ ਸੂਬਿਆਂ 'ਚ ਵੱਖ ਵੱਖ ਨਿਯੁਕਤੀਆਂ ਕੀਤੀਆਂ ਗਈਆਂ ਨੇ। BJP ਦੇ ਸੀਨੀਅਰ ਨੇਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੇ ਨਵਨਿਯੁਕਤ ਰਾਸ਼ਟਰੀ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਵੱਖ ਵੱਖ ਜ਼ਿੰਮੇਵਾਰੀਆਂ ਲਈ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ੍ਰੀ ਮੋਦੀ ਨੇ ਕਿਹਾ ਕਿ ਨਵੀਂ ਨਿਯੁਕਤ ਟੀਮ ਸੰਗਠਨਾਤਮਕ ਤਜਰਬੇ, ਊਰਜਾ ਤੇ ਜ਼ਮੀਨੀ ਪੱਧਰ ਨਾਲ ਸਬੰਧ ਨੂੰ ਜੋੜਦੀ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਤੇ ਜਨਤਕ ਸੇਵਾ ਤੇ ਧਿਆਨ ਕੇਂਦਰਿਤ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ। ਉਧਰ ਅੰਮ੍ਰਿਤਸਰ ਦੇ BJP ਵਰਕਰਾਂ ਨੇ ਰਾਜ ਸਭਾ ਮੈਂਬਰ ਤੇ ਸੀਨੀਅਰ BJP ਨੇਤਾ ਤਰੁਣ ਚੁੱਗ ਨੂੰ BJP ਦੇ ਰਾਸ਼ਟਰੀ ਮੁਕਤ ਦਫ਼ਤਰ ਇੰਚਾਰਜ ਨਿਯੁਕਤ ਕੀਤੇ ਜਾਣ ਤੇ ਵਧਾਈ ਦਿੱਤੀ ਹੈ। ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਤੇ ਸੀਨੀਅਰ ਸਿਆਸੀ ਆਗੂ ਮਨਪ੍ਰੀਤ ਸਿੰਘ ਬਾਦਲ ਨੂੰ BJP ਵੱਲੋਂ ਕੌਮੀ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੇ ਜਾਣ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ, ਸਮਰਥਕਾਂ ਤੇ ਹੋਰਨਾਂ ਨੇ ਵਧਾਈ ਦਿੱਤੀ। ਆਜ਼ਾਦੀ ਦਿਵਸ ਤੋਂ ਪਹਿਲਾਂ ISI ਸਮਰਥਿਤ ਸ਼ਹਿਜ਼ਾਦ ਪੱਟੀ ਨੈਟਵਰਕ ਖਿਲਾਫ਼ ਸੁਰੱਖਿਆ ਏਜੰਸੀਆਂ ਨੇ 12 ਅਗਸਤ ਨੂੰ ਪੰਜਾਬ ਸਮੇਤ 14 ਸੂਬਿਆਂ 'ਚ ਇੱਕ ਬਹੁਰਾਜੀ ਕਾਰਵਾਈ ਦੌਰਾਨ 253 ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਇਸ ਦੇ ਦਹਿਸ਼ਤਗਰਦੀ ਨੈਟਵਰਕ ਦਾ ਪਰਦਾਫਾਸ਼ ਕੀਤਾ। ਪੇਸ਼ ਹੈ ਇੱਕ ਰਿਪੋਰਟ।
1: ਸੁਰੱਖਿਆ ਏਜੰਸੀਆਂ ਵੱਲੋਂ ਦੇਸ਼ ਵਿੱਚ ਸੰਭਾਵਿਤ ਹਮਲਿਆਂ ਦੀ ਯੋਜਨਾਵਾਂ ਨੂੰ ਨਾਕਾਮ ਕਰਨ ਲਈ ਕੀਤੀ ਗਈ ਇਹ ਕਾਰਵਾਈ ਸਰਹੱਦ ਪਾਰ ਤੋਂ ਦਹਿਸ਼ਤਗਰਦੀ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਕੇਂਦਰ ਸਰਕਾਰ ਦੀ ਨੀਤੀ ਦਾ ਹਿੱਸਾ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਕਿ ਮੋਦੀ ਸਰਕਾਰ ਨੇ ਇਸ ISI ਸਮਰਥਿਤ ਦਹਿਸ਼ਤਗਰਦੀ ਸਮੂਹ ਨੂੰ ਤਬਾਹ ਕਰ ਦਿੱਤਾ ਹੈ ਅਤੇ ਕਾਫੀ ਬਰਾਮਦਗੀਆਂ ਵੀ ਕੀਤੀਆਂ ਹਨ, ਜਿਨ੍ਹਾਂ ਵਿੱਚ ਪਾਕਿਸਤਾਨ ਆਰਡੀਨੈਂਸ ਫੈਕਟਰੀ ਦੇ ਨਿਸ਼ਾਨ ਵਾਲੇ ਗ੍ਰਨੇਡ, ਪਿਸਤੌਲ, ਜ਼ਿੰਦਾ ਕਾਰਤੂਸ, ਹੋਰ ਵਿਸਫੋਟਕ ਸਮੱਗਰੀ ਅਤੇ ਜਸੂਸੀ ਕਰਨ ਦੇ ਉਦੇਸ਼ਾਂ ਲਈ ਵਰਤੇ ਜਾਂਦੇ CCTV ਕੈਮਰੇ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਨੈਟਵਰਕ ਦੇਸ਼ ਭਰ ਵਿੱਚ ਕਈ ਦਹਿਸ਼ਤਗਰਦੀ ਗਤੀਵਿਧੀਆਂ ਵਿੱਚ ਸ਼ਾਮਲ ਸੀ। ਹੋਰਨਾਂ ਰਾਜਾਂ ਤੋਂ ਇਲਾਵਾ ਇਹ ਸਿੰਡੀਕੇਟ ਪੰਜਾਬ ਵਿੱਚ ਆਪਣੇ ਸਥਾਨਕ ਕਾਰਕੁਨਾਂ ਰਾਹੀਂ ਪੁਲਿਸ, ਰੱਖਿਆ ਅਤੇ ਧਾਰਮਿਕ ਸਥਾਨਾਂ ਦੀ ਜਸੂਸੀ ਕਰਨ ਲਈ CCTV ਕੈਮਰੇ ਲਗਾਉਣ ਦਾ ਕੰਮ ਵੀ ਕਰ ਰਿਹਾ ਸੀ। ਸੁਰੱਖਿਆ ਏਜੰਸੀਆਂ ਨੇ ਇਸ ਨੈਟਵਰਕ ਦੇ ਪੰਜਾਬ ਵਿੱਚ 44, ਹਰਿਆਣਾ ਵਿੱਚ 52 ਅਤੇ ਹਿਮਾਚਲ ਤੇ ਜੰਮੂ ਕਸ਼ਮੀਰ ਵਿੱਚ 2-2 ਵਿਅਕਤੀਆਂ ਤੋਂ ਇਲਾਵਾ ਦਿੱਲੀ ਵਿੱਚ 51 ਅਤੇ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ 62 ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜੋ ਮੁਲਾਜ਼ਮਾਂ ਦੇ ਮਸਲਿਆਂ ਅਤੇ ਸ਼ਿਕਾਇਤਾਂ ਦੇ ਹੱਲ ਲਈ ਬਣਾਈ ਗਈ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਨੇ ਅੱਜ ਟਰਾਂਸਪੋਰਟ ਤੇ ਜਲ ਸਪਲਾਈ ਵਿਭਾਗ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪੰਜਾਬ ਰੋਡਵੇਜ਼, ਬਨਬੱਸ, PRTC ਸਮੇਤ ਹੋਰਨਾਂ ਕਈ ਜਥੇਬੰਦੀਆਂ ਨਾਲ ਹੋਈ ਮੀਟਿੰਗ ਬਾਰੇ ਵਿੱਤ ਮੰਤਰੀ ਨੇ ਕਿਹਾ ਕਿ ਆਊਟਸੋਰਸਡ ਪ੍ਰਬੰਧਾਂ ਤੋਂ ਸਿੱਧੇ ਠੇਕਾਦਾਰ ਤੇ ਰੁਜ਼ਗਾਰ ਵਿੱਚ ਤਬਦੀਲੀ ਬਾਰੇ ਜਥੇਬੰਦੀ ਦੇ ਨੁਮਾਇੰਦਿਆਂ ਵੱਲੋਂ ਉਠਾਏ ਗਏ ਮੁੱਦਿਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਬਿੱਲ ਪਾਸ ਹੋਣ ਤੋਂ ਬਾਅਦ ਸਬੰਧਤ ਵਿਭਾਗਾਂ ਵੱਲੋਂ ਲੋੜੀਂਦੀਆਂ ਪ੍ਰਸ਼ਾਸਕੀ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ, ਜਿਨ੍ਹਾਂ ਨੂੰ ਜਲਦ ਹੀ ਅੰਤਮ ਰੂਪ ਦੇ ਦਿੱਤਾ ਜਾਏਗਾ। ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਯਕੀਨੀ ਬਣਾਉਣ ਕਿ ਸਮੁੱਚੀ ਕਾਰਵਾਈ ਪਾਰਦਰਸ਼ੀ ਤੇ ਤੇਜ਼ੀ ਨਾਲ ਨੇਪਰੇ ਚੜਾਈ ਜਾਵੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਸਰਕਾਰ ਵੱਲੋਂ ਮਹਾਨ ਕ੍ਰਾਂਤੀਕਾਰੀ ਸ਼ਹੀਦ ਮਦਨ ਲਾਲ ਢਿੰਗਰਾ ਦੇ 107ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਰਾਸ਼ਟਰਪਤੀ ਸਮਾਗਮ ਕਰਵਾਇਆ ਗਿਆ। ਸ਼ਹੀਦ ਮਦਨ ਲਾਲ ਢਿੰਗਰਾ ਯਾਦਗਾਰੀ ਸਮਾਰਕ ਗੋਲਬਾਗ ਅੰਮ੍ਰਿਤਸਰ ਵਿਖੇ ਕਰਾਏ ਰਾਸ਼ਟਰਪਤੀ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸੂਬੇ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਸ਼ਾਮਲ ਹੋਏ। ਇਸ ਤੋਂ ਇਲਾਵਾ ਹੋਰ ਆਗੂ ਵੀ ਮੌਜੂਦ ਰਹੇ। ਸਾਰਿਆਂ ਨੇ ਸ਼ਹੀਦ ਦੇ ਬੁੱਤ ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ। ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਇਸ ਮੌਕੇ ਕਿਹਾ ਕਿ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦ ਤੇ ਉਨ੍ਹਾਂ ਦੇ ਪਰਿਵਾਰ ਦੇਸ਼ ਦਾ ਅਨਮੋਲ ਵਿਰਸਾ ਤੇ ਸਰਮਾਇਆ ਨੇ ਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਵੱਲੋਂ ਦਰਸਾਏ ਰਸਤੇ ਤੋਂ ਸੇਧ ਲੈਣੀ ਚਾਹੀਦੀ ਹੈ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸਰਕਾਰ ਸ਼ਹੀਦਾਂ ਵੱਲੋਂ ਸਿਰਜੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਹੀਦ ਮਦਨ ਲਾਲ ਯਾਦਗਾਰੀ ਸਮਾਰਕ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਸਪੂਤ ਸ਼ਹੀਦ ਮਦਨ ਲਾਲ ਢਿੰਗਰਾ ਨੇ ਦੇਸ਼ ਦੀ ਆਜ਼ਾਦੀ ਖਾਤਰ ਆਪਣੀ ਜਾਨ ਕੁਰਬਾਨ ਕਰਕੇ ਅਜਿਹੀ ਮਿਸਾਲ ਕਾਇਮ ਕੀਤੀ ਜਿਸ ਉੱਪਰ ਭਾਰਤ ਵਾਸੀ ਹਮੇਸ਼ਾ ਮਾਣ ਕਰਦੇ ਰਹਿਣਗੇ। ਇਸ ਮੌਕੇ ਤੇ

0: ਤਿੰਨੋਂ ਕਾਲਜ ਵਿੱਚ।
1: ਚਿੰਤਾ ਨਾ ਕਰ,
0: ਫੀਸ ਤਾਂ ਦੇਖੋ।
2: ਕੀ ਹਾਲ ਹੈ, ਕੀ ਹੋਇਆ?
1: ਫੀਸ ਦੀ ਚਿੰਤਾ,
0: ਰਾਹੁਲ ਦਾ ਬੈਂਕ ਅਕਾਊਂਟ ਤਾਂ ਹੈ ਹੀ, ਤਾਂ ਰਸਤਾ ਕਲੀਅਰ। ਬੈਂਕ ਤੋਂ ਲੋੜੀਂਦਾ ਸਟੂਡੈਂਟ ਐਜੂਕੇਸ਼ਨ ਲੋਨ ਆਸਾਨੀ ਨਾਲ ਮਿਲ ਜਾਵੇਗਾ, ਅਤੇ 4 ਲੱਖ ਤੱਕ ਨੋ ਕੋਲੈਟਰਲ। ਉਹ ਕਿੱਥੇ ਹੈ ਮਿਠਾਈ?
3: ਕਰੋ ਸਹੀ ਸ਼ੁਰੂਆਤ, ਬਣੋ ਵਿੱਤੀ ਤੌਰ ਤੇ ਸਮਾਰਟ।
4: ਨਮਸਕਾਰ, ਇਹ ਆਕਾਸ਼ਵਾਣੀ ਹੈ, ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਬੀਜੇਪੀ ਵੱਲੋਂ ਪਾਰਟੀ ਦੇ ਨਵੇਂ ਰਾਸ਼ਟਰੀ ਅਹੁਦੇਦਾਰਾਂ ਦਾ ਐਲਾਨ। ਮਨਪ੍ਰੀਤ ਸਿੰਘ ਬਾਦਲ ਨੂੰ ਕੌਮੀ ਉਪ ਪ੍ਰਧਾਨ ਤੇ ਰਾਜ ਸਭਾ ਮੈਂਬਰ, ਤਰੁਣ ਚੁੱਗ ਨੂੰ ਪਾਰਟੀ ਦਾ ਕੇਂਦਰੀ ਦਫ਼ਤਰ ਇੰਚਾਰਜ ਬਣਾਇਆ ਗਿਆ। ਸੁਰੱਖਿਆ ਏਜੰਸੀਆਂ ਨੇ ISI ਸਮਰਥਿਤ ਸਹਿਜਾਦ ਪੱਟੀ ਨੈਟਵਰਕ ਖਿਲਾਫ਼ ਪੰਜਾਬ ਸਮੇਤ 14 ਸੂਬਿਆਂ 'ਚ ਇੱਕ ਬਹੁਰਾਜੀ ਕਾਰਵਾਈ ਦੌਰਾਨ 253 ਲੋਕਾਂ ਨੂੰ ਹਿਰਾਸਤ ਵਿੱਚ ਲਿਆ, ਦਹਿਸ਼ਤਗਰਦੀ ਨੈਟਵਰਕ ਦਾ ਪਰਦਾਫਾਸ਼ ਕੀਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਟਰਾਂਸਪੋਰਟ ਤੇ ਜਲ ਸਪਲਾਈ ਵਿਭਾਗ ਦੀਆਂ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ। ਆਊਟਸੋਰਸ ਵਰਕਰਾਂ ਨੂੰ ਠੇਕੇ ਤੇ ਰੱਖਣ ਦੀ ਪ੍ਰਕਿਰਿਆ ਨੂੰ ਸਮਾਬੱਧ ਤਰੀਕੇ ਨਾਲ

0: ਸਕੂਲ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਵੀ ਗਾਏ। ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡਿਆਂ ਨੇ ਵਿਭਾਗ ਚ ਭਰਤੀ ਕੀਤੇ 52 ਨਵਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ। ਪੰਜਾਬ ਭਵਨ ਵਿਖੇ ਕਰਵਾਏ ਸਮਾਗਮ ਦੌਰਾਨ ਨਵਨਿਯੁਕਤ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਸ ਭਰਤੀ ਨਾਲ ਨਾ ਸਿਰਫ਼ ਵਿਭਾਗ ਦੀ ਕਾਰਗੁਜ਼ਾਰੀ ਹੋਰ ਮਜ਼ਬੂਤ ਹੋਏਗੀ ਸਗੋਂ ਸੂਬੇ ਭਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਵਿਚ ਵੀ ਤੇਜ਼ੀ ਆਵੇਗੀ। ਪੰਜਾਬ ਸਰਕਾਰ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਘੱਟ ਗਿਣਤੀ ਖੇਤਰਾਂ ਚ ਅਹਿਮ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਲਈ 8 ਕਰੋੜ 33 ਲੱਖ ਰੁਪਏ ਮਨਜ਼ੂਰ ਕਰਕੇ ਜਾਰੀ ਕੀਤੇ ਨੇ। ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀਆਂ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦਸਿਆ ਕਿ ਇਹ ਰਾਸ਼ੀ ਗੁਰਦਾਸਪੁਰ ਕਲਾਨੌਰ ਡੇਰਾ ਬਾਬਾ ਨਾਨਕ ਤੇ ਧਾਰੀਵਾਲ ਬਲਾਕਾਂ ਚ 258 ਆਂਗਨਵਾੜੀ ਕੇਂਦਰਾਂ, 4 ਕਮਿਊਨਿਟੀ ਕੰਪਲੈਕਸ ਤੇ 6 ਅਡੀਸ਼ਨਲ ਕਲਾਸਰੂਮ ਦੇ ਨਿਰਮਾਣ ਕਾਰਜ ਚ ਮੁਕੰਮਲ ਕਰਨ ਲਈ ਵਰਤੀ ਜਾਵੇਗੀ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਵਿਆਹ ਪੂਰਵ ਸਮਾਗਮਾਂ ਨੂੰ ਸ਼ਰਧਾ ਉਤਸ਼ਾਹ ਤੇ ਧੂਮਧਾਮ ਨਾਲ ਮਨਾਉਣ ਲਈ ਗੁਰਦਾਸਪੁਰ ਜ਼ਿਲ੍ਹਾ ਤੇ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਇਸੇ ਲੜੀ ਤਹਿਤ ਅੱਜ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਸਮਾਗਮ ਦੇ ਸੁਚੱਜੇ ਪ੍ਰਬੰਧਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਪ੍ਰਸ਼ਾਸਨਿਕ ਟੀਮ ਵੱਲੋਂ ਸਜਾਏ ਜਾਣ ਵਾਲੇ ਅਲੌਕਿਕ ਨਗਰ ਕੀਰਤਨ ਦੇ ਨਿਰਧਾਰਤ ਰੂਟਾਂ ਸਮੇਤ ਹੋਰਨਾਂ ਪ੍ਰਬੰਧਾਂ ਦਾ ਵੀ ਜਾਇਜ਼ਾ ਲਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਵਾਤਾਵਰਨ ਦੀ ਸੰਭਾਲ, ਹਰਿਆਲੀ ਨੂੰ ਉਤਸ਼ਾਹਿਤ ਕਰਨ ਤੇ ਆਮ ਲੋਕਾਂ ਨੂੰ ਕੁਦਰਤ ਦੇ ਨਾਲ ਜੋੜਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਏਕ ਪੇੜ ਮਾਂ ਕੇ ਨਾਂ ਮੁਹਿੰਮ ਤਹਿਤ ਅੱਜ ਪਠਾਨਕੋਟ ਦੇ ਸਰਕਾਰੀ ਹਾਈ ਸਮਾਰਟ ਸਕੂਲ ਅਜੀਜ਼ਪੁਰ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਜੀਜ਼ਪੁਰ ਖਦਾਵਰ ਵਿਖੇ ਬੂਟੇ ਲਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਆਪਣੀਆਂ ਮਾਤਾਵਾਂ ਨਾਲ ਮਿਲ ਕੇ ਸਕੂਲ 'ਚ ਬੂਟੇ ਲਾਉਂਦੇ ਹੋਏ ਇਸ ਦੀ ਸੰਭਾਲ ਕਰਨ ਦਾ ਵੀ ਅਹਿਦ ਲਿਆ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸੈਕੰਡਰੀ ਕਮਲਦੀਪ ਕੌਰ ਨੇ ਕਿਹਾ ਕਿ ਇਹ ਮੁਹਿੰਮ ਬਹੁਤ ਹੀ ਭਾਵਨਾਤਮਕ ਤੇ ਵਾਤਾਵਰਨ ਪੱਖੀ ਪਹਿਲ ਹੈ ਜੋ ਮਾਂ ਦੇ ਪ੍ਰਤੀ ਪਿਆਰ ਤੇ ਸਤਿਕਾਰ ਨੂੰ ਕੁਦਰਤ ਦੀ ਸੇਵਾ ਨਾਲ ਜੋੜਦੀ ਹੈ। ਇਸ ਮੌਕੇ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਹਿੱਸਾ ਲਿਆ। ਮੌਸਮ ਵਿਭਾਗ ਨੇ ਪੰਜਾਬ 'ਚ ਅਗਲੇ 2 ਦਿਨਾਂ ਲਈ ਅਤੇ ਹਰਿਆਣਾ ਤੇ ਚੰਡੀਗੜ੍ਹ ਵਿੱਚ ਕੱਲ੍ਹ ਹੀ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ 'ਚ ਕੱਲ੍ਹ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਤੇ ਮੁਹਾਲੀ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ, ਜਦਕਿ ਪਠਾਨਕੋਟ ਤੇ ਹੁਸ਼ਿਆਰਪੁਰ ਦੇ ਕਈ ਹਿੱਸਿਆਂ 'ਚ 19 ਅਗਸਤ ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। FIH ਹਾਕੀ ਵਿਸ਼ਵ ਕੱਪ ਵਿੱਚ ਅੱਜ ਨੀਦਰਲੈਂਡਸ ਦੇ ਐਮਸਟਰਡਮ 'ਚ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮੀ 6:30 ਵਜੇ ਸ਼ੁਰੂ ਹੋਵੇਗਾ। ਉਧਰ ਕ੍ਰਿਕਟ ਵਿੱਚ ਸ੍ਰੀਲੰਕਾ ਨੇ ਭਾਰਤ ਖਿਲਾਫ਼ ਕੌਲ ਅੰਤਰਰਾਸ਼ਟਰੀ ਸਟੇਡੀਅਮ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਪਹਿਲੀ ਪਾਰੀ 'ਚ 284 ਦੌੜਾਂ ਬਣਾਈਆਂ। ਸ੍ਰੀਲੰਕਾ ਦੀ ਟੀਮ 284 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਨਾਲ ਭਾਰਤ ਨੇ 178 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ 462 ਦੌੜਾਂ ਬਣਾਈਆਂ। ਦੇਵਦੱਤ ਪਡੀਕਲ ਨੇ 167, KL ਰਾਹੁਲ ਨੇ 82 ਤੇ ਧਰੁਵ ਚੁਰੇਲ ਨੇ 51 ਦੌੜਾਂ ਦਾ ਯੋਗਦਾਨ ਪਾਇਆ। ਲੜੀ ਦਾ ਦੂਜਾ ਤੇ ਆਖਰੀ ਟੈਸਟ ਮੈਚ 23 ਅਗਸਤ ਨੂੰ ਕੋਲੰਬੋ 'ਚ ਸ਼ੁਰੂ ਹੋਵੇਗਾ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਬੀਜੇਪੀ ਵੱਲੋਂ ਪਾਰਟੀ ਦੇ ਨਵੇਂ ਰਾਸ਼ਟਰੀ ਅਹੁਦੇਦਾਰਾਂ ਦਾ ਐਲਾਨ। ਮਨਪ੍ਰੀਤ ਸਿੰਘ ਬਾਦਲ ਨੂੰ ਕੌਮੀ ਉਪ ਪ੍ਰਧਾਨ ਤੇ ਰਾਜ ਸਭਾ ਮੈਂਬਰ ਤਰਨ ਚੁੱਕ ਨੂੰ ਪਾਰਟੀ ਦਾ ਕੇਂਦਰੀ ਦਫ਼ਤਰ ਇੰਚਾਰਜ ਬਣਾਇਆ ਗਿਆ। ਸੁਰੱਖਿਆ ਏਜੰਸੀਆਂ ਨੇ ISI ਸਮਰਥਿਤ ਸ਼ਹਿਜ਼ਾਦ ਪੱਟੀ ਨੈਟਵਰਕ ਖਿਲਾਫ਼ ਪੰਜਾਬ ਸਮੇਤ 14 ਸੂਬਿਆਂ 'ਚ ਇੱਕ ਬਹੁਰਾਜੀ ਕਾਰਵਾਈ ਦੌਰਾਨ 253 ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਅਤੇ ਪੰਜਾਬ ਸਰਕਾਰ ਵੱਲੋਂ ਮਹਾਨ ਕ੍ਰਾਂਤੀਕਾਰੀ ਸ਼ਹੀਦ ਮਦਨ ਲਾਲ ਢੀਂਗਰਾ ਦੇ ਸ਼ਹੀਦੀ ਦਿਹਾੜੇ ਤੇ ਅੰਮ੍ਰਿਤਸਰ ਵਿਖੇ ਸੂਬਾ ਪੱਧਰੀ ਸਮਾਗਮ ਦਾ ਆਯੋਜਨ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਕਹਿ ਕੇ ਥੱਕ ਗਿਆ,
2: ਕੀ ਹੋਇਆ? ਨਵਾਂ ਕਿਟਬੈਕ ਚਾਹੀਦਾ ਹੈ ਤਾਂ ਪਹਿਲਾਂ ਕਪਤਾਨ ਨੂੰ ਕਹੋ, ਜੇ ਨਾ ਸੁਣੇ ਤਾਂ ਮੈਨੇਜਰ ਨੂੰ।
1: ਕਰੈਕਟ।
2: ਤਾਂ ਇਸੇ ਤਰ੍ਹਾਂ ਪਹਿਲਾਂ ਸ਼ਿਕਾਇਤ ਬੈਂਕ ਨੂੰ ਕਰੋ, 30 ਦਿਨਾਂ ਦੇ ਅੰਦਰ ਕੋਈ ਜਵਾਬ ਜਾਂ ਹੱਲ ਨਾ ਮਿਲਣ ਤੇ CMS ਪੋਰਟਲ ਤੇ ਸ਼ਿਕਾਇਤ ਕਰੋ। ਸੋ ਪਹਿਲਾਂ ਬੈਂਕ ਫਿਰ CMS ਪੋਰਟਲ, ਨਹੀਂ ਤਾਂ ਸ਼ਿਕਾਇਤ ਹੋਵੇਗੀ ਨਾ ਮਨਜ਼ੂਰ। ਚਲੀਏ, ਲੈ ਆ ਗਿਆ ਨਵਾਂ ਕਿਟਬੈਗ। RBI ਕਹਿੰਦਾ ਹੈ
3: ਪਹਿਲਾਂ ਆਪਣਾ ਬੈਂਕ ਫਿਰ RBI ਓਮਬੁਡਸਮੈਨ।
4: ਇੱਕ ਜ਼ਮਾਨੇ ਵਿੱਚ ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ, ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚਿਕਣ ਲੱਗਦੇ ਸਨ।
5: ਓ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
4: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ। ਅਤੇ ਹੁਕਮ ਸਿੰਘ ਵੀ। PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ PM ਸੂਰਿਆ ਘਰ .gov.in ਤੇ।
6: ਹਰ ਘਰ ਸੂਰਿਆ ਘਰ।
7: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AI।

ਯਾਰ ਤੇ ਸਟੂਡੀਓ ਦੀ ਘੜੀ ਤੇ ਸਮਾਂ 6:31 ਤੇ 20 ਸਕਿੰਟ ਹੋ ਰਹੇ ਨੇ। ਹੁਣ ਵੇਲਾ ਹੈ ਯੁਵਾ ਸਾਥੀਆਂ ਦੇ ਪ੍ਰੋਗਰਾਮ ਯੁਵ ਬਾਣੀ ਦਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਨੇ ਮਨਦੀਪ ਰਜੌਰਾ। ਆਓ ਸੁਣਦੇ ਹਾਂ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵ ਬਾਣੀ।

ਸਾਥੀਓ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਯੁਵ ਬਾਣੀ ਦੇ ਵਿੱਚ ਤੁਹਾਡਾ। ਮੈਂ ਹਾਂ ਮਨਦੀਪ ਰਜੌਰਾ।

ਜਾਣਕਾਰੀ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਸੁਰੱਖਿਅਤ ਰਹੀਏ ਅਤੇ ਸੁਰੱਖਿਅਤ ਰਹਿਣ ਦੇ ਲਈ ਸੜਕਾਂ ਦੇ ਨਿਯਮਾਂ ਦਾ ਪਾਲਣ ਅਸੀਂ ਜ਼ਰੂਰ ਕਰੀਏ। ਜਿਹੜੇ ਸਾਡੇ ਸਰੋਤੇ ਇਸ ਵੇਲੇ ਘਰਾਂ ਨੂੰ ਪਰਤ ਰਹੇ ਨੇ ਆਪਣੇ ਕੰਮਕਾਰਾਂ ਤੋਂ, ਅਤੇ ਜੇਕਰ ਉਹ ਸਾਨੂੰ ਆਪਣੇ ਚਾਰ ਪਹੀਆ ਵਾਹਨ ਗੱਡੀਆਂ ਦੇ ਵਿੱਚ ਸੁਣ ਰਹੇ ਨੇ ਤਾਂ ਉਹ ਸੀਟ ਬੈਲਟ ਲਾਉਣੀ ਨਾ ਭੁੱਲਣ ਅਤੇ ਆਪਣੇ ਨਾਲ ਵਾਲੇ ਸਾਥੀ ਨੂੰ ਵੀ ਸੀਟ ਬੈਲਟ ਲਵਾ ਦੇਣ ਅਤੇ ਫਿਰ ਕਾਇਮੋ ਕਾਇਮ ਹੋ ਕੇ ਸੁਣਨ ਆਕਾਸ਼ਵਾਣੀ ਬਠਿੰਡਾ ਦਾ ਪ੍ਰੋਗਰਾਮ ਯੁਵ ਬਾਣੀ।

ਜੀ, ਸਾਲ 2026 ਦਾ ਇਹ 229ਵਾਂ ਦਿਨ ਹੈ, 17 ਅਗਸਤ 2026, ਅਤੇ ਇਸ ਤੋਂ ਬਾਅਦ 136 ਦਿਨ ਇਸ ਸਾਲ ਦੇ ਬਾਕੀ ਨੇ। ਖੈਰ, ਭਵਿੱਖ ਕਿਸਨੇ ਵੇਖਿਆ, ਅਸੀਂ ਅੱਜ ਦੇ ਦਿਨ ਲਈ ਖੁਦਾ ਦਾ ਸ਼ੁਕਰ ਕਰੀਏ ਕਿ ਉਸ ਨੇ ਸਾਡੀ ਜ਼ਿੰਦਗੀ ਦੇ ਵਿੱਚ ਇਹ ਬਿਹਤਰੀਨ ਦਿਨ ਦਿੱਤਾ ਸਾਨੂੰ। ਅਤੇ ਪ੍ਰੋਗਰਾਮ ਯੁਵਾਣੀ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਸਾਰੇ ਗੀਤ ਜਿਹੜੇ ਹੈ ਉਹ ਲੈ ਕੇ ਆਏ ਹਾਂ ਪ੍ਰੋਗਰਾਮ ਦੇ ਵਿੱਚ। ਗੀਤਾਂ ਦੇ ਨਾਲ ਬਹੁਤ ਸਾਰੀਆਂ ਜਾਣਕਾਰੀਆਂ ਵੀ ਨੇ। ਜਾਣਕਾਰੀਆਂ ਦੇ ਵਿੱਚ ਅਸੀਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਦਿਨ ਭਾਰਤ ਦੇ ਵਿੱਚ ਮਨਾਏ ਜਾਣ ਵਾਲੇ ਤਿਉਹਾਰ, ਮਨਾਏ ਜਾਣ ਵਾਲੇ ਦਿਨ, ਨਾਗ ਪੰਚਮੀ ਦੀ ਗੱਲ ਕਰਾਂਗੇ। ਅੱਜ ਹੀ ਦੇ ਦਿਨ 1945 ਦੇ ਵਿੱਚ ਇੰਡੋਨੇਸ਼ੀਆ ਆਜ਼ਾਦ ਹੁੰਦਾ ਹੈ, ਇੰਡੋਨੇਸ਼ੀਆ ਦੀ ਆਜ਼ਾਦੀ ਦੀ ਗੱਲ ਕਰਾਂਗੇ, ਅਤੇ ਨਾਲੋ ਨਾਲ ਸੀ ਪਾਈਟ ਕੈਂਪ ਕਾਲਚਰਾਣੀ ਦੇ ਵਿੱਚ ਚੱਲ ਰਹੀ ਭਰਤੀ ਪ੍ਰਕਿਰਿਆਵਾਂ ਦੇ ਲਈ ਜੋ ਫਿਜ਼ੀਕਲ ਟ੍ਰੇਨਿੰਗ ਹੈ ਉੱਥੇ ਦਿੱਤੀ ਜਾ ਰਹੀ ਹੈ ਮੁਫ਼ਤ, ਉਸ ਦੀ ਵੀ ਗੱਲਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਰਹੇਗੀ ਜੀ।

ਅਸੀਂ ਇਹਨਾਂ ਕੁਛ ਤੁਹਾਡੇ ਲਈ ਲੈ ਆਏ ਹਾਂ, ਪਰ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਮਨੋਰੰਜਨ ਅਤੇ ਮਨੋਰੰਜਨ ਦੇ ਨਾਲ ਜਾਣਕਾਰੀ। ਅਸੀਂ ਮਨੋਰੰਜਨ ਤੁਹਾਡਾ ਕਰ ਰਹੇ ਹਾਂ ਇੱਕ ਗੀਤ ਦੇ ਨਾਲ, ਜਿਸ ਨੂੰ ਆਵਾਜ਼ ਦਿੱਤੀ ਹੈ ਜੈ ਜੀ ਬੀ ਹੋਰਾਂ ਨੇ, ਕਿਉਂਕਿ ਨਾਗ ਪੰਚਮੀ ਦਾ ਦਿਨ ਹੈ ਅਤੇ ਗੀਤ ਵੀ ਜੇਕਰ ਕੋਈ ਅਜਿਹਾ ਹੀ ਸੁਣਵਾ ਦਿੱਤਾ ਜਾਵੇ

0: ਜੀ, ਇੱਥੇ ਜਿਹੜੀ ਤਸਵੀਰ ਦਿੱਤੀ ਜਾ ਰਹੀ ਹੈ ਇਹ ਆਪਣੀ ਮਾਸ਼ੂਕਾ ਦੀ ਜਾਂ ਆਪਣੇ ਪ੍ਰੇਮਿਕਾ ਦੀ ਜ਼ੁਲਫਾਂ ਨੂੰ ਨਾਗ ਦੀ ਤਸਵੀਰ ਜਿਹੜੀ ਇੱਥੇ ਦਿੱਤੀ ਜਾ ਰਹੀ ਹੈ, ਪਰ ਅਸੀਂ ਪਿਟਾਰੀ ਦੇ ਵਿੱਚ ਜੋ ਜਿਉਂਦੇ ਨਾਗ ਨੇ ਉਹਨਾਂ ਨੂੰ ਬੰਦ ਨਹੀਂ ਕਰ ਸਕਦੇ, ਕਿਉਂਕਿ ਇਸ ਤਰ੍ਹਾਂ ਕਰਨ ਵਾਲਿਆਂ ਨੂੰ ਵਣ ਰੱਖਿਆ ਐਕਟ ਦੇ ਅਧੀਨ ਬਹੁਤ ਸਾਰੀਆਂ ਸਜ਼ਾਵਾਂ ਜਿਹੜੀਆਂ ਉਹ ਹੋ ਸਕਦੀਆਂ। ਅਤੇ ਹੁਣ ਉਹ ਵੇਲੇ ਗਏ ਜਦੋਂ ਪਿਟਾਰੀ ਦੇ ਵਿੱਚ ਨਾਗ ਬੰਦ ਕਰਕੇ ਲਿਆ ਕੇ ਉਹ ਦਿਖਾ ਕੇ ਅਤੇ ਆਪਣੇ ਲਈ ਕਮਾਈ ਜਿਹੜੀ ਹੈ ਉਹ ਕੀਤੀ ਜਾਂਦੀ ਸੀ। ਹੁਣ ਇਸ ਤਰ੍ਹਾਂ ਤੁਸੀਂ ਨਹੀਂ ਦੇਖਦੇ ਹੋਏ, ਕਰਦੇ ਹੋਏ ਲੋਕਾਂ ਨੂੰ ਦੇਖਦੇ। ਅਤੇ ਸਾਥੀਓ, ਅਸੀਂ ਅੱਜ ਦੇ ਦਿਨ ਨਾਗ ਪੰਚਮੀ ਦੇ ਉੱਤੇ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਜਾਨਵਰਾਂ ਨੂੰ, ਇਹਨਾਂ ਰੇਂਗਣ ਵਾਲੇ ਜਾਨਵਰਾਂ ਨੂੰ, ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਸੱਪਾਂ ਤੋਂ ਸਾਡੀ ਸੁਰੱਖਿਆ ਕਰਨ ਵਾਲੇ, ਸੱਪ ਨੂੰ ਫੜ ਕੇ ਸੁਰੱਖਿਅਤ ਥਾਂ 'ਤੇ ਛੱਡਣ ਵਾਲੇ ਇੱਕ ਨੌਜਵਾਨ ਸਾਥੀ ਸੰਨੀ ਜੌੜਾ ਜੀ ਦੇ ਨਾਲ, ਜੋ ਕਿ ਸਾਡੇ ਇਲਾਕੇ ਦੇ ਵਿੱਚ ਸੱਪਾਂ ਨੂੰ ਸੁਰੱਖਿਅਤ ਫੜ ਕੇ ਅਤੇ ਉਹਨਾਂ ਨੂੰ ਉਹਨਾਂ ਦੀ ਕੁਦਰਤੀ ਇਨਵਾਇਰਮੈਂਟ 'ਚ, ਉਹਨਾਂ ਦੇ ਕੁਦਰਤੀ ਵਾਤਾਵਰਣ ਦੇ ਵਿੱਚ ਛੱਡ ਕੇ ਆਉਂਦੇ ਨੇ, ਅਤੇ ਜਿਨ੍ਹਾਂ ਦੇ ਘਰ ਜਾਂ ਜਿਨ੍ਹਾਂ ਦੇ ਕੰਮਕਾਜ ਵਾਲੀ ਥਾਂ 'ਤੇ ਇਹ ਸੱਪ ਜਿਹੜਾ ਹੈ ਇਹ ਜੀ ਆਇਆ ਹੁੰਦਾ ਹੈਗਾ, ਉਹਨਾਂ ਨੂੰ ਉਹ ਬਚਾਉਂਦੇ ਨੇ ਅਤੇ ਉਹਨਾਂ ਦੀਆਂ ਬਹੁਤ ਸਾਰੀਆਂ ਦਵਾਵਾਂ ਲੈਂਦੇ ਨੇ। ਅਤੇ ਉਹ ਸਾਨੂੰ ਦੱਸ ਰਹੇ ਆ ਵੀ ਜੇਕਰ ਸਾਡੇ ਨਾਲ ਕਦੇ ਅਜਿਹਾ ਹੁੰਦਾ, ਸਾਡੇ ਆਲੇ ਦੁਆਲੇ ਇਹ ਸੱਪ ਨਾਂ ਦਾ ਜੀ ਸਾਨੂੰ ਦਿਖਦਾ ਹੈ, ਨਿਕਲਦਾ ਹੈ, ਉਸ ਵੇਲੇ ਅਸੀਂ ਕੀ ਕਰਨਾ ਹੈ। ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਸਿਮਰਨ ਕੌਰ, ਆਓ ਸੁਣਦੇ ਹਾਂ ਇਹ ਜਾਣਕਾਰੀ, ਅਤੇ ਇਸ ਤੋਂ ਬਾਅਦ ਸਿਮਰਨ ਸਾਨੂੰ ਜਾਣਕਾਰੀ ਦੇਣਗੇ ਅੱਜ ਇੰਡੋਨੇਸ਼ੀਆ ਦਾ ਆਜ਼ਾਦੀ ਦਿਵਸ ਜਿਹੜਾ ਮਨਾਇਆ ਜਾ ਰਿਹਾ ਹੈ ਉਸ ਬਾਰੇ।
1: ਸਨੀ ਜੋੜਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ।
2: ਸ਼ੁਕਰੀਆ ਜੀ।
1: ਅੱਜ ਦੇ ਦਿਨ ਯਾਨੀ ਕਿ ਨਾਗ ਪੰਚਮੀ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਸਰ, ਸਾਨੂੰ ਇਹ ਦੱਸੋ ਕਿ ਇਸ ਦਿਨ ਦੀ ਤੁਸੀਂ ਮਹੱਤਤਾ ਨੂੰ ਕਿਵੇਂ ਦੇਖਦੇ ਹੋ ਤੇ ਸਾਡੇ ਦੇਸ਼ ਵਿੱਚ ਇਹ ਦਿਨ ਕਿਉਂ ਮਨਾਇਆ ਜਾਂਦਾ ਹੈ?
2: ਮੇਰੇ ਵੱਲੋਂ ਆਕਾਸ਼ਵਾਣੀ ਦੇ ਸਾਰੇ ਸਰੋਤਾਵਾਂ ਨੂੰ ਬਹੁਤ ਬਹੁਤ ਧੰਨਵਾਦ ਹੈ। ਤੁਹਾਡਾ ਕੁਐਸਚਨ ਹੈ ਵੀ ਆਪਾਂ ਅੱਜ ਇਹਦਾ ਜਿਹੜਾ ਨਾਗ ਪੰਚਮੀ ਦਾ ਦਿਨ ਹੈ ਇਹਦਾ ਕੀ ਮਹੱਤਤਾ ਹੈ ਇਸਦੀ? ਤਾਂ ਜਿਹੜੀ ਨਾਗ ਪੰਚਮੀ ਦਾ ਦਿਨ ਹੈ ਜਿਹੜਾ, ਇਸਨੂੰ ਨਾਗਾਂ ਦੇ ਪ੍ਰਤੀ ਜਾਂ ਸੱਪਾਂ ਦੇ ਪ੍ਰਤੀ ਇੱਕ ਆਪਦੇ ਚੰਗੇ ਵਿਹਾਰ ਦੇ ਲਈ ਇਹਨੂੰ ਮਨਾਇਆ ਜਾਂਦਾ ਹੈ। ਤਾਂ ਇਸ ਨੂੰ ਥੋੜ੍ਹਾ ਜਿਹਾ ਧਰਮ ਦੇ ਨਾਲ ਵੀ ਜੋੜਿਆ ਗਿਆ ਹੈ, ਜਿਵੇਂ ਨਾਗਾਂ ਪ੍ਰਤੀ ਸਤਿਕਾਰ ਦਿੱਤਾ, ਵੀ ਇਹਨੂੰ ਕੁਦਰਤ ਜਾਂ ਧਾਰਮਿਕ ਪਰੰਪਰਾਵਾਂ ਨਾਲ ਜੋੜਿਆ ਗਿਆ। ਕੁਦਰਤ ਲਈ ਇਹ ਜ਼ਿਆਦਾ ਬੈਟਰ ਹੈ ਕਿਉਂਕਿ ਇਹ ਫਸਲਾਂ ਦੇ ਵਿੱਚ ਚੂਹਿਆਂ ਨੂੰ ਖਾ ਜਾਂਦਾ ਹੈ, ਠੀਕ ਹੈ ਜੀ, ਅਤੇ ਸਾਡੀਆਂ ਫਸਲਾਂ ਨੂੰ ਬਚਾਉਂਦਾ ਹੈ, ਅਤੇ ਇੱਕ ਫੂਡ ਚੇਨ ਦਾ ਇੱਕ ਇਹ ਬਹੁਤ ਮਹੱਤਵਪੂਰਨ ਹਿੱਸਾ ਹੈ। ਬਾਕੀ ਖੇਤੀ ਨਾਲ ਸੰਬੰਧਿਤ ਆ ਗਿਆ, ਭਗਵਾਨ ਸ਼ਿਵ ਨਾਲ ਸੰਬੰਧਿਤ ਹੈ, ਭਗਵਾਨ ਸ਼ਿਵ ਦੇ ਗਲੇ ਦੇ ਵਿੱਚ ਵੀ ਪਾਇਆ ਹੋਇਆ ਭੋਲੇਨਾਥ ਦੇ ਸੱਪ ਨੂੰ। ਪੌਰਾਣਿਕ ਮਾਨਤਾਵਾਂ ਨੇਗੀਆਂ ਜਿਸ ਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਮੰਥਨ ਕੀਤਾ ਗਿਆ ਸੀ ਸਮੁੰਦਰ ਦੇ ਵਿੱਚ, ਉਹ ਵੀ ਇੱਕ ਮਤਲਬ ਉਹਨਾਂ ਕੋਲ ਰੱਸੀ ਦੇ ਤੌਰ 'ਤੇ ਸੱਪ ਨੂੰ ਉਹਦੇ ਲਾਮੀ ਲਪੇਟ ਕੇ ਉਹਦੇ ਨਾਲ ਮੰਥਨ ਕੀਤਾ ਸੀ, ਤਾਂ ਉਹ ਸਾਰੀਆਂ ਚੀਜ਼ਾਂ ਨਿਕਲੀਆਂ ਸੀਗੀਆਂ। ਤਾਂ ਮਤਲਬ ਇੱਦਾਂ ਦਾ ਹੋਰ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ, ਉਹਨਾਂ ਕਰਕੇ ਅੱਜ ਜਿਹੜੀ ਇਹ ਨਾਗ ਪੰਚਮੀ ਦਿਨ ਨਾਗਾਂ ਨੂੰ, ਸੱਪਾਂ ਨੂੰ ਦੁੱਧ ਪਿਆ ਕੇ ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ।
1: ਸਰ, ਤੁਸੀਂ ਦੱਸੋ ਕਿ ਦੇਸ਼ ਵਿੱਚ ਸੱਪਾਂ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ, ਕਿਹੜੇ ਸੱਪ ਜ਼ਹਿਰੀਲੇ ਆ, ਕਿਹੜੇ ਸੱਪ ਜ਼ਹਿਰੀਲੇ ਨਹੀਂ ਹੈਗੇ?
2: ਜੀ, ਦੇਸ਼ ਵਿੱਚ ਆਪਣੇ ਜ਼ਹਿਰੀਲੇ ਸੱਪਾਂ ਵਿੱਚ ਤਕਰੀਬਨ 6-7 ਤਰ੍ਹਾਂ ਦੇ ਸੱਪ ਆ ਜਾਂਦੇ ਨੇ।
1: ਜੀ,
2: ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਤਕਰੀਬਨ 4-5 ਤਰ੍ਹਾਂ ਦੇ ਜ਼ਹਿਰੀਲੇ ਸੱਪ ਨੇ।
1: ਜੀ,
2: ਔਰ ਅਗਰ ਅਸੀਂ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡੇ ਦੇ ਵਿੱਚ ਸਿਰਫ 2 ਜ਼ਹਿਰੀਲੇ ਸੱਪ ਹੈਗੇ ਆ।
1: ਜੀ,
2: ਆਲ ਓਵਰ ਇੰਡੀਆ ਦੇ ਵਿੱਚ ਤਕਰੀਬਨ ਜਾਂ ਵਰਲਡ ਦੇ ਵਿੱਚ ਲਗਾਈਏ ਤਾਂ 3% ਜ਼ਹਿਰੀਲੇ ਸੱਪ ਹੈ, ਬਾਕੀ ਸਾਰੇ ਬਿਨਾਂ ਜ਼ਹਿਰ ਤੋਂ ਹੈ।
1: ਤੇ ਸਰ, ਸੱਪ ਦਾ ਨਾਮ ਅਸੀਂ ਹਮੇਸ਼ਾ ਸੁਣ ਕੇ ਡਰ ਜਾਂਦੇ ਹਾਂ, ਤੇ ਜੇ

0: ਸੱਪ ਹੈ ਉਹ ਸਾਡੇ ਵਾਤਾਵਰਨ ਲਈ ਸਾਡੇ ਲਈ ਕੀ ਸਹਿਯੋਗ ਦਿੰਦੇ ਹਨ?
1: ਜੀ, ਸੱਪ ਦਾ ਨਾਮ ਹੀ ਇਹੋ ਜਿਹਾ ਰੱਖਿਆ ਗਿਆ ਹੈਗਾ ਵੀ ਆਪਾਂ ਦੂਰੋਂ ਹੀ ਸੁਣ ਕੇ ਨਾ ਡਰ ਜਾਂਦੇ ਵੀ ਸੱਪ ਆ ਗਿਆ।
0: ਹਾਂਜੀ,
1: ਕਈ ਲੋਕ ਤਾਂ ਸੱਪ ਵੀ ਨਹੀਂ ਕਹਿੰਦੇ, ਹੱਪ ਹੀ ਕਹਿੰਦੇ ਆ, ਜਾਂ ਕੁਛ ਲੋਕ ਸੱਪ ਦਾ ਨਾਮ ਸੱਪ ਨਹੀਂ ਲੈਂਦੇ, ਉਹਨੂੰ ਬਾਬਾ ਕਹਿ ਦਿੰਦੇ ਨੇ ਵੀ ਯਾਰ ਕਿਤੇ ਵੀ ਸੱਪ ਦਾ ਨਾਮ ਲੈ ਇਹਦੇ ਉੱਤੇ ਹੋਰ ਮਾਹੌਲ ਨਾ ਬਣ ਜੇ, ਤਾਂ ਉਹਨੂੰ ਬਾਬਾ ਕਹਿ ਦਿੰਦੇ ਨੇ। ਸੋ ਸੱਪ ਜਦੋਂ ਵੀ ਕਦੇ ਸਾਡੇ ਘਰਾਂ ਦੇ ਵਿੱਚ ਆਉਂਦਾ ਹੈਗਾ ਤਾਂ ਸਿਰਫ ਤੁਸੀਂ ਉਸ ਦੇ ਉੱਪਰ ਨਿਗਾਹ ਰੱਖਣੀ ਹੈ ਕਿ ਉਹ ਸੱਪ ਕਿੱਥੇ ਬੈਠਾ ਹੋਇਆ।
0: ਜੀ,
1: ਉਸ ਤੋਂ ਬਿਨਾਂ ਤੁਸੀਂ ਕੁਛ ਨਹੀਂ ਕਰਨਾ, ਉਹਨੂੰ ਛੇੜਨਾ ਨਹੀਂ, ਤੰਗ ਨਹੀਂ ਕਰਨਾ। ਬਾਈ ਚਾਂਸ ਮੰਨ ਲਓ ਕਿ ਅਲਮਾਰੀ ਦੇ ਥੱਲੇ ਬੈਠਾ ਹੋਇਆ ਸੱਪ, ਤੁਸੀਂ ਉੱਥੋਂ ਉਹਨੂੰ ਫੜਨ ਦੇ ਚੱਕਰ 'ਚ ਛੇੜਤਾ, ਫੜਿਆ ਤਾਂ ਤੁਹਾਡੇ ਤੋਂ ਗਿਆ ਨਹੀਂ, ਪਰ ਉਹ ਅਲਮਾਰੀ ਥੱਲੋਂ ਨਿਕਲ ਕੇ ਬੈੱਡ ਥੱਲੇ ਵੜ ਗਿਆ ਜਾਂ ਕਿਸੇ ਸਟੋਰ 'ਚ ਵੜ ਗਿਆ, ਤਾਂ ਮਤਲਬ ਇਹੋ ਜਿਹੇ ਹੋਰ ਸੰਘਣੇ ਏਰੀਏ 'ਚ ਵੜ ਗਿਆ ਜਿੱਥੋਂ ਆਪਾਂ ਨੂੰ ਬਹੁਤ ਸਾਰਾ ਜ਼ਿਆਦਾ ਸਮਾਨ ਚੱਕ ਕੇ ਉਸਨੂੰ ਲੱਭਣਾ ਪਊਗਾ। ਸੋ ਇਸ ਕਰਕੇ ਮਤਲਬ ਸਿਰਫ ਉਸ ਦੇ ਉੱਤੇ ਨਿਗਾਹ ਰੱਖਣੀ ਹੈ ਕਿ ਬੈਠਾ, ਬਸ, ਨਥਿੰਗ ਐਲਸ, ਹੋਰ ਉਸ ਤੋਂ ਬਿਨਾਂ ਕੁਛ ਨਹੀਂ ਕਰਨਾ।
0: ਅਤੇ ਸੱਪਾਂ ਬਾਰੇ ਲੋਕਾਂ ਦੇ ਜਿਹੜੇ ਭੁਲੇਖੇ ਆ ਜਾਂ ਡਰ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
1: ਜਿਵੇਂ ਜਿਵੇਂ ਅਸੀਂ ਟਿੱਬਿਆਂ ਨੂੰ ਵਾਹਤਾ, ਖੇਤਾਂ ਵਿੱਚ ਅਸੀਂ ਆਪਦੇ ਘਰ ਪਾਲੇ, ਕੋਠੀਆਂ ਪਾਲੀਆਂ, ਜੰਗਲਾਂ ਨੂੰ ਵੱਢਤਾ, ਜੰਗਲਾਂ ਨੂੰ ਵੱਢ ਕੇ ਅਸੀਂ ਉੱਥੇ ਆਪਦੇ ਘਰ ਪਾਲੇ, ਉਸ ਜਿਹੜਾ ਮਾਹੌਲ ਬਣਾਤਾ ਸੀ, ਉਸ ਮਾਹੌਲ ਦੇ ਹਿਸਾਬ ਨਾਲ ਸਾਨੂੰ ਸੱਪਾਂ ਦੇ ਵਿਚਕਾਰ ਰਹਿਣ ਦੀ ਆਦਤ ਪਾ ਲੈਣੀ ਚਾਹੀਦੀ ਹੈ, ਕਿਉਂਕਿ ਸੱਪ ਜਿੱਥੇ ਜਿੱਥੇ ਰਹਿੰਦੇ ਸੀ ਉਹ ਸਾਰੇ ਏਰੀਏ ਅਸੀਂ ਖਤਮ ਕਰਤੇ, ਉਹਨਾਂ ਦੀ ਜਗ੍ਹਾ ਦੇ ਉੱਤੇ ਅਸੀਂ ਆਪਦੇ ਘਰ ਪਾਲੇ, ਤਾਂ ਸੱਪ ਕਿੱਥੇ ਜਾਣਗੇ ਜਾਂ ਹੋਰ ਜਾਨਵਰ ਕਿੱਥੇ ਜਾਣਗੇ? ਤਾਂ ਉਹ ਬਾਈ ਡਿਫੌਲਟ ਹੀ ਸਾਡੇ ਘਰਾਂ ਵੱਲ ਜਾਂ ਸਾਡੇ ਸ਼ਹਿਰ ਵੱਲ ਉਹ ਵਧਣਗੇ। ਜੇਕਰ ਅਸੀਂ ਉਹਨਾਂ ਦੇ ਘਰ ਖਤਮ ਕਰ ਰਹੇ ਹਾਂ ਤਾਂ ਉਹਨਾਂ ਨੂੰ ਸਾਡੇ ਘਰਾਂ ਦੇ ਵਿੱਚ ਰਹਿਣ ਦੀ ਆਗਿਆ ਦੇਣੀ ਪਵੇਗੀ, ਔਰ ਉਹਨਾਂ ਨਾਲ ਵਿਚਰਨਾ ਸਾਨੂੰ ਜਾਣਾ, ਉਹਨਾਂ ਦੇ ਨਾਲ ਹੀ ਉਹਨਾਂ ਦੇ ਨਾਲ ਵਿਚਰਨਾ, ਉਹ ਸਾਡੇ ਘਰ 'ਚ ਆਉਂਦੇ ਤਾਂ ਉਹਨਾਂ ਨੂੰ ਕਿਵੇਂ ਬਾਹਰ ਕੱਢਣਾ, ਸਾਰਾ ਕੁਛ ਸਾਨੂੰ ਸਿੱਖਣਾ ਪਵੇਗਾ।
0: ਇਹ ਗੱਲ ਤੁਸੀਂ ਬਹੁਤ ਵਧੀਆ ਕਹੀ ਕਿ ਅਸੀਂ ਉਹਨਾਂ ਦੇ ਘਰ ਖਰਾਬ ਕਰਕੇ ਆਪਣੇ ਘਰ ਵਸਾ ਰਹੇ ਹਾਂ।
1: ਹਾਂ, ਜੇ ਅਸੀਂ ਉਹਨਾਂ ਤੋਂ ਬਚਣਾ ਚਾਹੁੰਦੇ ਹਾਂ ਤਾਂ ਉਹਨਾਂ ਦੇ ਘਰ ਵਾਪਸ ਵਸਾ ਦਿਓ, ਜੰਗਲ ਬਣਾ ਦਿਓ ਦੁਬਾਰਾ, ਟਿੱਬੇ ਜਿਹੜੇ ਹੁਣ ਬਚ ਚੁੱਕੇ ਨੇ ਕੁਛ ਕੁ ਉਹਨਾਂ ਨੂੰ ਛੱਡ ਦਿਓ, ਨਾ ਵਾਹੋ ਉਹਨਾਂ ਨੂੰ, ਖੇਤਾਂ ਦੇ ਵਿੱਚ ਜਾ ਕੇ ਆਪਦੇ ਵਿਚਾਲੇ ਕੋਠੀ ਨਾ ਪਾਵੋ, ਤਾਂ ਇਹਨਾਂ ਤਰੀਕਿਆਂ ਨਾਲ ਉਹਨਾਂ ਦੇ ਘਰ ਬਚ ਜਾਣਗੇ।
0: ਜੀ ਸਰ, ਇਹ ਵੀ ਦੱਸੋ ਵੀ ਜੇਕਰ ਸਾਨੂੰ ਸੱਪ ਦਿਖਾਈ ਦਿੰਦਾ ਘਰਾਂ ਜਾਂ ਦਫ਼ਤਰਾਂ ਦੇ ਵਿੱਚ ਤਾਂ ਸਾਨੂੰ ਕੀ ਕਰਨਾ ਚਾਹੀਦਾ?
1: ਜੀ, ਬਹੁਤ ਵਧੀਆ ਕੁਐਸਚਨ ਹੈ ਜੀ। ਸੱਪ ਸਾਡੇ ਘਰ ਦੇ ਵਿੱਚ ਆ ਗਿਆ ਜਾਂ ਮੰਨ ਲਓ ਆਫਿਸ ਦੇ ਵਿੱਚ ਆ ਗਿਆ ਤਾਂ ਅਸੀਂ ਸਿਰਫ ਉਸ ਦੇ ਉੱਪਰ ਨਿਗਾਹ ਰੱਖਣੀ ਹੈ ਉਹ ਕਿੱਥੇ ਬੈਠਾ ਹੋਇਆ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਜੇ ਉਸਨੂੰ ਤੰਗ ਕਰਾਂਗੇ ਛੇੜਾਂਗੇ, ਜੇਕਰ ਅਸੀਂ ਉਸਨੂੰ ਫੜ ਸਕਦੇ ਹਾਂ ਫਿਰ ਤਾਂ ਉਸਨੂੰ ਛੇੜੋ, ਜੇ ਤੁਸੀਂ ਨਹੀਂ ਫੜ ਸਕਦੇ ਤਾਂ ਉਸਨੂੰ ਛੇੜਨ ਦੀ ਲੋੜ ਨਹੀਂ, ਉਸਨੂੰ ਸਿਰਫ ਉਸ ਜਗ੍ਹਾ ਦੇ ਉੱਤੇ ਬੈਠੇ ਨੂੰ ਨਿਗਾਹ ਰੱਖਣੀ ਹੈ, ਉਸ ਦੇ ਉੱਤੇ ਦੇਖਦੇ ਰਹੋ ਵੀ ਉਹ ਬੈਠਾ ਹੋਇਆ, ਜਸਟ, ਹੋਰ ਉਸਨੂੰ ਕੁਛ ਨਹੀਂ ਕਰਨਾ। ਔਰ ਨਾਲ ਦੀ ਨਾਲ ਕਿਸੇ ਨਾ ਕਿਸੇ ਵਾਈਲਡ ਲਾਈਫ ਰੈਸਕਿਊਰ ਨੂੰ, ਡਿਪਾਰਟਮੈਂਟ ਨੂੰ, ਸਨੇਕ ਰੈਸਕਿਊਰ ਨੂੰ, ਕਿਸ ਨੂੰ ਵੀ ਕਾਲ ਕਰ ਦਿਓ ਵੀ ਸਾਡੇ ਘਰੇ ਸੱਪ ਹੈ ਅਤੇ ਫਟਾਫਟ ਆ ਕੇ ਉਸਨੂੰ ਰੈਸਕਿਊ ਕਰ ਲਓ।
0: ਜੀ, ਅਤੇ ਜੇਕਰ ਖੁਦਾ ਨਾ ਖਾਸਤਾ ਕਿਸੇ ਨੂੰ ਸੱਪ ਡੰਗ ਲੈਂਦਾ ਤਾਂ ਉਹਦੇ ਆਲੇ ਦੁਆਲੇ ਦੇ ਜਿਹੜੇ ਲੋਕ ਆ, ਮੌਜੂਦਾ ਲੋਕ, ਉਹਨਾਂ ਨੂੰ ਕੀ ਕਰਨਾ ਚਾਹੀਦਾ?
1: ਜੀ, ਮੰਨ ਲਓ ਮੇਰੇ ਸੱਪ ਲੜ ਗਿਆ ਤਾਂ ਮੈਂ, ਮੇਰੇ ਆਸੇ ਪਾਸੇ ਦੇ ਜਿਹੜੇ ਲੋਕ ਨੇ, ਕੁਛ ਲੋਕ ਨੈਗੇਟਿਵ ਗੱਲਾਂ ਕਰਦੇ ਨੇ ਕਿ ਯਾਰ ਫਲਾਨੇ ਬੰਦੇ ਦੇ ਲੜ ਗਿਆ ਸੀ, ਉਹ 10 ਮਿੰਟ ਦੇ ਵਿੱਚ ਪੂਰਾ ਹੋ ਗਿਆ, ਤਾਂ ਇੱਦਾਂ ਦੇ ਲੋਕਾਂ ਨੂੰ ਥੋੜ੍ਹਾ ਦੂਰ ਰੱਖਣਾ, ਖੁੱਲ੍ਹੀ ਹਵਾ ਆਉਣ ਦਿਓ, ਤਾਜ਼ੀ ਹਵਾ। ਉਸ ਦੇ ਨਾਲ ਨਾਲ ਸਭ ਤੋਂ ਮੇਨ ਗੱਲ ਹੈ ਬੀ ਪੀ ਨਹੀਂ ਵਧਣ ਦੇਣਾ, ਬਲੱਡ ਪ੍ਰੈਸ਼ਰ ਨਹੀਂ ਵਧਣ ਦੇਣਾ। ਖੂਨ ਦਾ ਦੌਰਾ ਅਗਰ ਵੱਧ ਗਿਆ ਤਾਂ ਉਹ ਖੂਨ ਜ਼ਹਿਰ ਨੂੰ ਚੱਕ ਕੇ ਦਿਲ ਤੱਕ ਲੈ ਜਾਏਗਾ ਔਰ ਦਿਲ ਨੂੰ ਨੇ ਕੰਮ ਕਰਨਾ ਬੰਦ ਕਰ ਦੇਣਾ ਔਰ ਹਾਰਟ ਅਟੈਕ ਆ ਜਾਣਾ। ਸੋ ਤਾਜ਼ੀ ਹਵਾ ਲੈਣੀ ਹੈ ਔਰ ਆਪਦੇ ਨਾਲ ਦੇ ਬੰਦਿਆਂ ਨੂੰ ਦੱਸਣਾ ਹੈਗਾ ਵੀ ਭਾਈ ਮੇਰੇ ਫਲਾਨੇ ਕਿਸਮ ਦਾ ਜਾਂ ਕੋਈ ਵੀ ਸੱਪ ਲੜ ਗਿਆ, ਤਾਂ ਉਹ ਜਿਹੜੇ ਨਾਲ ਦੇ ਬੰਦੇ ਨੇ ਉਹ ਉਸਨੂੰ ਚੱਕ ਕੇ, ਉਸਨੂੰ ਤੋਰ ਕੇ ਨਹੀਂ ਲੈ ਕੇ ਜਾਣਾ, ਭਜਾ ਕੇ ਨਹੀਂ ਲੈ ਕੇ ਜਾਣਾ, ਕਿਉਂਕਿ ਇਹ ਸਾਰੀਆਂ ਚੀਜ਼ਾਂ 'ਚ ਬੀ ਪੀ ਵਧੂਗਾ, ਤਾਂ ਉਸਨੂੰ ਚੱਕ ਕੇ ਕਿਸੇ ਮੋਟਰਸਾਈਕਲ 'ਤੇ ਬਿਠਾ ਕੇ ਜਾਂ ਕਾਰ ਦੇ ਵਿੱਚ ਉਹਨੂੰ ਬਿਠਾ ਕੇ ਲੈ ਕੇ ਜਾਣਾ ਔਰ ਜਲਦੀ ਤੋਂ ਜਲਦੀ ਹੋਸਪਿਟਲ ਪਹੁੰਚਦੇ ਕਰਨਾ, ਚਾਹੇ ਸੱਪ ਜ਼ਹਿਰ ਵਾਲਾ ਲੜਿਆ ਚਾਹੇ ਬਿਨਾਂ ਜ਼ਹਿਰ ਤੋਂ, ਕਿਉਂਕਿ ਆਮ ਬੰਦੇ ਨੂੰ ਨਹੀਂ ਪਤਾ ਹੁੰਦਾ ਸੱਪ ਜ਼ਹਿਰ ਵਾਲਾ ਜਾਂ ਬਿਨਾਂ ਜ਼ਹਿਰ ਤੋਂ ਹੈ। ਕੋਈ ਮਰਜ਼ੀ ਸੱਪ ਲੜ ਜੇ, ਅੱਧੇ ਘੰਟੇ ਤੋਂ ਪਹਿਲਾਂ ਪਹਿਲਾਂ ਹੋਸਪਿਟਲ ਪਹੁੰਚਣਾ ਬਹੁਤ ਜ਼ਰੂਰੀ ਹੈ।
0: ਅਤੇ ਅਖੀਰ ਦੇ ਵਿੱਚ ਤੁਸੀਂ ਸਾਡੇ ਸਰੋਤਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਅਤੇ ਜੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਤਾਂ ਤੁਸੀਂ ਆਪਦਾ ਸੰਪਰਕ ਨੰਬਰ ਵੀ ਸਾਡੇ ਨਾਲ ਸਾਂਝਾ ਕਰੋ।
1: ਜੀ, ਮੇਰਾ ਸੁਨੇਹਾ ਸਿਰਫ ਇਹੀ ਹੈ ਜੀ ਕਿ ਇੱਕ ਆਪਾਂ ਵਰਡਿੰਗ ਬੋਲਦੇ ਹੁੰਦੇ ਹਾਂ ਵੀ ਜੀਓ ਔਰ ਜੀਣੇ ਦਿਓ, ਇਹ ਸਿਰਫ ਬੋਲਣ 'ਚ ਆ ਜਾਂਦੀ ਹੈ ਪਰ ਅਸੀਂ ਇਸ ਦੇ ਉੱਪਰ ਕਦੇ ਅਮਲ ਨਹੀਂ ਕੀਤਾ, ਤਾਂ ਇਸ 'ਤੇ ਅਮਲ ਕਰੋ। ਜੋ ਜਿੰਨਾ ਹੱਕ ਸਾਡਾ ਇਸ ਧਰਤੀ ਉੱਤੇ ਜਾਣ ਦਾ, ਓਨਾ ਹੀ ਸਾਰੇ ਜਾਨਵਰਾਂ ਦਾ, ਓਨਾ ਹੀ ਇੱਕ ਕੀੜੀ ਦਾ ਵੀ ਹੈ ਔਰ ਓਨਾ ਹੀ ਇੱਕ ਸੱਪ ਦਾ ਵੀ ਹੈ, ਇੱਕ ਬਾਜ ਦਾ ਵੀ ਹੈ। ਸੋ ਅਸੀਂ ਅਗਰ ਚਾਹੁੰਦੇ ਹਾਂ ਵੀ ਇਹ ਸਾਰੇ ਜਾਨਵਰ ਸਾਨੂੰ ਜਿਉਣ ਦੇਣ, ਤਾਂ ਅਸੀਂ ਵੀ ਇਹਨਾਂ ਨੂੰ ਜੀਵਨ ਬਖਸ਼ੀਏ। ਸੱਪਾਂ ਨੂੰ ਜਾਂ ਕਿਸੇ ਵੀ ਤਰ੍ਹਾਂ ਦੇ ਜਾਨਵਰ ਨੂੰ ਜਿਸ ਤੋਂ ਸਾਨੂੰ ਡਰ ਲੱਗਦਾ, ਉਸ ਨੂੰ ਮਾਰੋ ਨਾ, ਉਸ ਨੂੰ ਰੈਸਕਿਊ ਕਰਵਾ ਕੇ ਦੂਰ ਏਰੀਏ ਦੇ ਵਿੱਚ ਛੱਡਵਾ ਦਿਓ। ਅਤੇ ਮੇਰਾ ਕੰਟੈਕਟ ਨੰਬਰ ਹੈ ਜੀ 95-308-78-078, 9530878-78078।
0: ਜੀ, ਬਹੁਤ ਵਧੀਆ ਜਾਣਕਾਰੀ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਬਹੁਤ ਸਾਰੇ ਉਹਨਾਂ ਦੇ ਡਰ ਤੇ ਭੁਲੇਖੇ ਦੂਰ ਹੋਏ ਹੋਣਗੇ ਤੁਹਾਡੇ।

0: ਗੱਲਬਾਤ ਸੁਣ ਕੇ। ਤਾਂ ਸਨੀ ਜੋੜਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਸਾਡੇ ਸਰੋਤਿਆਂ ਦੇ ਨਾਲ ਇੰਨੀ ਵਧੀਆ ਜਾਣਕਾਰੀ ਸਾਂਝੀ ਕਰਨ ਦੇ ਲਈ।
1: ਥੈਂਕ ਯੂ ਜੀ,
0: ਧੰਨਵਾਦ। ਹੁਣੇ ਤੁਸੀਂ ਸੁਣੀ ਮੁਲਾਕਾਤ ਨਾਗ ਪੰਚਮੀ ਦੇ ਮੌਕੇ ਦੌਰਾਨ। ਤੇ ਸਰੋਤਿਓ, ਅੱਜ ਇੱਕ ਹੋਰ ਖਾਸ ਦਿਨ ਹੈ। ਅੱਜ 17 ਅਗਸਤ ਹੈ ਤੇ ਅੱਜ ਦੇ ਦਿਨ ਦੁਨੀਆ ਦੇ ਖੂਬਸੂਰਤ ਦੇਸ਼ ਇੰਡੋਨੇਸ਼ੀਆ ਵਿੱਚ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ। ਇੰਡੋਨੇਸ਼ੀਆ ਨੇ 17 ਅਗਸਤ 1945 ਨੂੰ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਸੀ। ਇਸ ਦਿਨ ਇੰਡੋਨੇਸ਼ੀਆ ਦੇ ਆਗੂ ਸੁਕਾਰਨੋ ਅਤੇ ਮੁਹੰਮਦ ਹੱਤਾ ਨੇ ਦੇਸ਼ ਦੀ ਆਜ਼ਾਦੀ ਦੀ ਘੋਸ਼ਣਾ ਕੀਤੀ। ਇਸ ਤੋਂ ਬਾਅਦ ਇੰਡੋਨੇਸ਼ੀਆ ਨੇ ਇੱਕ ਆਜ਼ਾਦ ਦੇਸ਼ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ। ਇੰਡੋਨੇਸ਼ੀਆ ਲਗਭਗ 17,000 ਟਾਪੂਆਂ ਨਾਲ ਬਣਿਆ ਹੋਇਆ ਇੱਕ ਟਾਪੂ ਹੈ। ਇਸ ਦੀ ਰਾਜਧਾਨੀ ਜਕਾਰਤਾ ਅਤੇ ਇਹ ਦੱਖਣੀ ਪੂਰਬੀ ਏਸ਼ੀਆ ਵਿੱਚ ਸਥਿਤ ਹੈ। ਦੇਸ਼ ਦੀਆਂ ਆਪਣੀਆਂ ਵੱਖ ਵੱਖ ਭਾਸ਼ਾਵਾਂ ਅਤੇ ਸੱਭਿਆਚਾਰ ਅਤੇ ਪਰੰਪਰਾਵਾਂ ਵੀ ਹਨ। ਇੰਡੋਨੇਸ਼ੀਆ ਦੇ ਆਜ਼ਾਦੀ ਦਿਵਸ ਨੂੰ ਉੱਥੇ ਹਾਰੀ ਕਮਰੇਡਿਕਾਨ ਕਿਹਾ ਜਾਂਦਾ ਹੈ। ਇਸ ਦੇ ਮੌਕੇ ਦੇਸ਼ ਭਰ ਵਿੱਚ ਝੰਡਾ ਲਹਿਰਾਉਣ ਦੀਆਂ ਰਸਮਾਂ, ਪਰੇਡਾਂ ਅਤੇ ਵੱਖ ਵੱਖ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸ ਦਿਨ ਇੰਡੋਨੇਸ਼ੀਆ ਦਾ ਲਾਲ ਅਤੇ ਚਿੱਟੇ ਰੰਗ ਦਾ ਝੰਡਾ ਹਰ ਤਰਫ ਦਿਖਾਈ ਦਿੰਦਾ ਹੈ। ਲਾਲ ਰੰਗ ਦਾ ਝੰਡਾ ਹਿੰਮਤ ਦਾ ਪ੍ਰਤੀਕ ਹੈ ਅਤੇ ਚਿੱਟਾ ਰੰਗ ਪਵਿੱਤਰਤਾ ਨਾਲ ਜੋੜਿਆ ਜਾਂਦਾ ਹੈ। ਸਰੋਤਿਓ, ਆਜ਼ਾਦੀ ਦਿਵਸ ਸਾਨੂੰ ਇਹ ਯਾਦ ਕਰਾਉਂਦਾ ਹੈ ਕਿ ਆਜ਼ਾਦੀ ਸਿਰਫ ਇੱਕ ਸ਼ਬਦ ਨਹੀਂ, ਸਗੋਂ ਕਈ ਲੋਕਾਂ ਦੀ ਮਿਹਨਤ, ਹਿੰਮਤ ਅਤੇ ਕੁਰਬਾਨੀਆਂ ਦਾ ਨਤੀਜਾ ਹੁੰਦੀ ਹੈ। ਇਸ ਲਈ ਹਰ ਦੇਸ਼ ਦੇ ਨਾਗਰਿਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਦੇਸ਼ ਦੀ ਤਰੱਕੀ, ਸ਼ਾਂਤੀ ਲਈ ਆਪਣਾ ਯੋਗਦਾਨ ਪਾਉਣ। ਅੱਜ ਇੰਡੋਨੇਸ਼ੀਆ ਦੇ ਲੋਕ ਆਪਣੇ ਦੇਸ਼ ਦੀ ਆਜ਼ਾਦੀ ਦਾ ਜਸ਼ਨ ਮਨਾ ਰਹੇ ਹਨ। ਆਓ ਅਸੀਂ ਵੀ ਉਹਨਾਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਉਹਨਾਂ ਦੀ ਖੁਸ਼ਹਾਲੀ, ਤਰੱਕੀ, ਸ਼ਾਂਤੀ ਦੀ ਕਾਮਨਾ ਕਰਦੇ ਹਾਂ। ਇੰਡੋਨੇਸ਼ੀਆ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ।
2: ਜੀ ਸਾਥੀਓ, ਤੁਸੀਂ ਗੱਲਬਾਤ ਸੁਣੀ ਸਿਮਰਨ ਕੌਰ ਹੋਰਾਂ ਪਾਸੋਂ। ਉਹ ਪਹਿਲਾਂ ਗੱਲਬਾਤ ਕਰ ਰਹੇ ਸੀ ਸਨੀ ਜੋੜਾ ਜੀ ਦੇ ਨਾਲ ਅਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਅੱਜ ਦੇ ਦਿਨ ਹੀ ਇੰਡੋਨੇਸ਼ੀਆ ਦੇ 1945 'ਚ ਆਜ਼ਾਦ ਹੋਣ ਬਾਰੇ। ਅਸੀਂ ਸਾਡੇ ਸਰੋਤਿਆਂ ਨੂੰ ਸਮਾਂ ਦੱਸ ਦਈਏ, ਇਸ ਵੇਲੇ 6:48 ਅਤੇ 42 ਸਕਿੰਟ ਹੋ ਰਹੇ ਨੇ। ਰੁਕਦੇ ਹਾਂ ਇੱਕ ਵਕਫੇ ਦੇ ਲਈ।
3: 1966 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSE ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSC ਮੈਥਸ, MSC IT, MBA, MCA, MSC ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੀ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।
4: ਆਕਾਸ਼ਵਾਣੀ FM ਬਠਿੰਡਾ 101.1 MHz ਤੇ ਤੁਸੀਂ ਸੁਣ ਰਹੇ ਹੋ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੋਗ ਬਾਣੀ।

0: ਜੀ, ਇਹ ਆਵਾਜ਼ ਸੀ ਲੱਕੀ ਅਲੀ ਦੀ। ਅਤੇ ਸਾਥੀਓ, ਅਸੀਂ ਤੁਹਾਨੂੰ ਪ੍ਰੋਗਰਾਮ ਦੇ ਸ਼ੁਰੂ 'ਚ ਦੱਸਿਆ ਸੀਗਾ ਕਿ ਅਸੀਂ ਸੀ ਪਾਈਟ ਕਾਲਚਰਾਣੀ, ਜੋ ਕੈਂਪ ਜਿੱਥੇ ਹਮੇਸ਼ਾ ਭਰਤੀਆਂ ਸੰਬੰਧੀ ਟ੍ਰੇਨਿੰਗ ਸੰਬੰਧੀ ਕੋਚਿੰਗ ਚੱਲਦੀ ਰਹਿੰਦੀ ਹੈ, ਅਸੀਂ ਉੱਥੋਂ ਦੇ ਫਿਜ਼ੀਕਲ ਟ੍ਰੇਨਿੰਗ ਦੇ ਸੀਨੀਅਰ ਉਸਤਾਦ ਬਲਜੀਤ ਸਿੰਘ ਢਿੱਲੋਂ ਹੋਰਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ। ਉਹ ਸਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਅਸੀਂ ਵੀ ਸੀ ਪਾਈਟ ਕਾਲਚਰਾਣੀ ਤੋਂ ਮੁਫਤ ਕੋਚਿੰਗ ਜਿਹੜੀ ਹੈ ਉਹ ਹਾਸਿਲ ਕਰ ਸਕਦੇ ਹਾਂ। ਇਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। ਬਲਜੀਤ ਸਿੰਘ ਢਿੱਲੋਂ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰਸਾਰਣ 'ਚ।
1: ਧੰਨਵਾਦ ਜੀ, ਧੰਨਵਾਦ, ਥੈਂਕ ਯੂ ਸਰ।
0: ਬਲਜੀਤ ਸਿੰਘ ਜੀ, ਤੁਸੀਂ ਬਤੌਰ ਸੀਨੀਅਰ ਉਸਤਾਦ ਉੱਧਰ ਫਿਜ਼ੀਕਲ ਟ੍ਰੇਨਿੰਗ ਜਿਹੜੀ ਹੈ ਉਹ ਕਰਵਾਉਂਦੇ ਹੋ, ਅਤੇ ਫਿਜ਼ੀਕਲ ਟ੍ਰੇਨਿੰਗ ਅੱਜ ਕੱਲ੍ਹ ਪੰਜਾਬ ਪੁਲਿਸ ਦੇ ਉਹ ਵਾਲੇ ਸਾਥੀ ਕਰ ਰਹੇ ਆ ਜਿਨ੍ਹਾਂ ਨੇ ਲਿਖਤੀ ਪ੍ਰੀਖਿਆ ਦੇ ਦਿੱਤੀ ਸੀ ਅਤੇ ਉਹ ਫਾਈਨਲ ਕੱਟ ਲਿਸਟ ਨੂੰ ਉਡੀਕ ਰਹੇ ਨੇ, ਅਤੇ ਹੋਰ ਵੀ ਜਿਹੜੇ ਸਾਥੀ ਜਿਵੇਂ ਕਿ ਅਗਨੀਵੀਰ ਦੀ ਭਰਤੀ ਤੋਂ ਬਾਅਦ ਵਾਲੇ ਸਾਥੀ ਜਿਹੜੇ ਹੈ ਉਹ ਵੀ ਤੁਹਾਡੇ ਕੋਲ ਉੱਥੇ ਇਸ ਤਰ੍ਹਾਂ ਦੀ ਟ੍ਰੇਨਿੰਗ ਪ੍ਰਾਪਤ ਕਰ ਰਹੇ ਆ, ਤੁਸੀਂ ਸਾਨੂੰ ਦੱਸ ਦਿਓ ਕਿ ਇਸ ਵੇਲੇ ਸੀ ਪਾਈਟ ਕੈਂਪ ਕਾਲਚਰਾਣੀ ਵਿਖੇ ਕਿਹੜੀਆਂ ਕਿਹੜੀਆਂ ਟ੍ਰੇਨਿੰਗਾਂ ਚੱਲ ਰਹੀਆਂ, ਕੋਚਿੰਗ ਵੀ, ਪੜ੍ਹਾਈ ਵਾਲੀ ਕੋਚਿੰਗ ਵੀ, ਯਾਨੀ ਕਿ ਲਿਖਤੀ ਪ੍ਰੀਖਿਆ ਦੇ ਲਈ ਵੀ ਕਿਹੜੀ ਚੱਲ ਰਹੀ ਹੈ, ਅਤੇ ਫਿਰ ਫਿਜ਼ੀਕਲ ਵਾਸਤੇ ਵੀ ਕਿਹੜੀ ਕਿਹੜੀ ਤਿਆਰੀ ਚੱਲ ਰਹੀ ਹੈ?
1: ਠੀਕ ਹੈ ਜੀ, ਜਿਹੜੀ ਆਪਣੇ ਜਿਹੜੇ ਬੱਚੇ ਜੀ ਜਵਾਨ ਕਰਕੇ ਆ ਗਏ ਸੀਗੇ, ਪੇਪਰ ਆਪਦਾ ਦੇ ਕੇ ਆਏ ਸੀਗੇ ਅਗਨੀਵੀਰ ਦੇ ਵਿੱਚ,
0: ਜੀ
1: ਉਹਨਾਂ ਦੀ ਫਿਜ਼ੀਕਲ ਦੀ ਤਿਆਰੀ ਚੱਲ ਰਹੀ ਹੈ ਜੀ।
0: ਹਾਂਜੀ,
1: ਪਿਛਲੇ ਦੋ ਢਾਈ ਮਹੀਨਿਆਂ ਤੋਂ
0: ਜੀ,
1: ਤੇ ਹੁਣ 19 ਤਰੀਕ ਨੂੰ ਉਹਨਾਂ ਦੀ ਜਿਹੜੀ ਹੈਗੀ ਆਪਣੇ ਬਠਿੰਡਾ, ਮੁਕਤਸਰ, ਫਾਜ਼ਿਲਕਾ, ਇਹਨਾਂ ਦੀ ਜਿਹੜੀ ਭਰਤੀ ਹੈਗੀ
0: ਜੀ
1: ਉਹ ਸਟਾਰਟ ਹੈਗੀ। 19 ਤੋਂ ਸਟਾਰਟ ਹੋ ਕੇ ਅਪਰੋਕਸੀਮੇਟਲੀ ਇਹ 25-26 ਤੱਕ ਚੱਲੂਗੀ।
0: ਠੀਕ ਹੈ ਜੀ,
1: ਉਹ ਫਿਜ਼ੀਕਲ ਦੀ ਤਿਆਰੀ ਜਿਹੜੇ ਹੈਗੇ ਯੁਵਕ ਕਰ ਰਹੇ ਹੈਗੇ
0: ਜੀ,
1: ਤੇ ਇਸ ਤੋਂ ਪਹਿਲਾਂ ਉਹ ਉਹਨਾਂ ਦੀ ਤਿਆਰੀ ਚੱਲੀ ਸੀਗੀ ਪੇਪਰ ਦੀ, ਪੇਪਰ ਤੋਂ ਬਾਅਦ ਉਹ ਫਿਜ਼ੀਕਲ ਦੀ ਤਿਆਰੀ ਵਾਸਤੇ ਹੈਗੇ ਸੀ, ਹੁਣ ਫਿਜ਼ੀਕਲ ਦੀ ਤਿਆਰੀ ਉਹਨਾਂ ਦੀ 25 ਤੱਕ ਅਗਨੀਵੀਰ ਵਾਲਿਆਂ ਦੀ ਕੰਪਲੀਟ ਹੋ ਜੂਗੀ। ਇਸ ਤੋਂ ਬਾਅਦ ਜਿਹੜੇ ਯੁਵਕਾਂ ਨੇ ਪੰਜਾਬ ਪੁਲਿਸ ਦੇ ਵਿੱਚ ਆਪਣੇ ਫਾਰਮ ਅਪਲਾਈ ਕੀਤੇ ਆ
0: ਜੀ,
1: ਉਹਨਾਂ ਦੀ ਟ੍ਰੇਨਿੰਗ ਨੈਕਸਟ ਮੰਥ ਤੋਂ, ਸਤੰਬਰ ਦੇ ਪਹਿਲੇ ਹਫ਼ਤੇ ਤੋਂ ਸਟਾਰਟ ਕੀਤੀ ਜਾਊਗੀ
0: ਜੀ,
1: ਵੀ ਜਿਹੜੇ ਵੀ ਉਹਦੇ ਵਿੱਚ ਆਪਣਾ ਪੇਪਰ ਦੇ ਕੇ ਉਦੋਂ ਤੱਕ ਰਿਜ਼ਲਟ ਆਉਣ ਦੇ ਚਾਂਸ ਹੈ ਵੀ ਪਾਸ ਹੋ ਗਏ ਬੱਚੇ, ਤੇ ਉਹਨਾਂ ਦੀ ਫਿਰ ਫਿਜ਼ੀਕਲ ਦੀ ਤਿਆਰੀ ਕਰਵਾਈ ਜਾਊਗੀ
0: ਜੀ,
1: ਤੇ ਉਹ ਕੋਈ ਵੀ ਯੁਵਕ ਹੈਗਾ ਮਤਲਬ ਫ੍ਰੀ ਆਫ ਕੋਸਟ ਇਹ ਟ੍ਰੇਨਿੰਗ ਹੈਗੀ, ਖਾਣਾ ਪੀਣਾ ਸਾਰਾ ਫ੍ਰੀ ਹੈ ਟ੍ਰੇਨਿੰਗ, ਤੇ ਉਹ ਆ ਕੇ ਸੀ ਪਾਈਟ ਕੈਂਪ ਕਾਲਚਰਾਣੀ ਆਪਣੀ ਟ੍ਰੇਨਿੰਗ ਕਰ ਸਕਦਾ ਜੀ।
0: ਜੀ, ਤੇ ਹੁਣ ਤੁਸੀਂ ਸਾਨੂੰ ਸ਼ੁਰੂ ਤੋਂ ਦੱਸ ਦਿਓ ਕਿ ਕਿਸ ਤਰ੍ਹਾਂ ਦੀ ਟ੍ਰੇਨਿੰਗ ਉੱਥੇ ਦਿੱਤੀ ਜਾਂਦੀ ਹੈ, ਕੌਣ ਇਹ ਟ੍ਰੇਨਿੰਗ ਹਾਸਲ ਕਰਨ ਦੇ ਯੋਗ ਨੇ, ਤੇ ਫੀਸ ਨਹੀਂ ਹੈ, ਹੈ ਨਾ, ਮੁਫਤ ਤੁਸੀਂ ਕਹਿ ਰਹੇ ਹੋ ਇਹ ਟ੍ਰੇਨਿੰਗ ਹੈ, ਉਹਦੇ ਵਿੱਚ ਵੀ ਮੁਫਤ ਕਿਹੜੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਜਾਂ ਕਿਹੜੀ ਸੁਵਿਧਾਵਾਂ ਦੇ ਲਈ ਪੈਸੇ ਲਏ ਜਾਂਦੇ ਆ ਜਾਂ ਫੀਸ ਹੈ ਕੋਈ, ਉਹ ਸਾਰੀ ਸਾਨੂੰ ਜਾਣਕਾਰੀ ਦੇ ਦਿਓ। ਕੁੜੀਆਂ ਦੇ ਲਈ ਵੀ, ਖਾਸ ਤੌਰ 'ਤੇ ਮੁਟਿਆਰਾਂ ਦੇ ਲਈ, ਨੌਜਵਾਨਾਂ ਦੇ ਲਈ ਕਿਸ ਕਿਸ ਤਰ੍ਹਾਂ ਦੀ ਭਰਤੀਆਂ ਦੀ ਉੱਥੇ ਕੋਚਿੰਗ ਤਿਆਰੀ ਕਰਵਾਈ ਜਾ ਰਹੀ ਹੈ?
1: ਹਾਂਜੀ, ਇਹ ਜਿਹੜੇ ਵੀ ਕਿਸੇ ਯੁਵਕ ਨੇ ਆਪਣੇ ਅਪਲਾਈ ਕੀਤਾ ਹੋਵੇ ਜੀ ਕਿਸੇ ਵੀ ਪੋਸਟ ਦੇ ਵਿੱਚ, ਜਦੋਂ ਪੋਸਟਾਂ ਨਿਕਲਦੀਆਂ ਜਿਵੇਂ ਹੁਣ ਅਗਨੀਵੀਰ ਦੀਆਂ ਨਿਕਲ ਗਈਆਂ ਸੀਗੀਆਂ, ਉਹਨਾਂ ਨੇ ਅਪਲਾਈ ਕੀਤਾ ਸੀ
0: ਜੀ,
1: ਹੁਣ ਅੱਗੇ ਪੰਜਾਬ ਪੁਲਿਸ ਦੀ ਟ੍ਰੇਨਿੰਗ ਚੱਲੂਗੀ, ਉਹਨਾਂ ਦਾ ਅਪਲਾਈ ਕੀਤਾ ਹੋਣਾ ਜ਼ਰੂਰੀ ਹੈ, ਉਹੀ ਯੁਵਕ ਟ੍ਰੇਨਿੰਗ ਲੈ ਸਕਦਾ ਜਿਸ ਨੇ ਅਪਲਾਈ ਕੀਤਾ ਹੋਵੇ ਕਿਸੇ ਨਾ ਕਿਸੇ ਜੋਬ ਲੱਗਣ ਵਾਸਤੇ ਕਿਸੇ ਭਰਤੀ ਦੇ ਵਿੱਚ, ਕਿਸੇ ਰੈਲੀ ਦੇ ਵਿੱਚ।
0: ਠੀਕ ਹੈ ਜੀ,
1: ਇਹ ਤਾਂ ਹੋ ਗਿਆ ਜੀ ਵੀ ਮਤਲਬ ਕੌਣ ਟ੍ਰੇਨਿੰਗ ਲੈ ਸਕਦਾ, ਇਹ ਮੈਂ ਤੁਹਾਨੂੰ ਦੱਸਤਾ ਵੀ ਜਿਹਨੇ ਕਿਤੇ ਫਾਰਮ ਅਪਲਾਈ ਕੀਤੇ ਉਹ ਲੈ ਸਕਦਾ।
0: ਹਾਂਜੀ,
1: ਸੈਕਿੰਡ ਇਹਦੇ ਵਿੱਚ ਜੋ ਵੀ ਟ੍ਰੇਨਿੰਗ ਹੈਗੀ ਇਹ ਕਿਹੋ ਜੀ ਜਾਂ ਕਿਹੜੀ ਤੁਸੀਂ ਪੁੱਛਿਆ, ਉਹ ਉਸ ਨਾਲ ਸੰਬੰਧਿਤ ਜਿਹੜੇ ਉਸਨੇ ਫਾਰਮ ਫਿਲ ਕੀਤੇ ਆ, ਜਿਵੇਂ ਪੰਜਾਬ ਪੁਲਿਸ ਦੇ ਆ
0: ਜੀ,
1: ਪੰਜਾਬ ਪੁਲਿਸ ਦਾ ਜੋ ਆਪਣਾ ਸਿਪਾਹੀ ਹੁੰਦਾ ਉਹਦੀ ਟ੍ਰੇਨਿੰਗ ਚੱਲਦੀ ਹੈ, ਉਹਦੇ ਜਿਵੇਂ ਟ੍ਰਾਇਲ ਦੇ ਵਿੱਚ ਹੁੰਦਾ ਜੀ ਲੌਂਗ ਜੰਪ ਹੁੰਦਾ, ਹਾਈ ਜੰਪ ਹੁੰਦਾ, ਤੇ 800 ਮੀਟਰ ਦੀ ਰੇਸ ਹੁੰਦੀ ਹੈ
0: ਜੀ,
1: ਉਹਦੀ ਫਿਰ ਪੰਜਾਬ ਪੁਲਿਸ ਵਾਲੇ ਯੁਵਕਾਂ ਦੀ ਉਹ ਤਿੰਨੇ ਇਵੈਂਟਸ ਦੀ ਤਿਆਰੀ ਹੀ ਕਰਵਾਈ ਜਾਂਦੀ ਹੈ।
0: ਠੀਕ ਆ ਜੀ,
1: ਤੇ ਜਿਹੜੇ ਅਗਨੀਵੀਰ ਵਾਲੇ ਯੁਵਕ ਹੈਗੇ ਉਹਨਾਂ ਦੇ ਵਿੱਚ ਅਗਨੀਵੀਰ ਦੇ ਵਿੱਚ 60 ਨੰਬਰ ਦੀ ਰੇਸ ਹੁੰਦੀ ਹੈ
0: ਹਾਂਜੀ,
1: ਤੇ 40 ਨੰਬਰ ਦੇ ਬੀਮ ਹੁੰਦੇ ਆ ਜੀ
0: ਜੀ,
1: ਉੱਪਰ ਮਤਲਬ ਜਿਵੇਂ ਬੀਮ ਲਾਉਣਾ ਹੁੰਦਾ ਉੱਪਰ ਉਹਦੇ ਨਾਲ ਚੈਸਟ ਲਾਉਣੀ ਹੁੰਦੀ ਹੈਗੀ
0: ਜੀ,
1: ਤੇ ਉਹਦੇ 40 ਨੰਬਰ ਹੁੰਦੇ ਨੇ, 60 ਨੰਬਰ ਦੀ ਰੇਸ, 100 ਨੰਬਰ ਦਾ ਇਹ ਹੁੰਦਾ ਤੇ 100 ਨੰਬਰ ਦਾ ਹੀ ਉਹਨਾਂ ਦਾ ਰਿਟਨ ਪੇਪਰ ਹੁੰਦਾ, 200 ਨੰਬਰ ਦਾ ਉਹਨਾਂ ਦਾ ਟੋਟਲ ਹੁੰਦਾ।
0: ਬਹੁਤ ਅੱਛੇ।
1: ਤੀਸਰੀ ਗੱਲ ਤੁਸੀਂ ਪੁੱਛੀ ਹੈ ਕੁੜੀਆਂ

0: ਟ੍ਰੇਨਿੰਗ ਬਾਰੇ।
1: ਹਾਂਜੀ,
0: ਕੁੜੀਆਂ ਦੀ ਟ੍ਰੇਨਿੰਗ ਜੀ ਜਦੋਂ ਲਾਸਟ ਬੈਚ ਹੋਇਆ ਸੀਗਾ, ਇਸ ਤੋਂ ਮਤਲਬ ਪਹਿਲਾਂ ਭਰਤੀ ਆਈ ਸੀ ਪੰਜਾਬ ਪੁਲਿਸ ਦੀ,
1: ਹਾਂਜੀ,
0: ਉਦੋਂ ਸਾਡੇ ਕੋਲੇ ਜਿਹੜੀਆਂ ਵੀ ਕੁੜੀਆਂ ਸੀਗੀਆਂ, ਮਤਲਬ ਅਪਰੋਕਸੀਮੇਟਲੀ ਪੂਰੇ ਪੰਜਾਬ ਤੋਂ ਹੀ ਸਾਡੇ ਕੋਲੇ ਕੁੜੀਆਂ ਆਈਆਂ ਸੀਗੀਆਂ, ਜਿਵੇਂ ਨਕੋਦਰ ਤੋਂ ਵੀ ਕੁੜੀਆਂ ਸੀਗੀਆਂ, ਫਰੀਦਕੋਟ ਤੋਂ ਵੀ ਸੀਗੀਆਂ, ਮਾਨਸਾ ਤੋਂ, ਬਠਿੰਡਾ ਤੋਂ, ਮੁਕਤਸਰ ਤੋਂ, ਫਾਜ਼ਿਲਕਾ ਤੋਂ।
1: ਠੀਕ ਹੈ ਜੀ।
0: ਇੱਕ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਇੱਕ ਕੁੜੀ ਦੀ ਵੀਡੀਓ ਬਹੁਤ ਵਾਇਰਲ ਹੋਈ ਸੀਗੀ, ਉਹ ਆਪਣਾ ਇੱਕ ਫਾਜ਼ਿਲਕਾ ਏਰੀਏ ਦੀ ਕੁੜੀ ਸੀਗੀ, ਤੇ ਉਹ ਟ੍ਰਾਇਲ ਦੇ ਕੇ ਨਿਕਲਦੀ ਹੈਗੀ ਤੇ ਉਹਦੀ ਮਦਰ ਖੜੀ ਹੁੰਦੀ ਹੈ ਭੱਜ ਕੇ ਆ ਕੇ, ਉਹ ਸੀਐਮ ਸਾਹਿਬ ਨੇ ਆਪਦੇ ਪੇਜ ਤੇ ਵੀ ਪਾਈ ਸੀ, ਉਹਨਾਂ ਦਾ ਜ਼ਿਕਰ ਵੀ ਕੀਤਾ ਸੀਗਾ, ਆਪਦੀ ਸਿਸਟਰ ਨੂੰ ਤੇ ਆਪਦੀ ਮਦਰ ਨੂੰ ਮਿਲਦੀ ਹੈ ਦੌੜ ਕੇ ਆ ਕੇ ਫਿਜ਼ੀਕਲ ਪਾਸ ਕਰਕੇ,
1: ਬਹੁਤ ਅੱਛੇ
0: ਟ੍ਰਾਇਲ ਪਾਸ ਕਰਕੇ। ਉਹ ਕੁੜੀ ਨੇ ਸਾਡੇ ਕੈਂਪ ਦੇ ਵਿੱਚੋਂ ਮੇਰੇ ਕੋਲੋਂ ਹੀ ਟ੍ਰੇਨਿੰਗ ਲਈ ਸੀ,
1: ਬਹੁਤ ਅੱਛੇ,
0: ਨਵੂ ਸੀ ਸ਼ਾਇਦ ਉਸ ਕੁੜੀ ਦਾ ਨਾਮ, ਤੇ ਸਾਡੇ ਕੈਂਪ ਦੀ ਹੀ ਉਹ ਮਤਲਬ ਸਟੂਡੈਂਟ ਸੀ, ਇੱਥੋਂ ਹੀ ਫਿਜ਼ੀਕਲ ਸਾਰਾ ਕਰਕੇ ਹੋ ਗਈ।
1: ਬਲਜੀਤ ਸਿੰਘ ਜੀ,
0: ਬਟ ਇਸ ਵਾਰ ਕੁੜੀਆਂ ਦੀ ਟ੍ਰੇਨਿੰਗ ਨਹੀਂ ਚੱਲ ਰਹੀ ਹੈ, ਮੈਂ ਦੱਸ ਦੇਵਾਂ।
1: ਹਾਂਜੀ,
0: ਇਸ ਵਾਰ ਕੁੜੀਆਂ ਦੀ ਟ੍ਰੇਨਿੰਗ ਮਤਲਬ ਹਜੇ ਤੱਕ ਮਤਲਬ ਹੋਈ ਨਹੀਂ, ਗੈਸ ਵੀ ਇਹ ਚਲਾਵਾਂਗੇ।
1: ਜਦੋਂ ਵੀ ਬਲਜੀਤ ਸਿੰਘ ਜੀ ਤੁਸੀਂ ਸ਼ੁਰੂ ਕਰੋ ਤੇ ਅਸੀਂ ਤੁਹਾਡੇ ਤੋਂ ਜਾਣਕਾਰੀ ਹਾਸਲ ਕਰ ਸਕੀਏ, ਉਸ ਦੇ ਲਈ ਸਾਨੂੰ ਕੋਈ ਸੰਪਰਕ ਨੰਬਰ, ਕੋਈ ਤੁਹਾਡੇ ਸੈਂਟਰ ਦੇ ਲੈਂਡਲਾਈਨ ਨੰਬਰ ਜਾਂ ਕਿਸੇ ਇਹੋ ਜਿਹੇ ਅਧਿਕਾਰੀ ਦੇ ਨੰਬਰ ਦੇ ਦਿਓ, ਜਿਸ ਤੋਂ ਇਹ ਜਾਣਕਾਰੀ ਭਵਿੱਖ ਦੇ ਵਿੱਚ ਨੌਜਵਾਨ ਸਾਥੀ ਹਾਸਲ ਕਰ ਸਕਣ।
0: ਹਾਂਜੀ, ਲੈਂਡਲਾਈਨ ਤਾਂ ਹੁਣ ਨਹੀਂ ਹੈਗਾ ਜੀ, ਨੰਬਰ ਮੋਬਾਈਲ ਨੰਬਰ ਮੈਂ ਤੁਹਾਨੂੰ ਦੇ ਸਕਦਾ ਗਾ, ਮੇਰਾ ਨੰਬਰ ਹੈ ਜੀ 9543900001।
1: ਪਚਾਨਵੇਂ ਚਾਰ ਤਰਾਨਵੇਂ ਡਬਲ ਜ਼ੀਰੋ ਡਬਲ ਜ਼ੀਰੋ ਵਨ ਜੀ। ਸੋ ਨੌਜਵਾਨ ਸਾਥੀ ਬਲਜੀਤ ਸਿੰਘ ਢਿੱਲੋਂ ਜੀ ਨੂੰ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਨੇ, ਕਿਉਂਕਿ ਇਹ ਉੱਥੇ ਇਹਨਾਂ ਨੇ ਹੀ ਫਿਜ਼ੀਕਲ ਟ੍ਰੇਨਿੰਗ ਉੱਥੇ ਕਰਾਉਣੀ ਹੈ, ਸੀਨੀਅਰ ਉਸਤਾਦ ਨੇ। ਨੰਬਰ ਇੱਕ ਵਾਰ ਫਿਰ ਸੁਣ ਲਓ, 9549400900001। ਅਤੇ ਬਲਜੀਤ ਸਿੰਘ ਢਿੱਲੋਂ ਜੀ, ਤੁਸੀਂ ਸਾਨੂੰ ਬੜੀ ਅਹਿਮ ਜਾਣਕਾਰੀ ਦਿੱਤੀ ਅਤੇ ਇਸ ਨੰਬਰ ਦੇ ਉੱਤੇ ਸਾਨੂੰ ਤੁਹਾਨੂੰ ਨੌਜਵਾਨ ਸਾਥੀ ਪੁੱਛਦੇ ਵੀ ਰਹਿਣਗੇ, ਫੋਨ 'ਚ ਆਪਣੇ ਸਾਡੇ ਪ੍ਰੋਗਰਾਮ ਦੇ ਵਿੱਚ ਭਾਗ ਲੈਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ
1: ਜੀ, ਬੜੀ ਮਿਹਰਬਾਨੀ, ਬੜੀ ਮਿਹਰਬਾਨੀ ਜੀ। ਅਤੇ ਸਾਥੀਓ, ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਕੋਈ ਉਪਲਬਧੀ ਹਾਸਲ ਕਰਦੇ ਹੋ ਤਾਂ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਸਕਦੇ ਹੋ, ਕਿਉਂਕਿ ਭਵਿੱਖ ਦੇ ਵਿੱਚ ਮਿਲਟਰੀਜ਼ ਦੇ ਵਿੱਚ, ਪੈਰਾ ਮਿਲਟਰੀਜ਼ ਦੇ ਵਿੱਚ, ਪੰਜਾਬ ਪੁਲਿਸ ਦੇ ਵਿੱਚ ਕਰੀਅਰ ਜਿਹੜਾ ਹੈ ਉਹ ਬਹੁਤ ਸੁਨਹਿਰਾ ਹੈ। ਅਸੀਂ ਇਹ ਵੇਖਿਆ ਕਿ ਪੰਜਾਬ ਪੁਲਿਸ ਦੇ 5 ਮੁਲਾਜ਼ਮਾਂ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਜਿਹੜਾ ਹੈ ਉਹ ਦਿੱਤਾ ਗਿਆ। ਹੁਣ ਇਸ ਵੇਲੇ ਬੀਤੇ ਦਿਨੀ ਆਜ਼ਾਦੀ ਦਿਵਸ ਮੌਕੇ, 80ਵਾਂ ਆਜ਼ਾਦੀ ਦਿਵਸ ਜਦੋਂ ਅਸੀਂ ਮਨਾਇਆ, ਅਤੇ ਨਾਲ ਹੀ 20 ਜਿਹੜੇ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਮੁੱਖ ਮੰਤਰੀ ਮੈਡਲ ਵੀ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ 12 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਾਸ਼ਟਰਪਤੀ ਮੈਡਲ ਅਤੇ ਬੇਮਿਸਾਲ ਸੇਵਾ ਮੈਡਲ ਦੇ ਨਾਲ ਵੀ ਸਨਮਾਨਿਆ ਗਿਆ। ਅਤੇ ਅਸੀਂ ਇਹ ਵੀ ਵੇਖਿਆ ਕਿ ਸਾਡੇ ਜ਼ਿਲ੍ਹੇ ਦੇ ਅਤੇ ਆਲੇ ਦੁਆਲੇ ਜ਼ਿਲ੍ਹਿਆਂ ਦੇ ਕੁਝ ਪੁਲਿਸ, ਪੰਜਾਬ ਪੁਲਿਸ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਜੋ ਨੌਜਵਾਨ ਨੇ, ਉਹਨਾਂ ਨੂੰ ਉੱਨਤੀ ਦੇ ਕੇ ਉਹਨਾਂ ਨੂੰ ਬਤੌਰ ASI ਵੀ ਪ੍ਰਮੋਟ ਕੀਤਾ ਗਿਆ। ਅਤੇ ਸਾਥੀਓ, ਜੇਕਰ ਤੁਸੀਂ ਵੀ ਭਵਿੱਖ ਦੇ ਵਿੱਚ ਪੰਜਾਬ ਪੁਲਿਸ ਮਿਲਟਰੀ ਜਾਂ ਪੈਰਾ ਮਿਲਟਰੀ ਦੇ ਵਿੱਚ ਆਪਣਾ ਕਰੀਅਰ ਵੇਖ ਰਹੇ ਹੋ ਤਾਂ ਸੀ ਪਾਈਟ ਕਲਚਰਾਣੀ ਦੀ ਵਿਸ਼ੇਸ਼ ਮੁਫਤ ਟ੍ਰੇਨਿੰਗ ਦਾ ਫਾਇਦਾ ਚੁੱਕਿਆ ਜਾ ਸਕਦਾ। ਅਤੇ ਹੁਣ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਮਨਦੀਪ ਰਜੌਰਾ ਨੂੰ ਦਿਓ ਇਜਾਜ਼ਤ ਜੀ। ਜੈ ਹਿੰਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਪੇਸ਼ ਕਰ ਰਹੇ ਸਨ ਮਨਦੀਪ ਰਜੌਰਾ। ਤੁਸੀਂ ਸੁਣ ਰਹੇ ਹੋ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ 7 ਵੱਜ ਚੁੱਕੇ ਨੇ ਤੇ ਸਮਾਂ ਹੈ ਜੀ ਸਰੋਤਿਆਂ ਦੀ ਫੋਨ ਕਾਲ ਤੇ ਆਧਾਰਿਤ ਤੇ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ।

ਸਾਡੇ ਸਰੋਤੇ ਡਾਇਲ ਕਰ ਸਕਦੇ ਹਨ 0164-2240-331। ਤੁਸੀਂ ਦੱਸਣੀ ਹੈ ਆਪਣੇ ਪਸੰਦ ਦੇ ਗੀਤ ਦੀ ਫਰਮਾਇਸ਼, ਤੇ ਨਾਲ ਹੀ ਕਰਾਂਗੇ ਦਿਲ ਦੀਆਂ ਗੱਲਾਂ ਬਾਤਾਂ। ਸਰੋਤੇ ਮਿਲਾਉਂਦੇ ਨੇ ਫੋਨ, ਜਦ ਤੱਕ ਸੁਣਦੇ ਹਾਂ ਇੱਕ ਪੰਜਾਬੀ ਗੀਤ ਤਦ ਤੱਕ।

0: ਕੋਈ ਸੁਣਾ ਦੀ
1: ਹਾਂ ਵੀ ਜੇ ਨਰਿੰਦਰ ਵੀ ਭਾਲਾ ਜੀ ਕਿ ਜੁੱਤੀ ਲੱਗਦੀ ਪੈ ਜਾ ਮੇਰੇ ਪੁੱਟਣਾ ਲਾਂਘਾ ਲੰਘਿਆ ਹੈਗਾ ਜੀ।
0: ਨਹੀਂ, ਜਿਹੜਾ ਤੁਸੀਂ ਪਹਿਲਾਂ ਕਿਹਾ ਸੀ ਇਹ ਜੈਨ ਜੀ ਬੈਸ ਦਾ, ਉਹ ਹੈਗਾ ਆਪਣੇ ਕੋਲੇ, ਤੇ ਉਹ ਤੁਹਾਨੂੰ ਅਸੀਂ ਸੁਣਾ ਦਿੰਦੇ ਹਾਂ। ਹੋਰ ਕੰਮ ਕਾਜ ਕੀ ਕਰਦੇ ਹੋਗੇ ਵੀਰ ਜੀ?
1: ਕਮਰਾ ਮਾਂ ਭਾਣ ਜੀ ਹੋ ਰਿਟਾਇਰ ਹੋ ਮੈਂ ਲੋਕ ਨਾ ਮਾਣ ਭਾਗ ਦਾ ਡਰਾਈਵਰ ਭਾਈ ਮੈਂ।
0: ਅੱਛਾ ਜੀ,
1: ਹਾਂ
0: ਤੇ
1: ਜੀ ਹਾਂ ਜੀ
0: ਫਿਰ ਵਧੀਆ ਦਿਲ ਲੱਗਦਾ ਕੰਮ ਤੇ?
1: ਹਾਂ ਭਾਣ ਜੀ ਮੈਂ ਰੇਡੀਓ ਨਾਲ ਚਲਾਈ ਜਾਂਦਾ ਜੀ ਕੰਮ ਬਸ।
0: ਅੱਛਾ, ਰੇਡੀਓ ਦੇ ਨਾਲ ਹੀ ਦਿਲ ਲੱਗਦਾ ਹੈਗਾ ਫਿਰ ਤਾਂ, ਵਧੀਆ ਗੱਲ ਹੈ। ਤੇ ਫੋਨ ਤੇ ਸੁਣਦੇ ਹੋ ਕਿ ਰੇਡੀਓ ਰੱਖਿਆ ਹੋਇਆ
1: ਹੁਣ ਤਾਂ ਭਾਣ ਜੀ ਐਪ ਤੇ ਚੱਲ ਰਹੇ ਪਿੰਡਾਂ
0: ਹੈਗਾ
1: ਜੀ
0: ਐਪ
1: ਦੇ।
0: ਤੇ? ਹਾਂਜੀ, ਐਪ ਨਾਲ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਸੁੱਖ ਹੋ ਗਿਆ।
1: ਹਾਂ ਭਾਣ ਜੀ ਹਾਂ
0: ਤੇ
1: ਜੀ
0: ਠੀਕ ਹੈ, ਫਿਰ ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ।
1: ਠੀਕ ਹੈ ਭਾਣ ਜੀ ਹੋਲਦਾ ਜੀ।
0: ਹਾਂਜੀ।

0: ਸਰੋਤਿਓ, ਤੁਸੀਂ ਸੁਣ ਰਹੇ ਹੋ ਆਪਣੀ ਪਸੰਦ ਦੇ ਗੀਤਾਂ ਦਾ ਪ੍ਰੋਗਰਾਮ ਸ਼ਾਮ ਸੁਹਾਨੀ। ਸਾਡੇ ਨਾਲ ਇੱਕ ਸਰੋਤਾ ਹੋਰ ਜੁੜ ਚੁੱਕਿਆ ਹੈ, ਗੱਲ ਕਰ ਰਹੇ ਹਾਂ ਉਹਨਾਂ ਨਾਲ। ਹੈਲੋ, ਹੈਲੋ,
1: ਜੀ।
0: ਹਾਂਜੀ ਵੀਰ ਜੀ, ਕੌਣ ਬੋਲ ਰਹੇ ਹੋ?
1: ਇਕਬਾਲ ਸਿੰਘ ਬੋਲ ਰਹੇ ਹਾਂ ਜੀ।
0: ਕਿਹੜੇ ਪਿੰਡ ਤੋਂ ਬੋਲ ਰਹੇ ਹੋਗੇ ਇਕਬਾਲ ਜੀ?
1: ਪਿੰਡ ਹਡੂਰ ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ।
0: ਠੀਕ ਹੈ ਜੀ, ਤਾਂ ਗਾਣਾ ਕਿਹੜਾ ਸੁਣਨਾ ਅੱਜ?
1: ਗਾਣਾ ਸੁਣਨਾ ਜੀ ਕਰੀਰ ਦਾ ਬੇਲਨਾ।
0: ਕਰੀਰ ਦਾ ਬੇਲਨਾ, ਨਰਿੰਦਰ ਬੀਬਾ ਜੀ ਦਾ ਗਾਣਾ।
1: ਹਾਂਜੀ,
0: ਤੇ ਤੁਹਾਡੇ ਪਸੰਦੀਦਾ ਸਿੰਗਰ ਨੇ ਇਹ, ਗਾਇਕ ਨੇ?
1: ਹਾਂਜੀ ਹਾਂਜੀ, ਨਰਿੰਦਰ ਬੀਬਾ ਦੇ ਗੀਤ ਬਹੁਤ ਪਸੰਦ ਆ ਜੀ, 'ਓਲਡ ਇਜ਼ ਗੋਲਡ'।
0: ਠੀਕ ਹੈ ਜੀ, ਤੇ ਹੋਰ ਫਿਰ ਘਰ ਪਰਿਵਾਰ 'ਚ ਕੌਣ ਕੌਣ ਹੈ?
1: ਘਰ ਪਰਿਵਾਰ ਦੇ ਵਿੱਚ ਮੇਰੀ ਪਤਨੀ ਰਜਿੰਦਰ ਕੌਰ ਆ ਜੀ, ਬੇਟਾ ਅਮਨਦੀਪ ਸਿੰਘ ਜੀ, ਇੰਜੀਨੀਅਰ ਅਮਨਦੀਪ ਸਿੰਘ, ਤੇ ਮੇਰੀ ਨੂੰਹ ਆ ਜਿਹੜੀ ਧੀ ਮੇਰੀ, ਉਹ ਹੈ ਜੀ ਸਿਮਰਜੀਤ ਕੌਰ।
0: ਅੱਛਾ, ਨੂੰਹ ਤੁਹਾਡੀ ਧੀ ਰਾਣੀ ਹੋਈ ਹੈਗੀ?
1: ਬਿਲਕੁਲ, ਧੀ ਰਾਣੀ ਹੈ ਜੀ।

0: ਲਓ ਜੀ ਅੱਜ ਤੁਹਾਨੂੰ ਦੱਸਾਂਗਾ ਵਾਇਰਲ ਨਾ ਹੋਣ ਦੇ ਤਰੀਕੇ।
1: ਉਹ ਲੋਕੀ ਤਾਂ ਵਾਇਰਲ ਹੋਣ ਦੇ ਤਰੀਕੇ ਦੱਸਦੇ ਆ ਤੇ ਤੂੰ ਵਾਇਰਲ ਨਾ ਹੋਣ ਦਾ।
0: ਸੋਸ਼ਲ ਮੀਡੀਆ ਤੇ ਵਾਇਰਲ ਹੋਣ ਨਾਲੋਂ ਵੀ ਵੱਧ ਜ਼ਰੂਰੀ ਹੈ ਜ਼ਿੰਮੇਦਾਰ ਨਾਗਰਿਕ ਬਣਨਾ, ਤੇ ਉਸ ਦੇ ਲਈ ਜ਼ਰੂਰੀ ਹੈ ਇਹ ਜਾਣਨਾ ਕਿ HIV AIDS ਕਿਵੇਂ ਨਹੀਂ ਫੈਲਦਾ। HIV AIDS ਨਾਲ ਜੀ ਰਹੇ ਵਿਅਕਤੀ ਨੂੰ ਛੋਣ ਜਾਂ ਹੱਥ ਮਿਲਾਉਣ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਉਪਕਰਣਾਂ ਜਾਂ ਭਾਂਡਿਆਂ ਦੇ ਇਸਤੇਮਾਲ ਨਾਲ, ਸੰਕ੍ਰਮਿਤ ਵਿਅਕਤੀ ਦੁਆਰਾ ਵਰਤੇ ਗਏ ਗੁਸਲਖਾਨੇ ਦੇ ਇਸਤੇਮਾਲ ਜਾਂ ਮੱਛਰ ਦੇ ਕੱਟਣ ਨਾਲ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ।
4: ਹਾਂਜੀ, ਇਸ ਦੇ ਨਾਲ ਹੀ ਸਾਡੇ ਨਾਲ ਇੱਕ ਹੋਰ ਸਰੋਤਾ ਨੇ ਜਿਹੜੇ ਜੁੜ ਚੁੱਕੇ ਹੈਗੇ, ਗੱਲ ਕਰਦੇ ਆ ਉਹਨਾਂ ਦੇ ਨਾਲ, ਉਹਨਾਂ ਦੀ ਫਰਮਾਇਸ਼। ਹੈਲੋ
5: ਬੇਟਾ ਜਸਵਿੰਦਰ ਕੌਰ ਜੀ।
4: ਹਾਂਜੀ, ਸਤਿ ਸ੍ਰੀ ਅਕਾਲ ਜੀ।
5: ਹਾਂਜੀ ਹਾਂਜੀ ਬੇਟਾ ਜੀ, ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਭਾਈ, ਜਿਉਂਦੇ ਰਹੋ, ਬਾਂਦੇ ਰਹੋ ਭਾਈ। ਬਾਬਾ ਨਾਨਕ ਤੁਹਾਨੂੰ ਸਾਰੇ ਪਰਿਵਾਰ ਨੂੰ, ਸਟਾਫ ਨੂੰ ਤੇ ਸਰੋਤੇ ਵੀ ਤੰਦਰੁਸਤੀ ਬਖਸ਼ੇ ਭਾਈ।
4: ਸ਼ੁਕਰੀਆ ਜੀ, ਬਹੁਤ ਬਹੁਤ ਤੁਹਾਡੀਆਂ ਇੰਨੀਆਂ ਦੁਆਵਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਵੀ ਤੁਹਾਡਾ ਬਹੁਤ ਧੰਨਵਾਦ। ਤੇ ਆਪਣਾ ਨਾਮ ਦੱਸ ਦਿਓ ਜੀ ਇੱਕ ਵਾਰੀ।
5: ਨਾਮ ਭਾਈ, ਮੈਂ ਪਿੰਡ ਮੌੜ ਖੁਰਦ ਡਿਸਟ੍ਰਿਕਟ ਬਠਿੰਡਾ ਤੋਂ ਜਗਜੀਤ ਮੱਟੂ ਬੋਲਦਾ ਬੇਟਾ।
4: ਠੀਕ ਹੈ ਜੀ, ਫਿਰ ਗੀਤ ਕਿਹੜਾ ਸੁਣੋਗੇ?
5: ਗੀਤ ਬੇਟਾ, ਪਹਿਲਾਂ ਤਾਂ ਭਾਈ ਤੁਹਾਡੇ ਸਾਰੇ, ਤੁਸੀਂ ਜਿੰਨੇ ਅਨਾਊਂਸਰ ਨਵੇਂ, ਧੀਆਂ ਭੈਣਾਂ, ਬੱਚੇ ਸਾਡੇ, ਇੰਨਾ ਸੋਹਣਾ ਪ੍ਰੋਗਰਾਮ ਕਰਦੇ ਹੋ ਭਾਈ, ਬਾਬਾ ਨਾਨਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਭਾਈ।
4: ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
5: ਗੀਤ ਬੇਟਾ ਜੀ, ਫਿਰ ਲੋਕ ਗਥਾਵਾਂ ਦੇ ਬਾਦਸ਼ਾਹ ਸ਼੍ਰੀ ਕੁਲਦੀਪ ਮਾਨਕ ਸਾਹਿਬ ਦਾ ਸੁਣਾ ਦੋ ਬੇਟਾ, ਬਾਲ ਬਾਬਾ ਬੰਦਾ ਸਿੰਘ ਬਹਾਦਰ ਬੇਟਾ।
4: ਠੀਕ ਹੈ ਜੀ,
5: ਬੇਟਾ ਜੀ ਇੱਕ ਬੇਨਤੀ ਹੈ ਜੀ, ਬੇਨਤੀ ਹੈ

0: ਜੇ ਤੁਹਾਡਾ ਹੁਕਮ ਹੋਵੇ ਮੈਂ ਮੇਰੇ ਬਿਰਧ ਪਿਤਾ ਜੀ ਦਾ ਨਾਂ ਲੈਣਾ ਜੀ।
1: ਹਾਂਜੀ ਲੈ ਦੋ, ਕੋਈ ਗੱਲ
0: ਇੱਕੋ ਹੀ
1: ਨਹੀਂ।
0: ਆ ਜੀ, ਮੇਰੇ ਜੀ ਬਿਰਧ ਪਿਤਾ ਜੀ ਹੈਗੇ ਨੇ ਜੀ, ਜਥੇਦਾਰ ਬਾਪੂ ਪਿਆਰਾ ਸਿੰਘ, ਕਿਰਪਾ ਕਰਕੇ ਉਹਨਾਂ ਦੀ ਫਰਮਾਇਸ਼ ਆ ਜੀ, ਸੁਣਾ ਦੋ ਜੀ।
1: ਠੀਕ ਹੈ ਜੀ, ਉਹਨਾਂ ਦੀ ਫਰਮਾਇਸ਼ ਤੇ ਤੁਹਾਡੀ ਪਸੰਦ ਦਾ ਇਹ ਗੀਤ ਸੁਣੋ।
0: ਜਿਉਂਦੇ ਰਹੋ ਭਾਈ, ਵਾਸਦੇ ਰਹੋ ਬਾਬਾ।

0: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 18 ਅਗਸਤ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਤੁਸੀਂ ਸਰਵਣ ਕਰੋਗੇ ਸ਼੍ਰੀਮਦ ਭਾਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ। प्रोग्राम दी वाचक रहूंगी मैं यानी के ममता अरोड़ा। प्रोग्राम दे निर्माता ते निर्देशक बलजीत शर्मा। ता फिर सुनना ना भूलना, मिति 18 अगस्त, दिन मंगलवार, शाम 5:30 बजे, प्रोग्राम हर अकाल उस्तत।
1: ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 7:20 ਤੇ ਤੁਸੀਂ ਆਨੰਦ ਮਾਣ ਰਹੇ ਹੋ ਆਪਣੀ ਪਸੰਦ ਦੇ ਗੀਤਾਂ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਸਾਡੇ ਨਾਲ ਇੱਕ ਸਰੋਤਾ ਹੋਰ ਜੁੜ ਚੁੱਕਿਆ ਹੈ, ਗੱਲ ਕਰਦੇ ਹਾਂ ਉਹਨਾਂ ਦੇ ਨਾਲ ਤੇ ਸੁਣਦੇ ਹਾਂ ਉਹਨਾਂ ਦੀ ਪਸੰਦ। ਹੈਲੋ।
2: ਹੈਲੋ,
1: ਹਾਂਜੀ, ਕੌਣ ਗੱਲ ਕਰ ਰਿਹਾ?
2: ਸਤਿ ਸ਼੍ਰੀ ਅਕਾਲ ਭੈਣ ਜੀ।
1: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ 'ਚ। ਕੌਣ ਗੱਲ ਕਰ ਰਿਹਾ ਵੀਰ ਜੀ?
2: ਪਹਿਲਾਂ ਤਾਂ ਜੀ ਸੁਣਨ ਵਾਲੇ ਸਾਰੇ ਸਰੋਤਾਂ ਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ। ਮੈਂ ਜਸਵੀਰ ਸਿੰਘ ਸੀਰਾ ਬੋਲਦਾ ਜੀ, ਪਿੰਡ ਸੇਲਬਰਾ ਤੋਂ, ਰਾਮਪੁਰਾ ਪੁਲ ਦੇ ਨਜ਼ਦੀਕ ਹੈ ਬਾਬਾ ਸਾਹਿਬ ਦੇ ਸੇਲਬਰਾ ਦੇ ਸਥਾਨ
1: ਤੋਂ। ਜਸਵੀਰ ਸਿੰਘ ਜੀ, ਕੀ ਕੰਮ ਕਾਜ ਕਰਦੇ ਹੋ ਜਸਵੀਰ ਸਿੰਘ ਜੀ?
2: ਕੰਮ ਸਿਲਾਈ ਦਾ ਕੰਮ ਕਰਦੇ ਭੈਣ ਜੀ।
1: ਸਿਲਾਈ ਦਾ ਕੰਮ ਕਰਦੇ ਹੋ ਜੀ, ਠੀਕ ਹੈ ਜੀ। ਤੇ ਰੇਡੀਓ ਰੋਜ਼ ਸੁਣੀਦਾ?
2: ਹਾਂਜੀ,
1: ਰੇਡੀਓ ਰੋਜ਼ ਸੁਣੀਦਾ?
2: ਰੇਡੀਓ ਜੀ ਸਵੇਰੇ ਤੋਂ ਲਾ ਲਈਦਾ, ਸ਼ਾਮ ਤੱਕ ਸੁਣੀਦਾ ਜੀ, 9 ਵਜੇ ਤੱਕ।
1: ਠੀਕ ਹੈ ਜੀ। ਕਿੱਦਾਂ ਦੇ ਲੱਗਦੇ ਹੈਗੇ ਸਾਰੇ ਪ੍ਰੋਗਰਾਮ ਤੁਹਾਨੂੰ?
2: ਜੀ ਬਹੁਤ ਵਧੀਆ ਸੁਣਦੇ ਜੀ। ਮੈਂ ਤੁਹਾਡਾ ਬਹੁਤ ਪੁਰਾਣਾ ਸਰੋਤਾ ਜੀ, ਸਾਨੂੰ 2001 ਤੋਂ ਲੈ ਕੇ ਹੁਣ ਤੱਕ ਸੁਣਦਾ ਆ ਰਿਹਾ ਜੀ।
1: ਫਿਰ ਤਾਂ ਬਹੁਤ ਵਧੀਆ, ਸਗੋਂ ਤੁਸੀਂ ਆਪਣੇ ਹੋਰ ਦੋਸਤਾਂ ਮਿੱਤਰਾਂ ਨੂੰ ਵੀ ਜੋੜੋ ਆਪਣੇ ਨਾਲ, ਜਿਹੜੇ ਆਪਣੇ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਸੁਣਨ। ਤੇ ਗੀਤ ਕਿਹੜਾ ਸੁਣਨਾ ਵੀਰ ਜੀ?
2: ਮੇਰਾ ਤਾਂ ਜੀ ਖੁਸ਼ੀ ਦੀ ਗੱਲ ਇਹ ਹੈ ਕਿ ਸਾਰਾ ਪਿੰਡ ਸੇਲਬਰਾ ਨਾਲ ਸਾਡਾ ਸੁਣਦਾ ਜੀ।
1: ਫਿਰ ਤਾਂ ਹੋਰ ਵੀ ਵਧੀਆ। ਗੀਤ ਕਿਹੜਾ ਸੁਣਨਾ ਵੀਰ ਜੀ?
2: ਜੀ ਜੀ ਇੰਦਰਜੀਤ ਨਿੱਕੂ ਦਾ ਕੋਈ ਵੀ ਲਾ ਦੋ।
1: ਇੰਦਰਜੀਤ ਨਿੱਕੂ ਦਾ ਕੋਈ ਵੀ ਗੀਤ, ਫਿਰ ਸੁਣਦੇ ਆ ਜੀ ਤੁਹਾਡੀ ਪਸੰਦ ਦਾ। ਤੇ ਇੰਦਰਜੀਤ ਨਿੱਕੂ ਦਾ ਗਾਇਆ ਗੀਤ।
2: ਧੰਨਵਾਦ ਭੈਣ ਜੀ,
1: ਸ਼ੁਕਰੀਆ ਜੀ ਫੋਨ ਕਰਨ ਲਈ।

0: ਹਾਂਜੀ ਸਰੋਤਿਓ, ਸਾਡੇ ਨਾਲ ਇੱਕ ਹੋਰ ਸਰੋਤਾ ਜੁੜ ਚੁੱਕੇ ਹੈਗੇ, ਜਾਣਦੇ ਆ ਉਹਨਾਂ ਦੀ ਪਸੰਦ। ਹੈਲੋ,
1: ਹੈਲੋ
0: ਹਾਂਜੀ, ਕੌਣ ਗੱਲ ਕਰ ਰਿਹਾ ਹੈ?
1: ਲਵਪ੍ਰੀਤ ਜੀ,
0: ਲਵਪ੍ਰੀਤ। ਲਵਪ੍ਰੀਤ,
1: ਦਿਉਣੀ
0: ਪਿੰਡ ਦਿਉਣ, ਤੇ ਗੀਤ ਕਿਹੜਾ ਸੁਣੋਗੇ?
1: ਅਮਰਿੰਦਰ ਗਿੱਲ ਦਾ ਜੀ।
0: ਅਮਰਿੰਦਰ ਗਿੱਲ ਦਾ, ਠੀਕ ਹੈ, ਅਮਰਿੰਦਰ ਗਿੱਲ ਦਾ ਤੁਹਾਨੂੰ ਸੁਣਾ ਦਿਆਂਗੇ। ਤੇ ਮੈਨੂੰ ਲੱਗਦਾ ਲਵਪ੍ਰੀਤ ਤੁਸੀਂ ਪੜ੍ਹਾਈ ਕਰ ਰਹੇ ਹੋਗੇ।
1: ਹਾਂਜੀ ਹਾਂਜੀ,
0: ਹਾਂ, ਕਿਹੜੀ ਕਲਾਸ ਵਿੱਚ ਪੜ੍ਹਦੇ ਹੋ?
1: ਬੀਏ ਜੀ,
0: ਬੀਏ
1: ਬੀਏ ਸੈਕਿੰਡ ਈਅਰ।
0: ਬੀਏ ਸੈਕਿੰਡ ਈਅਰ ਕਰ ਰਹੇ ਹੋਗੇ, ਠੀਕ ਹੈ। ਕਿਹੜਾ ਫੀਲਡ ਚੂਜ਼ ਕੀਤਾ ਹੋਇਆ?
1: ਆਰਟਸ।
0: ਆਰਟਸ, ਬਹੁਤ ਵਧੀਆ।
1: ਹਾਂਜੀ
0: ਆਰਟਸ ਦੇ ਵਿੱਚ ਬਹੁਤ ਅੱਗੇ ਜੋਬ ਦੀਆਂ ਜਿਹੜੀਆਂ ਤੁਹਾਨੂੰ ਮੌਕੇ ਮਿਲਦੇ ਹੈਗੇ, ਓਪਰਚੁਨਿਟੀਜ਼ ਮਿਲਦੀਆਂ ਨੇਗੀਆਂ।
1: ਹਾਂਜੀ,
0: ਤੇ ਅੱਜ ਫਿਰ ਰੇਡੀਓ ਕਿਵੇਂ ਸੁਣ ਰਹੇ ਸੀ?
1: ਇਹ ਤਾਂ ਘਰੇ ਚੱਲੀ ਜਾਂਦਾ ਸੀਗਾ ਜੀ।
0: ਚੱਲੀ ਜਾਂਦਾ ਸੀ, ਤੁਸੀਂ ਕਿਹਾ ਫੋਨ ਮਿਲਾ ਕੇ ਅੱਜ ਗੱਲ ਕਰ ਲਈਏ। ਚਲੋ ਠੀਕ ਹੈ, ਫਿਰ ਤੁਹਾਡੀ ਪਸੰਦ ਦਾ ਗੀਤ ਸੁਣਦੇ ਹਾਂ। ਪੜ੍ਹਾਈ ਦੇ ਨਾਲ ਨਾਲ ਥੋੜ੍ਹਾ ਜਿਹਾ ਮਨੋਰੰਜਨ ਵੀ ਜ਼ਰੂਰੀ ਹੈ। ਸੁਣੋ ਆਪਣੀ ਪਸੰਦ ਦਾ ਗੀਤ।

ਇਸ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਪਹਿਲਾ ਭਾਗ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ 7:30 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤਦ ਤੱਕ ਕਰਦੇ ਹਾਂ ਇੰਤਜ਼ਾਰ।

0: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਸੁਰੱਖਿਆ ਏਜੰਸੀਆਂ ਨੇ ਆਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ ਸਮੇਤ 14 ਰਾਜਾਂ ਵਿੱਚ ਤਾਲਮੇਲ ਵਾਲੀ ਕਾਰਵਾਈ ਰਾਹੀਂ 253 ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਦਹਿਸ਼ਤਗਰਦੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੇ ਅੱਜ ਨਵੀਂ ਦਿੱਲੀ ਵਿੱਚ ਉੱਚ ਸਿੱਖਿਆ ਵਿਭਾਗ ਦੇ ਸਕੱਤਰ, ਰਾਸ਼ਟਰੀ ਟੈਸਟਿੰਗ ਏਜੰਸੀ ਦੇ ਡਾਇਰੈਕਟਰ ਜਨਰਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਭਾਰਤੀ ਜਨਤਾ ਪਾਰਟੀ ਨੇ ਅੱਜ ਪਾਰਟੀ ਦੇ ਨਵੇਂ ਰਾਸ਼ਟਰੀ ਅਹੁਦੇਦਾਰਾਂ ਦਾ ਐਲਾਨ ਕੀਤਾ। 13 ਰਾਸ਼ਟਰੀ ਉਪ ਪ੍ਰਧਾਨ ਨਿਯੁਕਤ ਕੀਤੇ ਗਏ ਨੇ। ਸਰਕਾਰ ਜਲਦੀ ਹੀ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਬੈਂਕਿੰਗ ਖੇਤਰ ਬਾਰੇ ਉੱਚ ਪੱਧਰੀ ਕਮੇਟੀ ਦਾ ਗਠਨ ਕਰੇਗੀ ਅਤੇ ਭਾਰਤ ਨੇ ਸ੍ਰੀਲੰਕਾ ਖਿਲਾਫ਼ ਪਹਿਲੇ ਕ੍ਰਿਕਟ ਟੈਸਟ ਮੈਚ ਵਿੱਚ ਪਹਿਲੀ ਪਾਰੀ ਦੇ ਆਧਾਰ 'ਤੇ 178 ਦੌੜਾਂ ਦੀ ਲੀਡ ਲੈ ਲਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਆਜ਼ਾਦੀ ਦਿਵਸ ਤੋਂ ਪਹਿਲਾਂ ਪਾਕਿਸਤਾਨ ਦੀ ਖੁਫੀਆ ਏਜੰਸੀ ISI ਸਮਰਥਿਤ ਸ਼ਹਿਜਾਦ ਪੱਟੀ ਨੈੱਟਵਰਕ ਖਿਲਾਫ਼ ਸੁਰੱਖਿਆ ਏਜੰਸੀਆਂ ਨੇ 12 ਅਗਸਤ ਨੂੰ ਪੰਜਾਬ ਸਮੇਤ 14 ਸੂਬਿਆਂ ਵਿੱਚ ਕਾਰਵਾਈ ਦੌਰਾਨ 253 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਇਸ ਦੇ ਦਹਿਸ਼ਤਗਰਦੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੇਸ਼ ਹੈ ਇੱਕ ਰਿਪੋਰਟ।
1: ਸੁਰੱਖਿਆ ਏਜੰਸੀਆਂ ਵੱਲੋਂ ਦੇਸ਼ ਵਿੱਚ ਸੰਭਾਵਿਤ ਹਮਲਿਆਂ ਦੀ ਯੋਜਨਾਵਾਂ ਨੂੰ ਨਾਕਾਮ ਕਰਨ ਲਈ ਕੀਤੀ ਗਈ ਇਹ ਕਾਰਵਾਈ ਸਰਹੱਦ ਪਾਰ ਤੋਂ ਦਹਿਸ਼ਤਗਰਦੀ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਕੇਂਦਰ ਸਰਕਾਰ ਦੀ ਨੀਤੀ ਦਾ ਹਿੱਸਾ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਕਿ ਮੋਦੀ ਸਰਕਾਰ ਨੇ ਇਸ ISI ਸਮਰਥਿਤ ਦਹਿਸ਼ਤਗਰਦੀ ਸਮੂਹ ਨੂੰ ਤਬਾਹ ਕਰ ਦਿੱਤਾ ਹੈ ਅਤੇ ਕਾਫੀ ਬਰਾਮਦਗੀਆਂ ਵੀ ਕੀਤੀਆਂ ਹਨ, ਜਿਨ੍ਹਾਂ ਵਿੱਚ ਪਾਕਿਸਤਾਨ ਆਰਡੀਨੈਂਸ ਫੈਕਟਰੀ ਦੇ ਨਿਸ਼ਾਨ ਵਾਲੇ ਗ੍ਰਨੇਡ, ਪਿਸਤੌਲ, ਜ਼ਿੰਦਾ ਕਾਰਤੂਸ, ਹੋਰ ਵਿਸਫੋਟਕ ਸਮੱਗਰੀ ਅਤੇ ਜਸੂਸੀ ਕਰਨ ਦੇ ਉਦੇਸ਼ਾਂ ਲਈ ਵਰਤੇ ਜਾਂਦੇ CCTV ਕੈਮਰੇ ਵੀ ਸ਼ਾਮਲ ਹਨ। ਉਹਨਾਂ ਕਿਹਾ ਕਿ ਇਹ ਨੈਟਵਰਕ ਦੇਸ਼ ਭਰ ਵਿੱਚ ਕਈ ਦਹਿਸ਼ਤਗਰਦੀ ਗਤੀਵਿਧੀਆਂ ਵਿੱਚ ਸ਼ਾਮਲ ਸੀ। ਹੋਰਨਾਂ ਰਾਜਾਂ ਤੋਂ ਇਲਾਵਾ ਇਹ

0: ਗੇਟ ਪੰਜਾਬ ਵਿੱਚ ਆਪਣੇ ਸਥਾਨਕ ਕਾਰਕੁਨਾਂ ਰਾਹੀਂ ਪੁਲਿਸ, ਰੱਖਿਆ ਅਤੇ ਧਾਰਮਿਕ ਸਥਾਨਾਂ ਦੀ ਜਸੂਸੀ ਕਰਨ ਲਈ ਸੀਸੀਟੀਵੀ ਕੈਮਰੇ ਲਗਾਉਣ ਦਾ ਕੰਮ ਵੀ ਕਰ ਰਿਹਾ ਸੀ। ਸੁਰੱਖਿਆ ਏਜੰਸੀਆਂ ਨੇ ਇਸ ਨੈਟਵਰਕ ਦੇ ਪੰਜਾਬ ਵਿੱਚ 44, ਹਰਿਆਣਾ ਵਿੱਚ 52 ਅਤੇ ਹਿਮਾਚਲ ਤੇ ਜੰਮੂ ਕਸ਼ਮੀਰ ਵਿੱਚ 2-2 ਵਿਅਕਤੀਆਂ ਤੋਂ ਇਲਾਵਾ ਦਿੱਲੀ ਵਿੱਚ 51 ਅਤੇ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ 62 ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
1: ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੇ ਅੱਜ ਨਵੀਂ ਦਿੱਲੀ ਵਿੱਚ ਉੱਚ ਸਿੱਖਿਆ ਵਿਭਾਗ ਦੇ ਸਕੱਤਰ, ਰਾਸ਼ਟਰੀ ਟੈਸਟਿੰਗ ਏਜੰਸੀ ਦੇ ਡਾਇਰੈਕਟਰ ਜਨਰਲ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ੍ਰੀ ਜੋਸ਼ੀ ਨੇ ਨਿਰਦੇਸ਼ ਦਿੱਤਾ ਕਿ ਸਥਾਪਤ ਪ੍ਰੀਖਿਆ ਪ੍ਰੋਟੋਕਾਲ ਦੀ ਸਖਤੀ ਨਾਲ ਪਾਲਣਾ ਕੀਤੀ ਜਾਏ ਤੇ ਵਿਆਪਕ ਸੁਧਾਰ ਜੰਗੀ ਪੱਧਰ ਤੇ ਲਾਗੂ ਕੀਤੇ ਜਾਣ। ਉਨ੍ਹਾਂ ਨੇ ਏਜੰਸੀ ਨੂੰ ਸਾਰੀਆਂ ਪ੍ਰੀਖਿਆ ਪ੍ਰਕਿਰਿਆਵਾਂ ਦਾ ਵਿਆਪਕ ਆਡਿਟ ਕਰਨ ਅਤੇ ਸੁਧਾਰਾਤਮਕ ਕਾਰਵਾਈਆਂ ਬਾਰੇ ਇੱਕ ਰਿਪੋਰਟ ਪੇਸ਼ ਕਰਨ ਦੇ ਵੀ ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਾਲ ਹੀ ਦੀਆਂ ਸਮੱਸਿਆਵਾਂ, ਖਾਸ ਕਰਕੇ ਪੂਰੀ ਪ੍ਰੀਖਿਆ ਪ੍ਰਣਾਲੀ ਦੇ ਸੁਧਾਰ ਦੇ ਮੱਦੇਨਜ਼ਰ ਐਨਟੀਏ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਐਨਟੀਏ ਤੋਂ 50 ਤੋਂ ਵੱਧ ਕਰਮਚਾਰੀਆਂ ਨੂੰ ਹਟਾ ਦਿੱਤਾ ਗਿਆ। ਇਸ ਤੋਂ ਇਲਾਵਾ 10 ਪੇਸ਼ੇਵਰ ਅਹੁਦਿਆਂ ਲਈ ਵਿਗਿਆਪਨ ਜਾਰੀ ਕੀਤੇ ਗਏ ਨੇ ਅਤੇ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਸਾਈਬਰ ਸੁਰੱਖਿਆ, ਮਨੋਵਿਗਿਆਨ, ਪ੍ਰਸ਼ਨ ਪੱਤਰ ਡਿਜ਼ਾਈਨ ਅਤੇ ਹੋਰ ਵਿਸ਼ੇਸ਼ ਖੇਤਰਾਂ ਲਈ ਨਿੱਜੀ ਖੇਤਰ ਦੇ ਵਿਸ਼ਾ ਮਾਹਰਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਸਰਕਾਰ ਨੇ ਇਲੈਕਟ੍ਰੋਨਿਕ ਸਿੱਸੇ ਪੁਰਜ ਨਿਰਮਾਣ ਸਕੀਮ ਤਹਿਤ 31 ਹੋਰ ਅਰਜ਼ੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹਨਾਂ ਪ੍ਰੋਜੈਕਟਾਂ ਵਿੱਚ ਲਗਭਗ 7,870 ਕਰੋੜ ਰੁਪਏ ਦਾ ਨਿਵੇਸ਼ ਸ਼ਾਮਲ ਹੈ। ਇਹ ਅਰਜ਼ੀਆਂ 10 ਰਾਜਾਂ ਤੋਂ ਆਈਆਂ ਨੇ, ਜਿਨ੍ਹਾਂ ਵਿੱਚ ਹਰਿਆਣਾ ਤੋਂ 6 ਅਰਜ਼ੀਆਂ ਸ਼ਾਮਲ ਨੇ। ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਨਵੀਂ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਬਿਨੈਕਾਰਾਂ ਨੂੰ ਪ੍ਰਵਾਨਗੀ ਪੱਤਰ ਪੇਸ਼ ਕੀਤੇ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਪਾਰਟੀ ਦੇ ਨਵੇਂ ਰਾਸ਼ਟਰੀ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ। ਸ੍ਰੀ ਨਵੀਨ ਨੇ ਵਸੁੰਧਰਾ ਰਾਜੇ ਸਿੰਧੀਆ, ਤੀਰਥ ਸਿੰਘ ਰਾਵਤ, ਰਾਮ ਮਾਧਵ, ਬੇਅੰਤ ਜੈਪਾਂਡਾ, ਮਨਪ੍ਰੀਤ ਸਿੰਘ ਬਾਦਲ ਅਤੇ ਰੇਖਾ ਵਰਮਾ ਸਮੇਤ 13 ਰਾਸ਼ਟਰੀ ਉਪ ਪ੍ਰਧਾਨ ਨਿਯੁਕਤ ਕੀਤੇ ਨੇ। ਕੇਂਦਰੀ ਮੰਤਰੀ ਅਤੇ ਬੀਜੇਪੀ ਨੇਤਾ ਪਿਊਸ਼ ਗੋਇਲ ਨੂੰ ਪਾਰਟੀ ਦਾ ਰਾਸ਼ਟਰੀ ਖਜ਼ਾਨਚੀ ਬਣਾਇਆ ਗਿਆ ਹੈ। ਸ੍ਰੀ ਬੀ ਐਲ ਸੰਤੋਸ਼ ਨੂੰ ਸੰਗਠਨਾਤਮਕ ਰਾਸ਼ਟਰੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸ੍ਰੀ ਨਵੀਨ ਨੇ ਵਿਨੋਦ ਤਾਵੜੇ, ਸੁਨੀਲ ਬਾਂਸਲ, ਸਮ੍ਰਿਤੀ ਇਰਾਨੀ ਅਤੇ ਬਿਪਲਬ ਕੁਮਾਰ ਦੇਵ ਸਮੇਤ 8 ਪਾਰਟੀ ਨੇਤਾਵਾਂ ਨੂੰ ਰਾਸ਼ਟਰੀ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਪਾਰਟੀ ਨੇ ਆਪਣੇ ਵੱਖ ਵੱਖ ਮੋਰਚਿਆਂ ਤੇ ਨਵੇਂ ਮੁਖੀਆਂ ਦਾ ਵੀ ਐਲਾਨ ਕੀਤਾ ਹੈ। ਡਾਕਟਰ ਹਿਮਾਂਗ ਜੋਸ਼ੀ ਨੂੰ ਯੁਵਾ ਮੋਰਚਾ ਪ੍ਰਧਾਨ, ਰੂਪ ਕੁਮਾਰੀ ਚੌਧਰੀ ਨੂੰ ਮਹਿਲਾ ਮੋਰਚਾ ਪ੍ਰਧਾਨ ਅਤੇ ਬੰਸੀ ਲਾਲ ਗੁਰਜਰ ਨੂੰ ਕਿਸਾਨ ਮੋਰਚਾ ਪ੍ਰਧਾਨ ਬਣਾਇਆ ਗਿਆ ਹੈ। ਬੀਜੇਪੀ ਦੇ ਸੀਨੀਅਰ ਨੇਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੇ ਨਵ ਨਿਯੁਕਤ ਰਾਸ਼ਟਰੀ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਵੱਖ ਵੱਖ ਜ਼ਿੰਮੇਵਾਰੀਆਂ ਸੌਂਪਣ ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਨਵੀਂ ਟੀਮ ਸੰਗਠਨਾਤਮਕ ਅਨੁਭਵ, ਊਰਜਾ ਅਤੇ ਜ਼ਮੀਨੀ ਪੱਧਰ ਤੇ ਸੰਪਰਕਾਂ ਦੇ ਮਿਸ਼ਰਣ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਜਨਤਕ ਸੇਵਾ ਤੇ ਧਿਆਨ ਕੇਂਦਰਿਤ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਰਕਾਰ ਜਲਦੀ ਹੀ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਬੈਂਕਿੰਗ ਖੇਤਰ ਬਾਰੇ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕਰੇਗੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਨਵੀਂ ਦਿੱਲੀ ਵਿੱਚ ਸਰਕਾਰੀ ਖੇਤਰ ਦੇ ਬੈਂਕਾਂ ਦੇ 2 ਰੋਜ਼ਾ ਸੰਮੇਲਨ ਦਾ ਉਦਘਾਟਨ ਕਰਨ ਤੋਂ ਬਾਅਦ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਇਹ ਕਮੇਟੀ ਵੱਖ ਵੱਖ ਮੁੱਦਿਆਂ ਤੇ ਸੁਝਾਵਾਂ ਤੇ ਵਿਚਾਰ ਕਰੇਗੀ ਕਿ ਬੈਂਕਿੰਗ ਸੁਧਾਰਾਂ ਦੀ ਭਵਿੱਖ ਦੀ ਦਿਸ਼ਾ ਤੈਅ ਕਰੇਗੀ। ਸ੍ਰੀਮਤੀ ਸੀਤਾਰਮਨ ਨੇ ਉਮੀਦ ਪ੍ਰਗਟਾਈ ਕਿ ਵਿਚਾਰ ਵਟਾਂਦਰੇ ਦੇ ਨਤੀਜੇ ਕਮੇਟੀ ਨੂੰ ਬੈਂਕਾਂ ਦੀ ਭਵਿੱਖੀ ਭੂਮਿਕਾ ਬਾਰੇ ਸਿਫਾਰਸ਼ਾਂ ਤਿਆਰ ਕਰਨ ਵਿੱਚ ਵਡਮੁੱਲੀ ਅਤੇ ਠੋਸ ਜਾਣਕਾਰੀ ਪ੍ਰਦਾਨ ਕਰੇਗੀ। ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਇੱਕ ਵਾਰ ਜਦੋਂ ਉੱਚ ਪੱਧਰੀ ਕਮੇਟੀ ਆਪਣੀਆਂ ਸਿਫਾਰਸ਼ਾਂ ਸੌਂਪ ਦੇਗੀ ਤਾਂ ਸਰਕਾਰ ਅਤੇ ਬੈਂਕਿੰਗ ਖੇਤਰ ਭਾਰਤ ਦੇ ਆਰਥਿਕ ਵਿਕਾਸ ਨੂੰ ਤੇਜ਼ ਕਰਨ ਲਈ ਤੁਰੰਤ ਕਾਰਵਾਈ ਕਰਨ ਵਾਸਤੇ ਤਿਆਰ ਹੋਣਗੇ। ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਦੇ ਅਸ਼ੋਕ ਧਾਮ ਮੰਦਰ ਵਿੱਚ ਭਗਦੜ ਮਚਣ ਕਾਰਨ 7 ਔਰਤ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ 10 ਤੋਂ ਵੱਧ ਸ਼ਰਧਾਲੂ ਜ਼ਖਮੀ ਹੋ ਗਏ ਨੇ। ਸਾਉਣ ਮਹੀਨੇ ਦੇ ਤੀਜੇ ਸੋਮਵਾਰ ਜਲ ਅਭਿਸ਼ੇਕ ਲਈ ਮੰਦਰ ਵਿੱਚ ਭਾਰੀ ਭੀੜ ਇਕੱਠੀ ਹੋਈ ਸੀ। ਜ਼ਖਮੀਆਂ ਨੂੰ ਪਟਨਾ ਮੈਡੀਕਲ ਕਾਲਜ ਹਸਪਤਾਲ ਅਤੇ ਜ਼ਿਲ੍ਹੇ ਦੇ ਸਦਰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਸਾਡੇ ਪੱਤਰਕਾਰ ਨੇ ਦੱਸਿਆ ਕਿ ਅਸ਼ੋਕ ਧਾਮ ਸਟੇਸ਼ਨ ਤੋਂ ਮੰਦਰ ਜਾਣ ਵਾਲੇ ਰਸਤੇ ਤੇ ਇੱਕ ਬਿਜਲੀ ਦੇ ਖੰਭੇ ਵਿੱਚ ਕਰੰਟ ਦੀ ਅਫਵਾਹ ਤੋਂ ਬਾਅਦ ਇਹ ਭਗਦੜ ਮਚੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗਦੜ ਕਾਰਨ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌੜੇਲ ਨੇ ਅੱਜ ਕਾਠਮੰਡੂ ਦੇ ਸ਼ੀਤਲ ਨਿਵਾਸ ਵਿਖੇ ਇੱਕ ਸਨਮਾਨ ਸਮਾਰੋਹ ਵਿੱਚ ਭਾਰਤੀ ਫੌਜ ਦੇ ਮੁਖੀ ਜਨਰਲ ਧੀਰਜ ਸੇਠ ਨੂੰ ਨੇਪਾਲੀ ਫੌਜ ਦੇ ਆਨਰੇਰੀ ਜਨਰਲ ਦਾ ਦਰਜਾ ਪ੍ਰਦਾਨ ਕੀਤਾ। ਰਾਸ਼ਟਰਪਤੀ ਸਕੱਤਰੇਤ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਮਾਰੋਹ 'ਚ ਨੇਪਾਲ ਦੇ ਉਪ ਰਾਸ਼ਟਰਪਤੀ ਰਾਮ ਸਹਾਇ ਪ੍ਰਸਾਦ ਯਾਦਵ, ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ, ਨੇਪਾਲ ਵਿੱਚ ਭਾਰਤੀ ਰਾਜਦੂਤ ਨਵੀਨ ਸ਼੍ਰੀਵਾਸਤਵ ਅਤੇ ਨੇਪਾਲੀ ਫੌਜ ਅਤੇ ਨੇਪਾਲੀ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਜਨਰਲ ਸੇਠ ਨੇਪਾਲੀ ਫੌਜ ਮੁਖੀ ਜਨਰਲ ਅਸ਼ੋਕ ਰਾਜ ਸਿਗਡਿਲ ਦੇ ਸੱਦੇ 'ਤੇ ਕੱਲ੍ਹ ਇੱਕ

0: ਘਰ ਦੌਰੇ ਤੇ ਨੇਪਾਲ ਪਹੁੰਚੇ ਸਨ। ਜਨਰਲ ਸੇਠ ਨੇ ਅੱਜ ਨੇਪਾਲੀ ਆਰਮੀ ਹੈੱਡਕੁਆਰਟਰ ਵਿਖੇ ਜਨਰਲ ਸਿਗਡਲ ਨਾਲ ਮੁਲਾਕਾਤ ਕੀਤੀ। ਪੰਜਾਬ ਸਰਕਾਰ ਵੱਲੋਂ ਮਹਾਨ ਕ੍ਰਾਂਤੀਕਾਰੀ ਸ਼ਹੀਦ ਮਦਨ ਲਾਲ ਟਿੰਗਰਾ ਦੇ 117ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਸ਼ਹੀਦ ਮਦਨ ਲਾਲ ਟਿੰਗਰਾ ਯਾਦਗਾਰੀ ਸਮਾਰਕ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੂਬੇ ਦੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਸ਼ਾਮਲ ਹੋਏ। ਇਸ ਮੌਕੇ ਸ਼ਹੀਦ ਮਦਨ ਲਾਲ ਯਾਦਗਾਰੀ ਸਮਾਰਕ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਅਤੇ ਹੋਰ ਆਗੂ ਵੀ ਮੌਜੂਦ ਰਹੇ। ਸਾਰਿਆਂ ਨੇ ਸ਼ਹੀਦ ਮਦਨ ਲਾਲ ਟਿੰਗਰਾ ਦੇ ਬੁੱਤ ਉੱਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਅੱਜ ਮਦਨ ਲਾਲ ਟਿੰਗਰਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਬਿਰਲਾ ਨੇ ਕਿਹਾ ਹੈ ਕਿ ਮਦਨ ਲਾਲ ਟਿੰਗਰਾ ਦਾ ਜੀਵਨ ਅਦੁੱਤੀ ਹਿੰਮਤ ਅਤੇ ਅਟੁੱਟ ਦੇਸ਼ ਭਗਤੀ ਦੀ ਇੱਕ ਪ੍ਰੇਰਨਾਦਾਇਕ ਗਾਥਾ ਹੈ। ਕ੍ਰਿਕਟ ਵਿੱਚ ਭਾਰਤ ਖਿਲਾਫ ਗੋਲ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਸ੍ਰੀਲੰਕਾ ਦੀ ਟੀਮ ਆਪਣੀ ਪਹਿਲੀ ਪਾਰੀ ਵਿੱਚ 284 ਦੌੜਾਂ ਬਣਾ ਕੇ ਆਊਟ ਹੋ ਗਈ ਹੈ। ਭਾਰਤ ਲਈ ਮਾਨਵ ਸੁਥਾਰ ਨੇ ਸਭ ਤੋਂ ਵੱਧ 4 ਜਦਕਿ ਰਵਿੰਦਰ ਜਡੇਜਾ ਨੇ 3 ਵਿਕਟਾਂ ਲਈਆਂ। ਰਵਿੰਦਰ ਜਡੇਜਾ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ 350 ਵਿਕਟਾਂ ਲੈਣ ਅਤੇ 4000 ਦੌੜਾਂ ਦਾ ਮੀਲ ਪੱਥਰ ਹਾਸਲ ਕਰਨ ਵਾਲਾ ਸਿਰਫ ਚੌਥਾ ਖਿਡਾਰੀ ਬਣ ਗਿਆ ਹੈ। ਪਹਿਲੀ ਪਾਰੀ ਦੇ ਆਧਾਰ 'ਤੇ ਭਾਰਤ ਨੂੰ 178 ਦੌੜਾਂ ਦੀ ਲੀਡ ਹਾਸਲ ਹੋ ਗਈ ਹੈ। ਪਹਿਲਾਂ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ 462 ਦੌੜਾਂ ਬਣਾਈਆਂ ਸਨ। ਦੇਵਦੱਤ ਪਡਿਕਲ ਨੇ 167, ਕੇ.ਐਲ. ਰਾਹੁਲ ਨੇ 82 ਅਤੇ ਧਰੁਵ ਜੁਰੇਲ ਨੇ 51 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਦੀ ਚੋਟੀ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨਵੀਂ ਦਿੱਲੀ ਵਿੱਚ BWF ਵਿਸ਼ਵ ਚੈਂਪੀਅਨਸ਼ਿਪ ਅਤੇ ਮਹਿਲਾ ਸਿੰਗਲਸ ਦੇ ਦੂਜੇ ਗੇੜ ਵਿੱਚ ਪਹੁੰਚ ਗਈ ਹੈ। ਪਹਿਲੇ ਗੇੜ ਦੇ ਮੈਚ ਵਿੱਚ ਸਿੰਧੂ ਨੇ ਆਇਰਲੈਂਡ ਦੀ ਸੋਫੀਆ ਨੋਬਲ ਨੂੰ 21-7, 21-11 ਨਾਲ ਹਰਾਇਆ। ਇਸ ਦੌਰਾਨ ਮਹਿਲਾ ਡਬਲਜ਼ ਵਿੱਚ ਭਾਰਤ ਦੀ ਟਰੀਸਾ ਜੌਲੀ ਅਤੇ ਗਾਇਤਰੀ ਗੋਪੀ ਚੰਦ ਵੀ ਦੂਜੇ ਗੇੜ ਵਿੱਚ ਪਹੁੰਚ ਗਈਆਂ ਨੇ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਸੁਰੱਖਿਆ ਏਜੰਸੀਆਂ ਨੇ ਆਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ ਸਮੇਤ 14 ਰਾਜਾਂ ਵਿੱਚ ਤਾਲਮੇਲ ਵਾਲੀ ਕਾਰਵਾਈ ਰਾਹੀਂ 253 ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਦਹਿਸ਼ਤਗਰਦੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੇ ਅੱਜ ਨਵੀਂ ਦਿੱਲੀ ਵਿੱਚ ਉੱਚ ਸਿੱਖਿਆ ਵਿਭਾਗ ਦੇ ਸਕੱਤਰ, NTA ਦੇ ਡਾਇਰੈਕਟਰ ਜਨਰਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਭਾਰਤੀ ਜਨਤਾ ਪਾਰਟੀ ਨੇ ਅੱਜ ਪਾਰਟੀ ਦੇ ਨਵੇਂ ਰਾਸ਼ਟਰੀ ਅਹੁਦੇਦਾਰਾਂ ਦਾ ਐਲਾਨ ਕੀਤਾ। 13 ਰਾਸ਼ਟਰੀ ਉਪ ਪ੍ਰਧਾਨ ਨਿਯੁਕਤ ਕੀਤੇ ਗਏ ਨੇ। ਸਰਕਾਰ ਜਲਦੀ ਹੀ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਬੈਂਕਿੰਗ ਖੇਤਰ ਬਾਰੇ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕਰੇਗੀ ਅਤੇ ਭਾਰਤ ਨੇ ਸ੍ਰੀਲੰਕਾ ਖਿਲਾਫ਼ ਪਹਿਲੇ ਕ੍ਰਿਕਟ ਟੈਸਟ ਮੈਚ ਵਿੱਚ ਪਹਿਲੀ ਪਾਰੀ ਦੇ ਆਧਾਰ 'ਤੇ 178 ਦੌੜਾਂ ਦੀ ਲੀਡ ਲੈ ਲਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਭੁੱਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਸਟੂਡੀਓ ਦੀ ਕੜੀ 'ਤੇ ਸਮਾਂ ਹੋ ਚੁੱਕਿਆ 7:40। ਇੱਕ ਵਾਰ ਫਿਰ ਹਾਜ਼ਰ ਹਾਂ ਸਰੋਤਿਓ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ। ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਲਈ ਤੁਸੀਂ ਡਾਇਲ ਕਰਨਾ ਹੈ 0164-22-40-331। ਹਾਂਜੀ, ਸਾਡੇ ਨਾਲ ਇਸ ਦੇ ਦਰਮਿਆਨ ਹੀ ਸਾਡੇ ਨਾਲ ਇੱਕ ਸਰੋਤਾ ਜੁੜ ਚੁੱਕਿਆ ਹੈ, ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ, ਸਤਿ ਸ੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ।
2: ਹਾਂਜੀ, ਮੈਂ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਉਰਫ ਭੁੱਖਾਵਾਲੀ, ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਜੀ।
1: ਠੀਕ ਹੈ ਜੀ, ਤੇ ਤੁਸੀਂ ਗੀਤ ਕਿਹੜਾ ਸੁਣੋਗੇ ਜੀ?
2: ਗੀਤ ਸੁਣਾਂਗੇ ਜੀ।
1: ਹੈਲੋ,
2: ਕਿਹੜਾ ਗੀਤ? ਪਰਮਿੰਦਰ ਕੌਰ ਸੰਧੂ ਦਾ ਜੀ।
1: ਪਰਮਿੰਦਰ ਕੌਰ ਸੰਧੂ ਦਾ ਕਿਹੜਾ ਗੀਤ ਵੀਰ ਜੀ?
2: ਇੱਕ ਪਲ,
1: ਇੱਕ ਪਲ,
2: ਪਲ ਬਹਿ ਜਾ। ਹਾਂਜੀ, ਇੱਕ ਪਲ ਦੇ ਨਾਂ ਤੇ ਚੱਲਦਾ ਹੈ।
1: ਠੀਕ,
2: ਤਾਂ ਸੁਣੋਗੇ ਜੋ ਪਤਾ ਲੱਗੂਗਾ।
1: ਹਾਂਜੀ ਹਾਂਜੀ, ਜ਼ਰੂਰ ਜ਼ਰੂਰ, ਤੇ ਸੁਣੋ ਆਪਣੀ ਪਸੰਦ ਦਾ ਗੀਤ, ਲਓ ਆਨੰਦ ਸ਼ਾਮ ਦੀ।
2: ਹਾਂਜੀ
1: ਜ਼ਰੂਰ ਜੀ, ਧੰਨਵਾਦ ਜੀ, ਸ਼ੁਕਰੀਆ ਜੀ ਤੁਹਾਡਾ।

0: ਸਰੋਤਿਓ, ਦੇਖਦੇ ਹਾਂ ਸ਼ਾਮ ਸੁਹਾਨੀ ਦੇ ਅਗਲੇ ਸਾਡੇ ਕਿਹੜੇ ਕਾਲਰ ਹੈ ਜਿਹੜੇ ਸਾਡੇ ਨਾਲ ਜੁੜੇ ਨੇ ਅਤੇ ਸਾਡੇ ਨਾਲ ਆਪਣੇ ਪਸੰਦ ਦੇ ਗੀਤ ਦੀ ਗੱਲਬਾਤ ਕਰਨਗੇ। ਹੈਲੋ,
1: ਹੈਲੋ ਜਸਵਿੰਦਰ ਬੇਟਾ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਪਵਨ ਸ਼ਰਮਾ ਬੋਲਦਾ।
0: ਪਵਨ ਸ਼ਰਮਾ, ਸਵਾਗਤ ਹੈ ਜੀ ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ।
1: ਧੰਨਵਾਦ ਬੇਟਾ।
0: ਤੇ ਗੀਤ ਦੱਸੋ ਜੀ, ਕਿਹੜਾ ਸੁਣੋਗੇ?
1: ਗੀਤ ਨਾਲੇ ਕੁਲਦੀਪ ਮਾਣਕ ਤੇ ਸਤਿੰਦਰ ਵੀ ਦਾਦਾ ਆਇਆ ਦਿਓਰ ਦਾ ਵਿਆਹ।
0: ਕੁਲਦੀਪ ਮਾਣਕ ਤੇ ਸਤਿੰਦਰ
1: ਵੀ ਬਾਈ,
0: ਠੀਕ ਹੈ। ਰੇਡੀਓ ਤੋਂ ਥੋੜਾ ਜਿਹਾ ਦੂਰ ਹੋ ਜਾਓ ਜੀ ਤੁਸੀਂ।
1: ਰੋਟੀ ਤੇ ਤਾਂ ਦੂਰ ਹੀ ਹੈ ਜੀ ਮੈਂ ਤਾਂ।
0: ਅੱਛਾ, ਨਹੀਂ ਆਵਾਜ਼ ਆ ਰਹੀ ਸੀਗੀ ਵਿੱਚ। ਹਾਂਜੀ, ਥੋੜੀ ਜੀ। ਹਾਂਜੀ, ਕੰਮ ਕਾਜ ਕੀ ਕਰਦੇ ਹੋਗੇ ਵੀਰ ਜੀ?
1: ਮੈਂ ਦੁਕਾਨ ਕਰਦਾ ਜੀ।
0: ਦੁਕਾਨ ਕਰਦੇ ਹੋਗੇ, ਠੀਕ ਹੈ ਜੀ। ਵਧੀਆ ਚੱਲ ਰਿਹਾ ਕੰਮ ਕਾਜ?
1: ਹਾਂਜੀ ਹਾਂਜੀ, ਠੀਕ ਹੈ ਜੀ।
0: ਗਰਮੀ ਦਾ ਕੀ ਹਾਲ ਹੈ?
1: ਗਰਮੀ, ਮੀਂਹ ਪਿਆ ਸੀ ਦੋ ਦਿਨ ਦਾ, ਮਹਾਵਾਰੀ ਹੈ ਜੀ, ਅੱਜ ਤਾਂ ਪੂਰੀ ਗਰਮਾਇਸ਼ ਹੈ ਜੀ।
0: ਅੱਜ ਪੂਰੀ ਗਰਮਾਇਸ਼ ਹੈ, ਚਲੋ ਕੋਈ ਗੱਲ ਨਹੀਂ ਜੀ। ਇਸ ਗਰਮਾਇਸ਼ ਦੇ ਵਿੱਚ ਤੁਸੀਂ ਆਪਣੇ ਗੀਤ ਦਾ ਆਨੰਦ ਲਓ। ਕੁਲਦੀਪ ਮਾਨਕ ਦਾ ਗਾਇਆ ਗੀਤ।
1: ਧੰਨਵਾਦ ਬੇਟਾ।

ਪੈਰੀ ਬੰਨ ਕੇ ਪੰਜੇਬਾਂ ਦੇ ਦੇ ਗੇੜੇ ਜੱਟੀਏ, ਪੈਰੀ ਬੰਨ ਕੇ ਪੰਜੇਬਾਂ ਦੇ ਗੇੜੇ ਜੱਟੀਏ, ਗੱਲਾਂ ਲੰਬੜਾਂ ਦੇ ਹਾਏ ਨੀ ਹੋਣ ਵੇਲੇ ਜੱਟੀਏ, ਗੱਲਾਂ ਲੰਬੜਾਂ ਦੇ ਹਾਏ ਨੀ ਹੋਣ ਵੇਲੇ ਜੱਟੀਏ, ਬਿੱਲੂ ਕਰਦੇ ਕਮਾਲ ਤੇਰੀ ਨੱਚਦੀ ਦੇ ਨਾਲ, ਨਿੰਮ ਆਪਣੀ ਦੇ ਪੱਤੇ ਵੀ ਵਜਾਉਣ ਤਾਲੀਆਂ ਆਈਆਂ ਜੱਟ ਤੀਆਂ।

0: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ, ਸਮਝਦਾਰ ਵੀਰੇ ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ।
4: ਹਾਂਜੀ ਸਰੋਤਿਓ, ਦੇਖਦੇ ਹਾਂ ਅਗਲੇ ਕਾਲਰ ਸਾਡੇ ਨਾਲ ਕੌਣ ਜੁੜੇ ਨੇ। ਹੈਲੋ ਹੈਲੋ ਹੈਲੋ,
5: ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੈ?
5: ਜਰਨੈਲ ਸਿੰਘ ਮਾਨ ਜੀ, ਪਿੰਡ ਮਾਹੀਨਗਰ, ਜ਼ਿਲ੍ਹਾ ਬਠਿੰਡਾ।
4: ਜਰਨੈਲ ਸਿੰਘ ਮਾਨ ਜੀ, ਕੰਮ ਕਾਜ ਕੀ ਕਰਦੇ ਹੋ ਜਰਨੈਲ ਸਿੰਘ ਜੀ?
5: ਖੇਤੀ ਦਾ ਹੀ ਕਰਦੇ ਹਾਂ ਮੈਡਮ।
4: ਖੇਤੀ ਦਾ, ਤੇ ਕਿੱਦਾਂ ਚੱਲ ਰਿਹਾ?
5: ਮੈਂ ਰਿਟਾਇਰਮੈਂਟ ਹੀ ਉਹਦੀ ਬੇਟਾ ਕਰਦਾ।
4: ਠੀਕ ਹੈ ਜੀ, ਹੁਣ ਬੇਟੇ ਨੇ ਸੰਭਾਲੀ ਹੋਈ ਹੈ ਬਾਗਡੋਰ ਖੇਤੀ ਦੀ?
5: ਹਾਂਜੀ।
4: ਨਹੀਂ, ਵਧੀਆ ਗੱਲ ਹੈ ਜੀ। ਹੁਣ ਤੁਹਾਡੀ ਫਿਰ ਆਰਾਮ ਦੇ ਦਿਨ ਨੇ, ਤੁਸੀਂ ਆਰਾਮ ਕਰੋ ਤੇ ਨਾਲ ਸਾਡਾ ਆਕਾਸ਼ਵਾਣੀ FM ਸੁਣਦੇ ਰਹੋ। ਤੇ ਕਿਹੜਾ ਗੀਤ ਸੁਣਨਾ ਹੈਗਾ ਜੀ ਤੁਸੀਂ?
5: ਹਾਂਜੀ,
4: ਗੀਤ ਕਿਹੜਾ ਸੁਣਨਾ?
5: ਸਤਵਿੰਦਰ ਵੀ ਕਿਵੇਂ ਬੋਲ ਰਹੇ ਹਨ ਨਾਲੇ ਜੀ?
4: ਠੀਕ ਹੈ ਜੀ, ਜ਼ਰੂਰ ਸੁਣਾਵਾਂਗੇ।
5: ਸਾਡੀ ਪਿਆਰੀ ਜੀ ਭੈਣ ਦਾ ਅਸੀਂ ਵੀ ਨਾਂ ਜਾਣਨਾ ਚਾਹੁੰਦੇ ਹਾਂ ਜੀ। ਮੈਨੂੰ ਦੱਸੋ ਤੁਸੀਂ।
4: ਹਾਂਜੀ, ਮੇਰਾ ਨਾਮ ਜਸਵਿੰਦਰ ਕੌਰ ਹੈ ਜੀ।
5: ਜਸਵਿੰਦਰ ਕੌਰ, ਧੰਨਵਾਦ ਜੀ।
4: ਹਾਂਜੀ,
5: ਮੁਬਾਰਕਾਂ ਜੀ ਤੁਹਾਨੂੰ।
4: ਹਾਂਜੀ ਹਾਂਜੀ, ਸ਼ੁਕਰੀਆ ਜੀ, ਤੇ ਤੁਹਾਡਾ ਧੰਨਵਾਦ, ਤੁਸੀਂ ਫੋਨ ਕੀਤਾ ਸ਼ਾਮ ਸੁਹਾਨੀ ਵਿੱਚ, ਤੇ ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ।
5: ਠੀਕ ਹੈ,
4: ਠੀਕ ਹੈ ਜੀ।

0: ਹਾਂਜੀ ਸਰੋਤਿਓ, ਸਟੂਡੀਓ ਦੀ ਘੜੀ 'ਤੇ ਸਮਾਂ ਹੋ ਚੁੱਕੀ ਹੈ ਜੀ 7:54, ਅਤੇ ਇਹਨਾਂ ਮਿੰਟਾਂ ਦੇ ਨਾਲ ਹੀ ਸਾਡੇ ਨਾਲ ਜੁੜ ਚੁੱਕੇ ਹੈਗੇ ਇੱਕ ਹੋਰ ਕਾਲਰ। ਹੈਲੋ
1: ਹੈਲੋ ਭੈਣ ਜੀ, ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਤੇ ਨਾਲ ਹੀ ਤੁਹਾਡਾ ਸਵਾਗਤ ਹੈ ਸ਼ਾਮ ਸੁਹਾਨੀ ਪ੍ਰੋਗਰਾਮ ਦੇ ਵਿੱਚ। ਆਪਣਾ ਨਾਮ ਦੱਸ ਦਿਓ ਤੇ ਪਿੰਡ ਦੱਸ ਦਿਓ ਜੀ।
1: ਭੈਣ ਜੀ, ਮੈਂ ਪਾਲਮਪੁਰ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਤੋਂ ਜਗਦੀਸ਼ ਰਾਏ ਗਰਗ ਬੋਲਦਾ ਜੀ।
0: ਠੀਕ ਹੈ ਜੀ, ਤੇ ਗੀਤ ਕਿਹੜਾ ਸੁਣਨਾ ਚਾਹੁੰਦੇ ਅੱਜ ਤੁਸੀਂ?
1: ਭੈਣ ਜੀ, ਸਾਉਣ ਦਾ ਮਹੀਨਾ ਲਗਭਗ ਖਤਮ ਹੋ ਚੁੱਕਿਆ, ਪਰ ਫਿਰ ਵੀ ਇਹ ਗੀਤ ਜਿਹੜੇ ਪੁਰਾਣੇ ਆਪਣੇ ਹੁਣਾਂ ਦੇ ਰਹਿੰਦੇ ਰਹਿੰਦੇ।
0: ਠੀਕ ਹੈ ਜੀ,
1: ਪ੍ਰਕਾਸ਼ ਕੌਰ ਜੀ ਦਾ ਗਾਇਆ ਗੀਤ ਹੈ ਜੀ,
0: ਤੁਸੀਂ ਕਿਹਾ ਵੀ ਇਹ ਬੁੱਲਾਂ ਤੇ ਰਹਿੰਦੇ ਆ ਗੀਤ, ਤੇ ਫਿਰ ਥੋੜਾ ਗਾ ਕੇ ਸੁਣਾਓ ਸੁਰ ਦੇ ਵਿੱਚ ਜੀ।
1: ਅੜੀ ਵੇੜੀ ਨਾ ਕਰਵਾਤੀ ਤੂੰ ਅੜੀ ਲੱਗੀ ਸੌਣ ਦੀ ਚੜੀ, ਦੁੱਧ ਪੀ ਲੈ ਬਾਲ ਮਾਂ ਬੇ ਮੈਂ ਕਦੋਂ ਦੀ ਖੜੀ, ਦੁੱਧ ਪੀ ਲੈ ਬਾਲ ਮਾਂ।
0: ਬਹੁਤ ਖੂਬ, ਬਹੁਤ ਖੂਬ ਆਵਾਜ਼ ਤੇ ਬਹੁਤ ਹੀ ਖੂਬਸੂਰਤ ਗਾਇਆ ਤੁਸੀਂ ਇਹ ਗੀਤ, ਤੇ ਹੁਣ ਸੁਣੋ ਤੁਸੀਂ ਇਸ ਗੀਤ ਨੂੰ ਆਪਣੀ ਹੀ ਪਸੰਦ ਦੇ ਗੀਤਕਾਰ ਗਾਇਕ ਦੀ ਆਵਾਜ਼ ਦੇ ਵਿੱਚ।
1: ਧੰਨਵਾਦ ਭੈਣ ਜੀ, ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਜੀ, ਸ਼ੁਕਰੀਆ।

ਹਾਂਜੀ, ਪ੍ਰਕਾਸ਼ ਕੌਰ ਦੇ ਗਾਏ ਇਸ ਗੀਤ ਦੇ ਨਾਲ ਹੀ। ਸਰੋਤਿਓ, ਪ੍ਰਕਾਸ਼ ਕੌਰ ਦੇ ਗਾਏ ਇਸ ਗੀਤ ਦੇ ਨਾਲ ਹੀ ਮੈਨੂੰ ਜਸਵਿੰਦਰ ਕੌਰ ਨੂੰ ਪ੍ਰੋਗਰਾਮ ਸ਼ਾਮ ਸੁਹਾਨੀ ਸਮਾਪਤ ਕਰਨ ਦੀ ਦਿਓ ਆਗਿਆ। ਖੁਸ਼ ਰਹੋ, ਆਬਾਦ ਰਹੋ ਤੇ ਸੁਣਦੇ ਰਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਨਮਸਕਾਰ।

0: प्रोग्राम श्याम सुहानी।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੇ ਘੜੀ ਦੇ ਮੁਤਾਬਿਕ ਰਾਤ ਦੇ 8 ਵੱਜ ਰਹੇ ਨੇ ਅਤੇ ਹੁਣ ਪੇਸ਼ ਹੈ ਜੀ ਪ੍ਰੋਗਰਾਮ ਉਮੰਗ, ਅਤੇ ਇਹ ਪ੍ਰੋਗਰਾਮ ਪ੍ਰਾਯੋਜਿਤ ਹੈ NCERT ਵੱਲੋਂ। ਅੱਜ ਤੁਸੀਂ ਇਸ ਪ੍ਰੋਗਰਾਮ ਦੀ 1351 ਭਾਗ ਸੁਣੋਗੇ।

ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ ਪਿੰਡ ਨਥਾਣਾ ਤੋਂ। ਪਿੰਡ ਕੋਟ ਸ਼ਮੀਰ ਤੋਂ ਪਿਆਰਾ ਸਿੰਘ, ਮੇਜਰ ਸਿੰਘ ਪੰਜੂ, ਗੁਰਮੇਲ ਸਿੰਘ, ਪਾਲ ਸਿੰਘ, ਸੁਖਪਾਲ ਸਿੰਘ, ਪੱਪੂ ਸ਼ਰਮਾ, ਰਾਜਕੁਮਾਰ ਅਤੇ ਇਹਨਾਂ ਦੀ ਸਾਰਿਆਂ ਦੀ ਰਲੀ ਮਿਲੀ ਪਸੰਦ ਆ। ਸੁਣਦੇ ਹਾਂ ਜੀ ਇਹ ਗੀਤ।

ਹਾਂਜੀ, ਇਸ ਦੇ ਨਾਲ ਸਾਨੂੰ ਵਟਸਐਪ ਸੁਨੇਹੇ ਪ੍ਰਾਪਤ ਹੋਏ ਨੇ ਜੀ, ਗਿੱਦੜਵਾਹ ਤੋਂ ਮਨਜੀਤ ਤਨੇਜਾ, ਰਾਮ ਗੋਪਾਲ ਤਨੇਜਾ, ਪ੍ਰਵੀਨ ਤਨੇਜਾ, ਮਨੋਜ ਤਨੇਜਾ, ਸੀਮਾ ਤਨੇਜਾ, ਪਾਇਲ, ਅਰਚਨਾ, ਸਨੇਹਦਿਲ, ਹਿਨਾਸ਼ਾ ਅਤੇ ਕੈਰਵੀ। ਇਹਦੇ ਨਾਲ ਹੀ ਸਾਡੇ ਕੋਲ ਖਤ ਵੀ ਮੌਜੂਦ ਹੈ ਜੀ, ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ, ਅਭਿਜੋਤ। ਹਾਂਜੀ, ਕਨੇਰ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਅਤੇ ਵੰਸ਼ ਬੱਤਾ, ਹਾਰਦਿਕ। ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ। ਇਹਦੇ ਨਾਲ ਇੱਕ ਹੋਰ ਖੱਤ ਸਾਨੂੰ ਮਿਲਿਆ ਜੀ, ਗੁਰਦਾਸ ਸਿੰਘ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਮਹਿੰਦਰ ਤਿਵਾੜੀ, ਹਰਨਾਮ ਸਿੱਧੂ, ਸਤਪਾਲ ਸਿੱਧੂ। ਸੁਣਦੇ ਹਾਂ ਜੀ ਇਹਨਾਂ ਦੀ ਰਲੀ ਮਿਲੀ ਪਸੰਦ ਦਾ ਇਹ ਗੀਤ, ਅਤੇ ਇਹ ਜਿਹੜਾ ਖੱਤ ਸਾਨੂੰ ਪ੍ਰਾਪਤ ਹੋਇਆ ਜੀ, ਇਹ ਹੋਇਆ ਗੰਗਾ, ਪਿੰਡ ਗੰਗਾ, ਤਹਿਸੀਲ ਨਥਾਣਾ ਤੋਂ, ਜ਼ਿਲ੍ਹਾ ਬਠਿੰਡਾ ਤੋਂ।

ਹਾਂਜੀ ਸਰੋਤੇ, ਖਤਾਂ ਦੇ ਨਾਲ ਨਾਲ ਸਾਡੇ ਕੋਲ ਵਟਸਐਪ ਸੁਨੇਹੇ ਵੀ ਪਹੁੰਚੇ ਨੇ ਪਿੰਡ ਢੱਡੇ ਤੋਂ। ਗਿਆਨ ਸਿੰਘ, ਅਮਰਿੰਦਰ ਸਿੰਘ, ਬਲਜਿੰਦਰ ਸਿੰਘ, ਜਸਗੁਣ ਸਿੰਘ, ਉਪਕਾਰ ਸਿੰਘ, ਜਸਕੀਰਤ ਸਿੰਘ, ਹਰਬੰਸ ਸਿੰਘ ਅਤੇ ਲਵਪ੍ਰੀਤ ਕੌਰ। ਇਹਦੇ ਨਾਲ ਅਗਲਾ ਵਟਸਐਪ ਸੁਨੇਹਾ ਜਿਹੜਾ ਸਾਡੇ ਕੋਲ ਜੀ, ਕ੍ਰਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ, ਸੁਮਨ, ਮਨੀਸ਼ਾ ਅਤੇ ਇਹ ਪਿੰਡ ਮੱਡੂ ਖੇੜਾ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ। ਅਤੇ ਇਹਦੇ ਨਾਲ ਸਾਡੇ ਕੋਲ ਕੁਝ ਖੱਤ ਵੀ ਮੌਜੂਦ ਨੇ ਜੀ। ਰਾਕੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਦੀਪਕ ਜੈਨ, ਗੌਤਮ ਜੈਨ, ਬਿੱਟੂ ਜੈਨ, ਬਿੱਟੀ ਜੈਨ ਅਤੇ ਇਹ ਪਿੰਡ ਮੁੱਲਾਪੁਰ ਦਾਖਾਂ ਤੋਂ ਲਿਖ ਰਹੇ ਨੇ ਜੀ। ਅਤੇ ਇੱਕ ਹੋਰ ਖੱਤ ਸਾਡੇ ਕੋਲ ਸ਼ਾਮਿਲ ਹੋਇਆ ਜੀ, ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ। ਪੰਜਾ ਸਰਦਾਰ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ, ਦੀਪਿੰਦਰ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ, ਦਰਸ਼ਨ ਸਿੰਘ ਅਤੇ ਇਹਦੇ ਨਾਲ ਹੋਰ ਦੋਸਤ ਮਿੱਤਰ। ਪਿੰਡ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈ ਤੇਗ ਵਿਰਕ ਅਤੇ ਮੀਕਾ ਵਿਰਕ। ਸੁਣਦੇ ਹਾਂ ਇਹਨਾਂ ਦੀ ਪਸੰਦ ਦਾ ਇਹ ਗੀਤ।

ਦਲਜੀਤ ਦੁਸਾਂਝ ਦੇ ਗਾਏ ਇਸ ਗੀਤ ਦੇ ਨਾਲ ਹੀ ਮੈਨੂੰ ਜਸਵਿੰਦਰ ਕੌਰ ਨੂੰ ਦਿਓ ਪ੍ਰੋਗਰਾਮ ਪੰਜ ਪਾਣੀਆਂ ਨੂੰ ਖਤਮ ਕਰਨ ਦੀ ਆਗਿਆ। ਪ੍ਰੋਗਰਾਮ ਨਿਰਮਾਤਾ ਤੇ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ। ਪੰਜ ਪਾਣੀਆਂ ਦੇ ਗੀਤ।

FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 8:44। ਹੁਣ ਤੋਂ ਕੁਝ ਹੀ ਦੇਰ ਬਾਅਦ ਯਾਨੀ ਕਿ 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। ਉਸ ਤੋਂ ਤੁਰੰਤ ਬਾਅਦ ਠੀਕ 9 ਵਜੇ ਤੁਸੀਂ ਸੁਣੋਗੇ ਨਿਊਜ਼ ਐਟ 9 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕਰਦੇ ਹਾਂ ਤਦ ਤੱਕ ਇੰਤਜ਼ਾਰ

0: जलती जाए रात।
1: ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ। ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਟੂਡੀਓ ਦੀ ਘੜੀ 'ਤੇ ਸਮਾਂ ਰਾਤ ਦੇ 11 ਵੱਜ ਰਹੇ ਹਨ। ਇਸ ਦੇ ਨਾਲ ਹੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 'ਤੇ ਕੱਲ੍ਹ ਦੀ ਪ੍ਰਸਾਰਣ ਸਭਾ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ, ਜੈ ਹਿੰਦ।